ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਲੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਾਹ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਰਾਨਾ ਪਾਈਆ ਕਰਮ ਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਹੈ ਖਾਏ ਚਲਿਆ ਹੈ ਦੁੱਖ ਸੋ ਕਿਉਂ ਵਿਸਰਾਏ।

ਕਦੇ ਘਾਟ ਨਾ ਜਾਏ। ਨਾ ਉਹ ਮਰਾਈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ।

ਖਸਮ ਸਾਡਹਿ ਤੇ ਕਮ ਜਾਤੇ ਨਾਨਕ ਨਾਵੈ ਬਾਜ ਸਨਾਤ ਰਾਗੂ ਜਰੀ ਮਹੱਲਾ ਚੌਥਾ ਕਰਕੇ ਜਾਨੋ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ

ਕੋਡਾਮ ਨਾਮ ਪ੍ਰਗਾਸੇ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਇਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੈ ਤ੍ਰਿਕ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆਉ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਰ ਜਿਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾਉ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰੇ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾਉ ਤਿਸ ਪਾਛੈ ਬਚਰੇ ਚਰਿਆ ਤਿਨ ਕਮਣ ਖਿਲਾਵੈ ਕਮਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਪਰ ਅਗਮ ਅਗਮ ਪਾਰਾ ਸਭ ਧਿਆਵੈ ਹੈ, ਸਭ ਧਿਆਵੈ ਹੈ ਤੁਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀਤ ਮਾੜੇ ਜੀ, ਤੂੰ ਜੀਆਂ ਕਾਦਾ ਤਾਰਾ। ਹਰ ਧਿਆਵੋ ਸੰਤੋਖ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ, ਹਰ ਏਕੋ ਪੁਰਖ

ਹੱਲਾ ਚੌਥਾ ਤੂੰ ਕਰਤਾ ਸਚਿਆਰੂ ਮੈਡਾ ਸਾਈ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੁਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ

ਚਾਹ ਪਾਈ। ਹੁਣ ਰਾਜਸ ਕਾ ਖਾਟਾ ਸੀਸਾ ਸ੍ਰੀ ਅਸਕੇ ਤੋ ਜਗਤ ਕੇ ਈਸਾ ਆਪੋ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਨੇ ਅਨ ਵਧਾਈ ਦਈ।

ਅੰਮ੍ਰਿਤ ਦੁਸ਼ਟ ਸਭੈ ਤੁਮਕਾ ਬਹੁ ਆਪ ਹਰਦ ਮੋਹਿ ਬਚਾਵਹੁ ਸੁਖੀ ਬਸਾਈ ਮੋਰੁ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨਿਜ ਕਰਦੈ ਕਰੀਐ ਸਭੈ ਰਣ ਕੋ ਆਜ ਸੰਘਰੀਐ ਪੂਰਨ ਹੋਏ ਹੁਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ।

ਮਾਰੀਆ ਹੈ। ਆਪ ਖਾਦੈ ਮੁਝੈ ਅਭਰੀਆ ਏ ਮਰਨ ਕਾਲ ਕਾ ਤ੍ਰਾਸਨ ਮਰੀਐ। ਹੋ ਜੋ ਸਦਾ ਹਮਾਰੀ ਪੱਛਾਉ ਸ੍ਰੀ ਅਸ ਧੁਜ ਜੋ ਕਰਿ ਹੋ ਰੱਛਾ। ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾਉ ਤੋਂ ਪੁਰੀ ਚਾਤੁਰ ਦਸ ਕੁੰਤਾ। ਕਾਲ ਪਾਏ ਬ੍ਰਹਮਾ ਅਵਤਰਾਉ ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ। ਜਮਨ ਕਾਲ ਸਭ ਲੋਕ ਸੰਵਾਰਾ ਨਮਸਕਾਰ ਹੈ ਤਾਹੂ ਮਾਰਾ। ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਤ ਕੀਓ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਚਿੱਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣਾ ਘਟ ਘਟ ਕੇ ਪੜ ਪੜ ਕੀ ਜਾਣਾ। ਜਬਦ ਕਰ ਕਰਾ ਕਰਤਾ ਰਾ ਪ੍ਰਜਾ ਧਰ ਤਬ ਦੇਹ ਪਾਰਾ। ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ। ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ। ਤਾਂ ਕਾ ਮੂੜ ਚਾਰਦ ਭੇਦਾ ਜਾਕੋ ਭੇਵ ਨ ਪਾਵਦ ਬੇਦਾ।

ਕਰ ਕਾਚੀ ਨਤ ਨਹਿ ਭਿਵ ਆਪ ਆਪਣੀ ਬੁੱਧ ਜੀਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾਉ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਚ ਦੀਨੀ ਕਹੂੰ ਪੂਰ ਰਾਜਾ ਹੋ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਕੈਠਾ ਸਿਗਰੀ ਸ੍ਰੇਠ ਦਿਖਾਏ ਅਛਮ ਪਵ ਆਦ ਜੁਗਾਦ ਸਰੂਪ ਸਜਮ ਪਵ ਅਵਰ ਛਾ ਮੇਰੀ ਥਮ ਕਰੋ ਸਿੱਖ ਬਰ ਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਹਟ ਦੁਖਤ ਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾਂ ਹੀ ਸਭ ਕਾਲਾ ਦੁਸ਼ਟ ਅਰਹਿ ਟਰਾਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਠ ਛਾ ਛਿਪ ਸਕੈ ਨ ਕੋਈ ਏਕ ਬਾਰ ਤਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੋ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਥ ਮੈਂ ਸਰਣ ਤਿਹਾਰੀ ਆਪ ਹੱਥ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨਕੋ ਛੈ ਕਰਤਾ ਸ੍ਰੀ ਅਸ ਧੁਜ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਿਤ ਫਲ ਪਾ ਵੈਸੋਈ ਦੁਖ ਨਤ ਸਭ ਆਪਤ ਕੋਈ ਅੜਿਲ

ਕਿਸ਼ਨ ਬਿਸ਼ਨ ਕਬ ਹੁਨੈ ਧਿਆਉ ਕਾਨ ਸੁਨੈ ਪਹਿਚਾਨਾ ਤਿਨ ਸੌ ਲਿਵ ਲਾਗੀ ਮੋਰੀ ਪਗ ਇਨ ਸੌ ਮਾਹ ਕਾਲ ਰਖਵਾਰ ਹਮਾਰੋ ਮਾਹ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਦਹ ਕੀ ਲਾਜ ਵਿਚਾਰ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵੜ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ।

ਲੋਕ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨ ਹਮਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾਂ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਨਹੀਂ ਘਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਐਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨੋ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ

ਇਹ ਕਾਲ ਕੰਟਕ ਮਾਰਿਆ ਧੁਰਕਨ ਪਾਇਆ ਤੁਜਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਨੋਹ ਵਟਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ

ਭਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਥਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੀ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੜ ਜਾਹੇ ਭਾਉ ਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜੇ ਆਵੈ ਦਿਆਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾਓ ਸ਼੍ਰਮਣੀ ਸੁਣ ਨਾ ਗੁਰ ਨਾਓ ਸਤਿਗੁਰ ਸੇਤੀ ਰੱਥੇ ਆ ਅੰਦਰ ਗੈ ਪਾਈ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਡੇ ਕਥਾਵਾਚਕ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਜੀ ਆਪ ਜੀ ਨੂੰ ਹਰ ਰੋਜ਼ ਦੀ ਤਰ੍ਹਾਂ ਕਥਾ ਦੁਆਰਾ ਨਿਹਾਲ ਕਰਨਗੇ। ਸੰਧਿਆ ਦਾ ਸਮਾਂ ਇਸੇ ਤਰ੍ਹਾਂ ਪਿਆਰ ਦਾ ਸਬੂਤ ਦਿੰਦੇ ਹੋਏ ਗੁਰੂ ਦੀ ਬਾਣੀ ਕਥਾ ਸਰਵਣ ਕਰੀਏ ਜੀ। ਫਤਿਹ ਬਣਾਓ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਨ ਕੇ ਚਰਨ ਵਸੈ ਮੇਰਾ ਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ

ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਹਫ਼ਤੇ ਤੋਂ ਵਿਸ਼ੇਸ਼ ਕਰਕੇ ਜੋ ਤੀਜਾ ਵੱਡਾ ਘੱਲੂਘਾਰਾ 1 ਜੂਨ 1984 ਤੋਂ ਲੈ ਕੇ 8 ਜੂਨ ਤੱਕ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਆਪਣੇ ਹੀ ਦੇਸ਼ ਦੀ ਜ਼ਾਲਮ ਹਕੂਮਤ ਵੱਲੋਂ ਟੈਂਕਾਂ ਤੋਪਾਂ ਨਾਲ ਹਰ ਇੱਕ ਤਰ੍ਹਾਂ ਦੀ ਤਾਕਤ ਵਰਤ ਕੇ ਜੋ ਹਮਲਾ ਕੀਤਾ ਗਿਆ ਅਟੈਕ ਕੀਤਾ ਗਿਆ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਢਾਹ ਕੇ ਗੁਰੂ ਧਾਮਾਂ ਨੂੰ ਉਹ ਘੱਲੂਘਾਰੇ ਦੀ ਯਾਦ ਵਿੱਚ ਸ਼ਬਦ ਕੀਰਤਨ ਕਥਾ ਵਾਰਤਾ ਕਰ ਰਹੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ 7 ਜੂਨ ਹੈ 8 ਜੂਨ ਸ਼ਾਮ ਤੱਕ ਇਹ ਜੰਗ ਜਿਹੜਾ ਸੀ ਘੱਲੂਘਾਰਾ ਸੀ ਸੋ ਇਹ ਵਰਤਿਆ ਹੈ। 8 ਜੂਨ ਨੂੰ ਜਾ ਕੇ ਭਾਰਤ ਦੀ ਇਹ ਫੌਜ ਸਾਰੇ ਥਾਵਾਂ 'ਤੇ ਕਾਬਜ ਹੋ ਗਈ ਸੀ ਪਰ ਉਹ ਸੂਰਬੀਰ ਬਚਨ ਕੇ ਬਲੀ ਕੌਲਾ ਬੱਪਰੀ ਸੰਤੀ ਛਲੀ ਜਿਨ੍ਹਾਂ ਦੇ ਬਾਰੇ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ ਤਿੱਥੇ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਉਹ ਅਵਸਥਾ ਦੇ ਮਾਲਕ ਮਹਾਨ ਸੂਰਮੇ ਯੋਧੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਮਹਾਂਪੁਰਸ਼ਾਂ ਦੇ ਜੋ ਅਗੰਮੀ ਬਚਨ ਸਨ ਬਚਨ ਜੋ ਵੀ ਕਰਦੇ ਸੀ ਉਹ ਐਡੀ ਅਵਸਥਾ ਸੀ ਕਿ ਉਹ ਅਗੰਮੀ ਸਨ ਜਿਹੜੇ ਅਗੰਮੀ ਬਚਨ ਹੁੰਦੇ ਨੇ ਉਹ ਹਮੇਸ਼ਾ ਹੀ ਪੂਰੇ ਹੁੰਦੇ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਬਚਪਨ ਤੋਂ ਹੀ ਮਹਾਂਪੁਰਸ਼ ਬਹੁਤ ਘੱਟ ਬੋਲਦੇ ਸਨ ਬੋਲਦੇ ਸੀ ਇੱਕ ਤਾਂ ਵਿਵਹਾਰ ਦੀ ਗੱਲ ਜਿਹਦੇ ਨਾਲ ਨਹੀਂ ਸਰਦਾ ਸੀ ਘਰ ਵਿੱਚ ਪਰਿਵਾਰ ਨਾਲ ਭਰਾਵਾਂ ਨਾਲ ਜਿਹੜਾ ਕੰਮ ਕਾਜ ਆਪਾਂ ਜਿਵੇਂ ਖੇਤੀਬਾੜੀ ਦਾ ਕਰਦੇ ਹਾਂ ਸਿਰਫ ਉਹਨਾਂ ਬੋਲਦੇ ਸੀ ਬਾਕੀ ਸਾਰਾ ਹੀ ਉਹਨਾਂ ਦਾ ਜਿਹੜਾ ਸੀ ਉਹ ਹਿਰਦੇ ਅੰਦਰ ਨਾਮ ਸਿਮਰਨ ਅਤੇ ਮੂਲ ਮੰਤਰ ਸੀ ਸਕੂਲ ਵਿੱਚ ਪੜ੍ਹਦੇ ਸੀ ਉਹ ਅਜੇ ਵੀ ਹੈਗੇ ਨੇ ਉਹਨਾਂ ਦੇ ਨਾਲ ਕਲਾਸ ਫੈਲੋ ਕੁਝ ਸਰੀਰ ਚਲੇ ਗਏ ਪਿੰਡ ਵਿੱਚ ਮੈਂ ਮਿਲਿਆ ਬਹੁਤਿਆਂ ਕਿਉਂਕਿ ਮੇਰਾ ਇਹ ਵਿਸ਼ਾ ਸੀ ਸਟੇਜਾਂ 'ਤੇ ਬੋਲਣਾ ਮੈਂ ਛੋਟਾ ਸੀ ਉਹ ਚਰਨਾਂ 'ਚ ਤਾਂ ਉਹਨਾਂ ਨੇ ਮੈਨੂੰ ਵੀ ਬਿਠਾਇਆ ਮੇਰ ਦੀ ਨਿਗਾਹ ਪਾਈ ਪਰ ਮੈਨੂੰ ਨਹੀਂ ਪਤਾ ਸੀ ਵੀ ਇਹ ਮੈਨੂੰ ਚਰਨਾਂ 'ਚ ਬਿਠਾਉਣ ਵਾਲਾ ਬਾਬਾ ਜਰਨੈਲ ਸਿੰਘ ਇੰਨਾ ਛੋਟਾ ਸੀ ਮਾਤਾ ਨੇ ਜਦੋਂ ਮੈਨੂੰ ਦੱਸਿਆ ਤਾਂ ਉਦੋਂ ਮੇਰੀ ਖੁਸ਼ੀ ਦੀ ਹੱਦ ਨਹੀਂ ਰਹੀ ਇੱਕ ਤਰ੍ਹਾਂ ਦੀ ਇੱਕ ਕੰਬਣੀ ਜੀ ਮੇਰੇ ਸਰੀਰ ਵਿੱਚੋਂ ਨਿਕਲ ਗਈ ਮਨਾ ਤੂੰ ਵੀ ਭਾਗਾਂ ਵਾਲਾ ਰਹੋ ਵਿਚਾਰ ਮੈਂ ਇੱਧਰ ਨਾ ਜਾਵਾਂ ਉਹ ਸਰੀਰ ਅਜੇ ਵੀ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਮਹਾਂਪੁਰਸ਼ 5 ਜਮਾਤਾਂ ਪੜ੍ਹੇ ਨੇ ਉਦੋਂ ਵੀ ਉਹ ਮਹਾਂਪੁਰਸ਼ ਅੱਧੀ ਛੁੱਟੀ ਵੀ ਉਹਨੇ ਕਦੇ ਰੋਟੀ ਖਾਣ ਘਰ ਨਹੀਂ ਆਏ ਸੀ ਸਕੂਲ ਵਿੱਚੋਂ ਉਦੋਂ ਵੀ ਉਹ ਬੈਠ ਕੇ ਨਾਲ ਦੇ ਦੱਸਦੇ ਸੀ ਵੀ ਉਹ ਬੋਲਦੇ ਨਹੀਂ ਸੀ ਜੋ ਮਾਸਟਰ ਪੜ੍ਹਾਉਂਦੇ ਸੀ ਉਹਨੂੰ ਉਸੇ ਵੇਲੇ ਕੈਚ ਕਰਦੇ ਸੀ ਇੰਨੀ ਬੁੱਧੀ ਸੀ ਅਤੇ ਕਦੇ ਉਹਨਾਂ ਨੇ ਸ਼ਰਾਰਤ ਕਰਨ ਵਿੱਚ ਜਾਂ ਸਬਕ ਨਾ ਆਉਣ ਵਿੱਚ ਮਾਸਟਰ ਤੋਂ ਝਟਕਾ ਨਹੀਂ

ਖਾਧੀਆਂ ਸੀ। ਅਤੇ ਜਦੋਂ ਅੱਧੀ ਛੁੱਟੀ ਵੀ ਹੁੰਦੀ ਸੀ ਉਹ ਅਭਿਆਸ ਹੀ ਕਰਦੇ ਰਹਿੰਦੇ ਸੀ ਮੂਲ ਮੰਤਰ ਦਾ, ਕਿਸੇ ਨਾਲ ਖੇਡਦੇ ਬੋਲਦੇ ਨਹੀਂ ਸੀ ਕੋਈ ਜ਼ਿਆਦਾ। ਇਹ ਉਹਨਾਂ ਦਾ ਜੀਵਨ ਅਖੀਰ ਤੱਕ ਰਿਹਾ। ਜੇ ਉਹ ਬੋਲੇ ਨੇ ਤਾਂ ਬਾਣੀ ਬੋਲੇ ਨੇ, ਜੇ ਉਹ ਬੋਲੇ ਨੇ ਕਥਾ ਬੋਲੇ ਨੇ, ਜੇ ਉਹ ਬੋਲੇ ਨੇ ਧਰਮ ਪ੍ਰਚਾਰ ਤਕਰੀਰਾਂ। ਸੋ ਮੁਰਦੀਆਂ ਰੂਹਾਂ ਵਿੱਚ ਜਾਨ ਪਾਉਣ ਵਾਲੇ ਬਚਨ ਬੋਲੇ ਨੇ। ਉਹ ਬੋਲਦਿਆਂ ਉਹਨਾਂ ਨੂੰ ਤਿੰਨ ਤਿੰਨ ਘੰਟੇ ਲਗਾਤਾਰ ਵੀ ਥਕਾਵਟ ਨਹੀਂ ਆਉਂਦੀ ਸੀ। ਔਰ ਉਹ ਮਹਾਂਪੁਰਸ਼ ਇਸ ਕਰਕੇ ਉਹਨਾਂ ਦੇ ਬਚਨ ਅਗੰਮੀ ਸਨ। ਇੱਕ ਵਾਰ ਸਿੰਘ ਕਹਿਣ ਲੱਗੇ ਕਿ ਮਹਾਂਪੁਰਸ਼ੋ, ਸਾਰੇ ਸੋ ਪ੍ਰੈਕਟੀਕਲ ਲੀਡਰ ਹੋਰ ਬੜੇ ਮਗਰ ਲੱਗੇ ਨੇ ਤੁਹਾਡੇ, ਤੁਹਾਨੂੰ ਪਤਾ ਇਹ ਤੁਹਾਨੂੰ ਮਾਰਨਾ ਚਾਹੁੰਦੇ ਨੇ, ਇਹ ਮਾਰ ਦੇਣਗੇ ਅਖੀਰ ਦਿਨ। ਮਹਾਂਪੁਰਸ਼ ਕਹਿੰਦੇ ਫਿਕਰ ਨਾ ਕਰੋ, ਮੇਰਾ ਨਾ ਕਰੋ ਫਿਕਰ ਸਿੰਘ। ਇੱਕ ਵਿੱਚੋਂ ਬੇਨਤੀ ਕਰਾਂ, ਕਈ ਵਾਰ ਹਮ ਅਭਿਮਾਨ ਹੋ ਜਾਂਦਾ ਹੈ ਨਾਲਦਿਆਂ, ਕਿਉਂਕਿ ਸਾਰੇ ਨੌਜਵਾਨ ਸੀ ਨਵੀਂ ਉਮਰ ਦੇ, ਮੁੰਡੇ ਬਹੁਤੇ 20 ਸਾਲ ਤੋਂ ਉੱਪਰ ਸੀ ਜਿਹੜੇ ਸ਼ਹੀਦ ਵੀ ਹੋਏ ਨੇ। ਅੱਜ ਵੀ ਫੋਟੋ ਲੱਗੀਆਂ ਨੇ, ਜਾਏ ਉੱਥੇ ਗੈਲਰੀ ਵਿੱਚ ਵੇਖੇ ਹੈਰਾਨ ਹੋ ਜਾਓਗੇ ਤੁਸੀਂ, ਇੰਨਾ ਭਜੰਗੀਆਂ ਨੇ 6-7 ਦਿਨ ਇੰਨੀ ਫੌਜ ਮਾਰੀ ਹੈ, ਇੰਨਾ ਡਟ ਕੇ ਬੰਬਾਂ ਦੇ ਵਰਦਿਆਂ ਵਿੱਚ ਮੁਕਾਬਲਾ। ਇਹ ਉਹ ਮਹਾਂਪੁਰਸ਼ ਦਾ ਬਲ ਸੀ ਆਗੂ ਦਾ, ਬੰਦਗੀ ਦਾ। ਕਈ ਵਾਰ ਮਾਨ ਹੋ ਜਾਂਦਾ ਹੈ। ਮੇਹਰ ਸਿੰਘ ਪਰਦੇਸੀ ਜੀ ਸੀ ਮਦਰੇ ਜੇ ਕੱਦ ਦੇ, ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ, ਉਹ ਡਰਾਈਵਰ ਸੀ ਮਹਾਂਪੁਰਸ਼ਾਂ, ਗੱਡੀ ਚਲਾਉਣ ਦੇ ਬੜੇ ਮਾਰ ਸੀ, ਔਖੇ ਥਾਵਾਂ ਤੋਂ ਵੀ ਛੂਕਦੀ ਗੱਡੀ ਜਾਂਦੀ ਸੀ। ਉਹ ਡਰਾਈਵਰ ਸੀ, ਉਹਨਾਂ ਨੂੰ ਚਾਹ ਪੀਣ ਤੋਂ ਵੀ ਨਹੀਂ ਰੋਕਿਆ ਸੀ ਮਹਾਂਪੁਰਸ਼ਾਂ, ਨਹੀਂ ਜਥੇ ਵਿੱਚ ਚਾਹ ਨਹੀਂ ਪੀਂਦੇ ਸੀ, ਇਹ ਰੂਲ ਸੀ ਉਹਨਾਂ ਨੂੰ ਖੁੱਲ੍ਹ ਸੀ। ਉਹ ਕਿਤੇ ਮਹਾਂਪੁਰਸ਼ ਇੱਧਰ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਨੇੜੇ ਗਏ ਹੋਏ ਸੀ, ਉੱਥੇ ਸਿੰਘ ਜਿਹੜੇ ਨਾਲ ਦੇ ਬਾਡੀਗਾਰਡ ਸੀ ਨੌਜਵਾਨ, ਉਹਨਾਂ ਦੀਆਂ ਕੋਈ ਆਪਸ ਵਿੱਚ ਗੁਫ਼ਤਗੂ ਗੱਲਾਂ ਹੋ ਰਹੀਆਂ ਸੀ ਵੀ ਇਹ ਜੇ ਆਪਾਂ ਨਾਨੰਦ ਧਿਆਨ ਕਰੀਏ ਸੰਤ ਜਰਨੈਲ ਸਿੰਘ ਦਾ, ਜੇ ਆਪਾਂ ਸੁਚੇਤ ਨਾ ਰਹੀਏ ਅਤੇ ਇਹਨਾਂ ਨੂੰ ਫੜ ਕੇ ਗੌਰਮੈਂਟ ਮਾਰ ਦੇਵੇ, ਗੌਰਮੈਂਟ ਫੜ ਕੇ ਮਾਰ ਦੇਵੇ ਇਹਨਾਂ ਨੂੰ ਜਿਵੇਂ ਮਗਰ ਲੱਗੀ। ਅਤੇ ਉਹ ਗੱਲ ਸੰਤਾਂ ਨੇ ਸੁਣ ਲਈ ਸੀ ਸਿੰਘਾਂ ਨੇ, ਅਤੇ ਮਹਾਂਪੁਰਸ਼ਾਂ ਉੱਥੇ ਕਥਾ ਕਰਨੀ ਸੀ। ਉਹ ਪਰਦੇਸੀ ਜੀ ਨੂੰ ਕਹਿੰਦੇ ਮਹਾਂਪੁਰਸ਼ ਵੀ ਇਹਨਾਂ ਦਾ ਹੰਕਾਰ ਤੋੜੀਏ, ਇਹ ਲਈ ਕੀ ਫਿਰਦੇ ਆ, ਮੈਂ ਕਿਹਦੇ ਆਸ ਰਹੀ ਹਾਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨੂੰ ਪਰਦੇਸੀ ਜੀ ਨੂੰ ਸੱਦ ਕੇ ਕਹਿਣ ਲੱਗੇ, ਕੰਨ 'ਚ ਵੀ ਗੱਲ ਕਿਸੇ ਨੂੰ ਦੱਸਣੀ ਨਹੀਂ, ਕਥਾ ਤੋਂ ਬਾਅਦ ਮੈਂ ਇੱਕੋ ਦਮ ਗੱਡੀ ਵਿੱਚ ਆ ਜਾਣਾ ਅਤੇ ਤੂੰ ਕਿਸੇ ਨੂੰ ਦੱਸਣੀ ਨਹੀਂ ਇਹ ਗੱਲ, ਅਤੇ ਤੂੰ ਗੱਡੀ ਭਜਾ ਲੈ, ਜਿੱਥੇ ਮੈਂ ਤੈਨੂੰ ਕਹੂੰਗਾ ਉੱਥੇ ਲੈ ਜਾ। ਉਹਨੇ ਕਿਹਾ ਸੱਤ ਬਚਨ। ਕਹਿੰਦੇ ਕਿਸੇ ਵੀ ਇਹ ਸਿੰਘ ਨੂੰ ਜਿਹੜੇ ਹਥਿਆਰਬੰਦ ਮੇਰੇ ਨਾਲ ਫਿਰਦੇ ਨੂੰ ਪਤਾ ਨਾ ਲੱਗੇ। ਅਤੇ ਉਸ ਮਹਾਂਪੁਰਸ਼ ਗੱਡੀ ਦੇ ਵਿੱਚ ਬਹਿ ਕੇ ਜਾ ਕੇ ਇੱਕੋ ਦਮ ਪਤਾ ਨਹੀਂ ਉੱਥੋਂ ਸਟੇਜ ਤੋਂ ਉੱਠਣ ਲੱਗੇ, ਸਿੰਘਾਂ ਨੂੰ ਕਿਉਂ ਨਹੀਂ ਦਿਸੇ ਜਾਂ ਕੀ ਉੱਥੇ ਭਾਣਾ ਵਰਤਾਇਆ, ਵਰਤਾ ਦਿੰਦੇ ਸੀ ਉਹ ਗੱਡੀ 'ਚ ਬਹਿ ਕੇ। ਅਤੇ ਜਦੋਂ ਗਏ ਦੂਰ ਪਹਾੜਾਂ 'ਚ ਕੀਰਤਪੁਰ ਸਾਹਿਬ ਵੱਲ ਨਿਕਲੇ, ਉਹਨੂੰ ਕਹਿੰਦੇ ਇੱਥੇ ਗੱਡੀ ਰੋਕ। ਉਹ ਆਉਂਦਾ ਵੀ ਮੇਰੇ ਜਿਹੜੀ ਉਹਨਾਂ ਦੇ ਮਨ 'ਚ ਸੀ ਵੀ ਸਾਡੇ ਆਸਰੇ ਆ, ਮੇਰਾ ਮਨ ਇੰਨਾ ਡਰਿਆ ਮੈਂ ਗੱਡੀ 'ਚ ਇਕੱਲਿਆਂ ਨੂੰ ਲਈ ਤਾਂ ਜਾ ਰਿਹਾ ਸੀ, ਪਰ ਮੇਰੇ ਮਨ 'ਚ ਵੀ ਉਹ ਧੁਰ ਧਰੂ ਉੱਠ ਰਿਹਾ ਸੀ ਵੀ ਜੇ ਹੁਣ ਇੱਥੇ ਘੇਰਾ ਪੈ ਗਿਆ, ਕੁਝ ਹੋ ਗਿਆ, ਮੈਂ ਇਹਨਾਂ ਦੇ ਆਖੇ ਲਾ ਕੇ ਇਕੱਲਿਆਂ ਨੂੰ ਬਿਠਾ ਕੇ ਲੈ ਤਾਂ ਆਇਆ, ਅਤੇ ਜੇ ਇਹਨਾਂ ਨੂੰ ਕੁਝ ਹੋ ਗਿਆ ਤਾਂ ਤੇਰੇ ਜੁੰਮੇ ਆਊ ਸਾਰੀ ਗੱਲ। ਸਿੰਘ ਤੈਨੂੰ ਕਹਿਣਗੇ ਵੀ ਤੂੰ ਕਿਉਂ ਲੈ ਕੇ ਗਿਆ ਸੀ ਬਿਨਾਂ ਦੱਸੇ, ਬਈ ਤੂੰ ਸੰਤਾਂ ਨੂੰ ਸ਼ਹੀਦ ਕਰਵਾਇਆ ਵਾ, ਮੈਨੂੰ ਤਾਂ ਨਹੀਂ ਛੱਡਣਾ ਕਿਸੇ ਨੇ। ਉਹ ਆਂਦਾ ਮੇਰੇ ਵੀ ਧੁੜ ਧੜੂ ਉੱਠ ਰਿਹਾ ਸੀ। ਤਾਂ ਉਸ ਵੇਲੇ ਆਂਦਾ ਮੈਨੂੰ ਆਂਦੇ ਤੂੰ ਇੱਥੇ ਗੱਡੀ ਰੋਕ ਦੇ ਅਤੇ ਮੈਂ ਉਹਨਾਂ ਵਾਂ ਪਹਾੜਾਂ 'ਚ ਆਇਆ। ਘੁੰਮਾਂ ਫਿਰ ਚਲੇ ਗਏ ਜੰਗਲ ਬੀਆ ਬਣ ਉੱਚੇ ਨੀਵੇਂ ਪਾ। ਆਂਦਾ ਮੈਂ ਫਿਰ ਵੀ ਡਰੀ ਗਿਆ ਵੀ ਇਹ ਕਿੱਥੇ ਗਏ ਨੇ, ਕੋਈ ਬੰਦਾ ਨਹੀਂ, ਨਾ ਕੋਈ ਬੰਦਾ ਨਾ ਪਰੰਦਾ। ਕੁਝ ਮਿੰਟਾਂ ਬਾਅਦ ਆਏ ਵਾਪਸ, ਜਦੋਂ ਆ ਰਹੇ ਨੇ ਦਿਸਿਆ ਕਿ 300 ਦੇ ਕਰੀਬ ਸ਼ਹੀਦੀ ਰੂਹਾਂ ਦੁਮਾਲੇ ਸਜਾਏ ਹੋਏ ਅਤੇ ਨਾਲ ਆ ਰਹੇ ਸੀ ਪੂਰੇ 20-10 ਵਿੱਚ ਖੱਬੇ ਸੱਜੇ ਮਹਾਂਪੁਰਸ਼ਾਂ ਦੇ, ਉਹਨੂੰ ਦਰਸ਼ਨ ਕਰਵਾਏ ਕਹਿਣ ਦਾ ਮਤਲਬ। ਕਹਿੰਦਾ ਮੈਂ ਹੈਰਾਨ, ਉਹ ਇਹਨਾਂ ਨੂੰ ਕੌਣ ਕੋਈ ਬਾਲ ਵਿੰਗਾ ਕਰ ਸਕਦਾ ਆਹ ਕਾਰਨ ਜੇ, ਤੂੰ ਕਹਿੰਦਾ ਝੁਰੀ ਜਾਂਦਾ ਵਾ। ਕਹਿੰਦਾ ਮੇਰਾ ਤਾਂ ਸਾਰਾ ਡਰ ਜਿਹਾ ਚੱਕਿਆ ਗਿਆ ਵੀ ਹੁਣ ਨਹੀਂ ਕੁਛ ਹੁੰਦਾ। ਫਿਰ ਆਉਂਦਾ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਵੀ ਸਿੰਘ ਕਹਿੰਦਾ ਇਹਨਾਂ ਨੇ ਸਾਨੂੰ ਮਹਾਂਪੁਰਸ਼ ਕਹਿੰਦੇ ਇਹਨਾਂ ਹੰਕਾਰ ਕੀਤਾ ਪਰਦੇਸੀ ਜੀ, ਮੈਂ ਇਹਨਾਂ ਦੇ ਆਸਰੇ ਨਹੀਂ ਰਹਿੰਦਾ,
ਮੈਂ ਇਹਨਾਂ ਦੇ ਆਸਰੇ ਹਾਂ। ਪੰਜ ਜਿਹੜੀਆਂ ਇਹੋ ਜਿਹੀਆਂ ਰੂਹਾਂ ਆਉਂਦੀਆਂ ਨੇ, ਪੰਜ ਸ਼ਹੀਦ ਬਾਬਾ ਅਤਰ ਸਿੰਘ ਜੀ ਮਸਤੂਆਣਿਆਂ ਦੇ ਟਾਂਗੇ ਨਾਲ ਹੁੰਦੇ ਸੀ। ਪੰਜ ਸ਼ਹੀਦ ਨੇ, ਅੰਗਰੇਜ਼ ਨਹੀਂ ਚਾਹੁੰਦੇ ਸੀ ਕੋਈ ਅੰਮ੍ਰਿਤ ਛਕੇ। ਜਿਹੜੀ ਵੀ ਹਕੂਮਤ ਆਈ ਹੈ ਉਹਨੇ ਗੁਰੂ ਗੋਬਿੰਦ ਸਿੰਘ ਦੇ ਇਹ ਬਾਣੇ ਨੂੰ ਨਹੀਂ ਜਰਿਆ ਵਾ, ਰੌਲਾ ਇਹ ਬਾਣੀ ਬਾਣੇ ਦਾ ਵਾ, ਅੰਮ੍ਰਿਤ ਨਾ ਕੋਈ ਛਕੇ, ਨਸ਼ੇ ਨਾ ਕੋਈ ਛਕੇ, ਤਿਆਰ ਪ੍ਰਤਿਆਰ ਨਾ। ਅੰਮ੍ਰਿਤਪਾਲ ਸਿੰਘ ਦਾ ਕੀ ਕਸੂਰ ਸੀ ਜਿਹਨੂੰ ਡਿਬੜੂਗੜ ਸੁੱਟਿਆ ਵਾ ਫੜ ਕੇ? ਉਹਦਾ ਇਹੋ ਹੀ ਕਸੂਰ ਸੀ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ, ਜਿਹੜੇ ਚਿੱਟੇ ਖਾ ਖਾ ਕੇ ਇੱਕ ਪੁੱਤ ਮਾਵਾਂ ਦੇ ਮਰ ਗਏ ਸੀ, ਉਹਨਾਂ ਨੂੰ ਰੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਰਿਹਾ, ਨੌਜਵਾਨਾਂ 'ਤੇ ਅਸਰ ਪੈ ਰਿਹਾ ਸੀ। ਨਹੀਂ ਤਾਂ ਅੰਗਰੇਜ਼ਾਂ ਨੇ ਉਹ ਮਹਾਂਪੁਰਸ਼ ਨੂੰ ਵੀ ਅੰਮ੍ਰਿਤ ਨਹੀਂ ਛਕਾਉਣ ਦੇਣਾ ਸੀ ਬਾਬਾ ਅਤਰ ਸਿੰਘ ਨੂੰ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਆਉਂਦੇ, ਮੈਂ ਸਾਰੇ ਸਿੰਘਾਂ ਨੂੰ ਕਿਹਾ ਇਕੱਠੇ ਕੀਤਾ ਮੁੜ ਕੇ, ਵੀ ਤੁਸੀਂ ਇਹ ਕੀ ਕੀਤਾ ਜੀ, ਮੈਂ ਤਾਂ ਵੇਖ ਲਿਆ ਵਰਤਾਰਾ। ਸੋ ਇਸ ਤਰ੍ਹਾਂ ਹੁੰਦਾ ਸੀ ਉਹ ਮਹਾਂਪੁਰਸ਼। ਅਤੇ ਜਦੋਂ ਸਿੰਘਾਂ ਕਿਹਾ, ਮਹਾਂਪੁਰਸ਼ ਕਹਿੰਦੇ ਮੈਂ ਉਹ ਨਹੀਂ ਮਰਦਾ, ਫਿਰਦੇ ਆ ਮੈਨੂੰ ਮਾਰਨ ਨੂੰ ਬਹੁਤ। ਉਹ ਧਾਰਨਾ ਵੀ ਲਾਉਂਦੇ ਸੀ ਇਹ ਪੰਛੀ ਇਕੱਲਾ ਦੇ ਮਗਰ ਸ਼ਿਕਾਰੀ ਬਹੁਤ, ਇਹ ਧਾਰਨਾ ਲਵਾਉਂਦੇ ਹੁੰਦੇ ਸੀ ਸੰਗਤ। ਕਹਿੰਦੇ ਪਰ ਇਉਂ ਨਹੀਂ ਮਰਦਾ ਮੈਂ, ਜਿੱਦੇ ਮਰਿਆ ਸਾਰੀ ਦੁਨੀਆ ਨੂੰ ਦੱਸ ਕੇ ਮੈਂ, ਸਾਰੀ ਦੁਨੀਆ ਨੂੰ ਪਤਾ ਲੱਗੂ ਸੂਰਮੇ ਕਿੱਦਾਂ ਮਰਦੇ ਹੁੰਦੇ, ਭੰਗ ਦੇ ਭਾਣੇ ਨਹੀਂ ਮੈਂ ਮਰਦਾ। ਇੱਕ ਇੱਕ ਬਚਨ ਉਹ ਮਹਾਂਪੁਰਸ਼ ਦੇ ਸੂਰਬੀਰ ਔਰ ਸ਼ਹੀਦੀ ਪਹਿਰੇ 'ਤੇ ਇੰਨੇ ਵਰਤਦੇ ਸੀ। ਇਹ ਵੀ ਮੈਂ ਬੇਨਤੀ ਕਰਾਂ ਵੀ ਅਟੈਕ ਤੋਂ ਪਹਿਲਾਂ ਉਹ ਮਹਾਂਪੁਰਸ਼ 'ਤੇ ਇੱਦੋਂ ਪਹਿਲਾਂ ਵੀ ਅਟੈਕ ਕੀਤੇ ਗਏ ਨੇ, ਇਕੱਲੇ ਨੂੰ ਮਾਰ ਦਿੱਤੇ, ਜ਼ੋਰ ਲੱਗਾ ਸੀ ਪੂਰਾ ਅਖੀਰ ਤੱਕ ਵੀ ਇਹ ਸਿੱਖਾਂ ਨੂੰ ਇਹੋ ਜਿਹਾ ਲੀਡਰ ਮਿਲ ਕਿਉਂ ਗਿਆ, ਸੋਨੇ ਵਰਗਾ ਪਿਓਰ ਲੀਡਰ। ਸੋ ਇਸ ਕਰਕੇ ਉਹ ਇਸ ਲੀਡਰ ਨੂੰ ਸ਼ੁਰੂ ਤੋਂ ਹੀ ਖੋਣਾ ਚਾਹੁੰਦੇ ਸੀ ਸਾਡੇ ਕੋਲ ਮਹਾਂਪੁਰਸ਼ਾਂ ਨੂੰ, ਪਰ ਉਹਨਾਂ ਵਿੱਚ ਕਿੰਨੀ ਦ੍ਰਿੜਤਾ ਸੀ, ਉਹ ਆਪਣੇ ਬਣੇ ਹੋਏ ਸੁਭਾਅ ਮੁਤਾਬਕ ਉਹ ਸ਼ਹੀਦਾਂ ਦੇ ਬਲਬੂਤੇ, ਉਹ ਧਰਮੀ ਪਿਤਾ ਦੇ ਥਾਪੜੇ ਨਾਲ ਜਿੱਥੇ ਵੀ ਕੋਈ ਮਾੜਾ ਜਿਹਾ ਸਵਾਲ ਕਿਸੇ ਨੇ ਕੀਤਾ ਉਹਨੇ ਉਹ ਸਵਾਲ ਦਾ ਗੱਜ ਵੱਜ ਕੇ ਉੱਤਰ ਦਿੱਤਾ। ਉਹ ਡਰਿਆ ਨਹੀਂ, ਭਾਵੇਂ ਉਹ ਪੰਜਾਬ ਤੋਂ ਬੰਬਾ ਹੋਵੇ, ਕਿੱਥੇ ਬੰਬਾ ਹੈ, ਮੁੰਬਈ ਹੈ, ਉੱਥੇ ਬਾਲ ਠਾਕਰੇ ਨੇ ਉਸ ਵੇਲੇ ਦੇ ਸ਼ਿਵ ਸੈਨਾ ਦੇ ਮੁਖੀ ਨੇ ਬਿਆਨ ਦਿੱਤਾ ਸੀ ਵੀ ਇਹ ਭਿੰਡਰਾਂ ਵਾਲਾ ਹੈ ਕੀ ਹੈ, ਮੇਰੇ ਸਾਹਮਣੇ ਆਵੇ ਤਾਂ ਮੈਂ ਇਹਦੇ ਝੱਗੇ ਦਾ ਮੇਚ ਲਵਾਂ, ਕੋਈ ਇਸ ਤਰ੍ਹਾਂ ਦੀ ਗੱਲ ਉਹਨੇ ਕਹੀ ਸੀ। ਮਹਾਂਪੁਰਸ਼ਾਂ ਕੋਲ ਸਾਰੇ ਅਖਬਾਰ ਆਉਂਦੇ ਸੀ, ਕਹਿੰਦੇ ਕੋਈ ਗੱਲ ਨਹੀਂ ਮਹਾਂਪੁਰਸ਼, ਕਹਿੰਦੇ ਜਦੋਂ ਬਾਬਾ ਕਰਤਾਰ ਸਿੰਘ ਨੂੰ ਵੀ ਸਾਦੀ ਸੀ ਬੰਬਈ ਸੰਘ, ਜੇ ਮੈਨੂੰ ਸੱਦ ਲਿਆ ਮੈਂ ਨਾ ਮੈਨੂੰ ਸੱਦੇ ਸੀ ਤਾਂ ਮੈਂ ਇਹਦੇ ਘਰ ਆਪ ਜਾਊਂਗਾ। ਇਹੋ ਜਿਹੇ ਸੂਰਬੀਰ ਬਚਨ ਕੇਵਲ, ਹਰ ਬੰਦਗੀ ਜਿੱਥੇ ਕੇਵਲ ਗੱਲਾਂ ਨਾਲ ਨਹੀਂ, ਉਹਨਾਂ ਦੀ ਇਹ ਅਵਸਥਾ ਸੀ ਤਿੱਥੇ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ, ਉੱਥੇ ਜੋਧਾ ਮਹਾਬਲੀ ਸੂਰਮਾ ਬਣ ਜਾਂਦਾ। ਔਰ ਹੋਰ ਕੋਈ ਫੁਰਨਾ ਦੁਨੀਆ ਦਾ ਨਹੀਂ, ਅੰਦਰ ਰਾਮ ਚੱਲ ਇੱਕ ਰਸ ਨਾਮ ਚੱਲਦਾ ਹੈ, ਨਾਮ ਦਾ ਰਸ, ਅਤੇ ਉਹ ਪ੍ਰੋਗਰਾਮ ਬਣ ਗਿਆ ਬੰਬੇ ਦਾ ਸਿੰਘਾਂ ਨੇ ਬਣਾ ਲਈ। ਉੱਥੇ ਗਏ, ਕਥਾ ਸ਼ੁਰੂ ਕੀਤੀ ਅਤੇ ਕਹਿੰਦੇ ਲੱਭੋ ਉਹਦਾ ਘਰ ਜਿਹਾ ਕਿੱਥੇ ਹੈ। ਉਹਦੇ ਰੋਡ ਦੇ ਉੱਤੇ ਘਰ ਜਾ ਕੇ ਮਹਾਂਪੁਰਸ਼ ਸਾਹਮਣੇ ਖੜ੍ਹੇ, ਕਹਿੰਦੇ ਉਹਨੂੰ ਕਹਿੰਦੇ ਨਿਕਲ ਬਾਹਰ, ਤੂੰ ਆਉਂਦਾ ਸੀ ਨਾ, ਅਤੇ ਅੰਦਰੋਂ ਬਾਹਰ ਨਹੀਂ ਆਇਆ ਸੀ, ਅੰਦਰੋਂ ਜਿੰਦੇ ਲਵਾ ਲਏ ਸੀ ਉਹਨੇ। ਸੋ ਸਾਧ ਸੰਗਤ ਜੀ ਉਹਨੂੰ ਲਲ ਕਰਕੇ ਆਏ ਸੀ ਇਹੋ ਜਿਹੇ ਮਹਾਂਪੁਰਸ਼। ਬੜਾ ਗੁੱਸਾ ਆਇਆ ਇਸ ਗੱਲ ਦਾ ਉਹਨੂੰ, ਬੰਬੇ ਦੀ ਪੁਲਿਸ ਨੂੰ ਉਸੇ ਵੇਲੇ ਤਾਰਾਂ ਖੜ ਸਾਰੇ, ਕਹਿੰਦੇ ਪਾਓ ਕੇਰਾਂ ਨੂੰ ਜਾਣ। ਉੱਥੇ ਮਹਾਂਪੁਰਸ਼ਾਂ ਨੂੰ ਮਕਾਉਣ ਵਾਸਤੇ ਜ਼ੋਰ ਲਾਇਆ ਗਿਆ ਸੀ, ਔਰ ਉੱਥੋਂ ਮਹਾਂਪੁਰਸ਼ ਨਿਕਲ ਕੇ ਆਏ ਮਹਾਰਾਜ ਦੀ ਕਿਰਪਾ ਨਾਲ ਇੱਕ ਟਰੱਕ ਦੇ ਵਿੱਚ, ਆਪਦੇ ਥਾਂ ਸਿੰਘ ਪਾਏ, ਬਾਬਾ ਮਾਨੋ ਚਾਲ ਨੂੰ ਪਾਏ ਸੀ, ਅਤੇ ਉਹਨਾਂ ਦੇ ਬਿਸਤਰੇ 'ਤੇ ਲੰਮਾ ਪੈਣ ਵਾਲਾ ਸਿੰਘ ਇੱਕ ਰਾਤ ਪਿਆ, ਭੁਲੇਖਾ ਪਾਇਆ, ਉਹ ਉਹਨਾਂ ਦਾ ਰੂਪ ਹੀ ਹੋ ਗਿਆ। ਏਡਾ ਦਲੇਰ ਸਿੰਘ ਨਿਕਲਿਆ ਬਾਅਦ ਵਿੱਚ ਖੜਕੂਆਂ ਵਿੱਚ ਨੰਬਰ 1 ਦਾ। ਵੇਖੋ ਉਹ ਕਿੰਨੀ ਉਹਨਾਂ ਦੀ ਬੰਦਗੀ ਸੀ ਵੀ ਉਹਨਾਂ ਦੇ ਬਿਸਤਰੇ 'ਤੇ ਪੈਣ ਵਾਲੇ ਸਿੰਘ ਤੋਂ ਥਰ ਥਰ ਕੰਬਦੀ ਸੀ ਬਾਅਦ ਵਿੱਚ ਸਰਕਾਰ। ਉਹਨਾਂ ਦੇ ਥਾਂ ਪਿਆ ਸੀ ਜਿਹੜਾ, ਕਿਹੜੀ ਰੂਹ ਸੀ ਉਹ, ਉਸ ਤੋਂ ਮਹਾਂਪੁਰਸ਼ ਉੱਥੋਂ ਨਿਕਲ ਆਏ। ਜਦੋਂ ਰਾਹ ਵਿੱਚ ਆਏ 2-3 ਗੱਡੀਆਂ ਫਿਰ ਉੱਥੋਂ ਗਾਂਹ ਲਈਆਂ ਅਤੇ ਪਹਾੜੀ ਪੈਂਦੀ ਰਾਹ ਵਿੱਚ ਉਹ ਸਿੰਘ ਨਾਲ ਸੀ, ਉਹਨੇ ਦੱਸਿਆ ਮੇਰਾ ਭਰਾ ਹੀ ਲੱਗਦਾ ਸੀ। ਉਹ ਕਹਿੰਦਾ ਵੀ ਹੈਰਾਨ ਹੋ ਗਏ ਸੀ
ਵੀ ਗਾਂ ਘੇਰਾ ਪਿਆ ਸੀ, ਫੌਜ ਲੱਗੀ ਸੀ, ਵੀ ਪਹਾੜੀਆਂ ਵਿੱਚ ਹੀ ਮਾਰ ਦਿਓ। ਪਤਾ ਸੀ ਗੱਡੀਆਂ ਆ ਰਹੀਆਂ, ਉੱਥੋਂ ਤਾਂ ਨਿਕਲਿਆ, ਉੱਥੇ ਨਹੀਂ ਫੜੇ ਗਏ ਮਹਾਂਪੁਰਸ਼ ਬੰਬੇ ਘੇਰਾ ਪਾਇਆ। ਰਾਹ ਵਿੱਚ ਆਏ ਅਤੇ ਉੱਥੇ 2 ਕਿਲੋਮੀਟਰ ਪਿੱਛੇ ਹੀ ਗੱਡੀਆਂ ਰੁਕਾ ਕੇ ਮਹਾਂਪੁਰਸ਼ ਜੀਪਾਂ ਬੰਬੇ ਵਾਲੀ ਸੰਗਤ, ਉਹ ਕਹਿੰਦੇ ਸੀ ਜੋ ਮਰਜ਼ੀ ਹੋ ਜੇ, ਕਿਹੜਾ ਅਸੀਂ ਸਾਡਾ ਫਰਜ਼ ਆ ਤੁਹਾਨੂੰ ਪੰਜਾਬ ਛੱਡਣਾ, ਬੰਬੇ ਵਾਲੀ ਸੰਗਤ। ਉਹਨਾਂ ਦੀਆਂ ਗੱਡੀਆਂ ਵਿੱਚ ਹੀ ਆ ਰਹੀ ਸੀ ਅਤੇ ਉਹ ਮਹਾਂਪੁਰਸ਼ ਜਦੋਂ ਰਾਹ ਵਿੱਚ ਆਏ 2 ਕਿਲੋਮੀਟਰ ਪਿੱਛੇ, ਜਿਵੇਂ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਵੀ ਹੁਣ ਇੱਥੇ ਫੌਜ ਲੱਗੀ ਆ ਫੜਨ ਵਾਸਤੇ ਮੈਨੂੰ, ਅਤੇ ਉੱਥੇ ਗੱਡੀਆਂ ਰੁਕਾ ਕੇ ਕਹਿੰਦੇ ਆਪਣੀ ਜਿਹੜੀ ਲੋਈ ਸੀ ਉਹ ਮਹਾਂਪੁਰਸ਼ਾਂ ਨੇ ਆਪਣੀ ਸੀਟ 'ਤੇ ਜੋੜ ਕੇ ਰੱਖਤੀ, ਜਿਹੜੀ ਉਹਨਾਂ ਦੀ ਸੀਟ ਸੀ ਏਡੀ ਤਾਂ ਹੋਈ ਸੀ ਸਾਰੀ, ਅਤੇ ਜੋੜ ਕੇ ਰੱਖ ਦਿੱਤੀ। ਅਤੇ ਉਸ ਤੋਂ ਬਾਅਦ ਆਉਂਦੇ ਵੀ ਮੈਂ ਤੁਰ ਕੇ ਜਾਊਂਗਾ ਸਿੰਘੋ, ਅਤੇ ਤੁਸੀਂ ਹੌਲੀ ਹੌਲੀ ਗੱਡੀਆਂ ਤੋਰੀ ਆ, ਜਿੱਥੇ ਪੁਲਿਸ ਆਈ ਨਾ ਗਾਂ ਫੌਜ, ਮੈਂ ਤੁਰ ਕੇ ਜਾਊਂਗਾ ਅਤੇ ਮੇਰਾ ਫਿਕਰ ਨਾ ਕਰਿਓ ਜੀ, ਜਿਹਨੇ ਉੱਤਰ ਕੇ ਮੇਰੇ ਨਾਲ ਆਉਣਾ ਉਹ ਆ ਜਾਓ, ਅਬਲੀ ਤਾਂ ਤੁਸੀਂ ਗੱਡੀਆਂ 'ਚ ਬੈਠੇ। ਪਰ ਤੁਸੀਂ ਇਹ ਗੱਲ ਕਹਿਣੀ ਆ ਵੀ ਭਿੰਡਰਾਂ ਵਾਲਾ ਤਾਂ ਬੰਬੇ ਰਹਿ ਗਿਆ, ਉਹ ਨਹੀਂ ਆਇਆ ਸਾਡੇ ਨਾਲ, ਤੁਸੀਂ ਜਦੋਂ ਕਹਿਣਗੇ ਵਿਖਾਓ ਤਲਾਸ਼ੀ, ਤੁਸੀਂ ਕਹੋ ਦੇ ਦਿਓ ਤਲਾਸ਼ੀ, ਆ ਵੇਖੋ ਸੀਟ ਖਾਲੀ ਆ। ਉਹ ਮੇਰਾ ਭਰਾ ਹੀ ਨਾਲ ਸੀ, ਉਹ ਕਹਿੰਦਾ ਵੀ ਅਸੀਂ ਬੈਠੇ ਰਹੇ, ਮਹਾਂਪੁਰਸ਼ਾਂ ਨਾਲ ਤੁਰੇ ਗਏ, ਸਾਨੂੰ ਦੀਂਦੇ ਸੀ, ਉਹ ਜਦੋਂ ਆਇਓ ਨੱਪ ਨੱਪ ਕੇ ਵਾਰ ਵਾਰ ਵੇਖੋ ਵੀ ਲੋਈ ਪਈ ਕੱਲੀ। ਸੋ ਉਹ ਕਹਿੰਦੇ ਸਾਨੂੰ, ਕਹਿੰਦੇ ਹਥਿਆਰ ਤੁਸੀਂ ਬੰਨ ਲਓ, ਸਿੰਘ ਲੰਮੇ ਸੀ ਨਾਲ ਦੇ, ਕਹਿੰਦੇ ਵੀ ਬੰਦੂਕਾਂ ਜਿਹੜੀਆਂ ਆਪਣੀਆਂ ਲੱਤਾਂ ਨਾਲ ਬੰਨ ਲਓ, ਅਸੀਂ ਕਹਾਂ ਜੀ ਦਿਸਣਗੇ, ਕਹਿੰਦੇ ਨਹੀਂ ਦਿਸਣਗੇ। ਅਤੇ ਨਾ ਉਹ ਕੋਈ ਹਥਿਆਰ ਦਿਸਿਆ ਉਹਨਾਂ ਨੂੰ ਅਤੇ ਨਾ ਮਹਾਂਪੁਰਸ਼ ਦਿਸੇ। ਉਹਨਾਂ ਨੇ ਫਿਰ ਵਾਇਰਲ ਸੈੱਟ ਰਾਹੀਂ ਸੁਨੇਹਾ ਦਿੱਤਾ ਕੇਂਦਰ ਦੀ ਸਰਕਾਰ ਨੂੰ ਵੀ ਕਿਸੇ ਭੁਲੇਖਾ ਪਾ ਲਿਆ ਭਿੰਡਰਾਂ ਵਾਲਾ ਹੈ ਨਹੀਂ ਇੱਥੇ, ਨਹੀਂ ਤਾਂ ਉਹਨਾਂ ਨੇ ਹਮਲਾ ਕਰਨਾ ਸੀ ਅੱਗੇ ਪਹਾੜੀ 'ਚ ਇੱਕੋ ਦਮ ਵੀ ਹੈਗਾ ਵਾ ਹਮਲਾ ਕਰ ਦਿਓ, ਗੱਡੀਆਂ ਉਡਾ ਦਿਓ। ਫਿਰ ਉਹ ਮਹਾਂਪੁਰਸ਼ ਉੱਥੋਂ ਨਿਕਲੇ। ਫਿਰ ਆਪਣਾ ਸੁਭਾਅ, ਸੂਰਬੀਰ ਕਿੱਥੇ ਪਿੱਛੇ ਹਟਦਾ, ਇਹ ਕੋਈ ਇਹ ਨਹੀਂ ਸੀ ਅਟੈਕ ਕਰਕੇ ਅਮੈਰੀਕਾ 'ਤੇ ਅਤੇ ਮੁੜ ਕੇ 10 ਸਾਲ ਬਾਹਰ ਹੀ ਨਾ ਨਿਕਲੇ ਲਦੇਨ ਵਰਗਾ ਅਤੇ ਵਿਕਾਰਾਂ ਵਿੱਚ ਡੁੱਬਿਆ ਹੋਵੇ ਅਤੇ ਇੱਕ ਵੀ ਬੰਦਾ ਉਹ ਤੋਂ ਨਾ ਛੂਟ ਹੋਵੇ, ਐਡਾ ਵੱਡਾ ਖਵਾਉਂਦਾ ਸੀ ਆਪਣੇ ਉਸਾਮਾ ਬਿਨ ਲਾਦਿਨ। ਇਹ ਮਹਾਂਪੁਰਸ਼ ਸੀ ਨਾਮ ਦਾ ਰਸੀ ਆ ਬਾਬਾ ਜਰਨੈਲ ਸਿੰਘ ਗਾਂ। ਉਹ ਕਹਿੰਦੇ ਜਦੋਂ ਪੂਨੇ, ਸ਼ਾਇਦ ਉਹਨਾਂ ਦੱਸਿਆ ਵੀ ਪੂਨੇ ਦੇ ਗੁਰਦੁਆਰੇ ਵਿੱਚ ਸੰਗਤ ਨੂੰ ਅੱਗੇ ਪਤਾ ਲੱਗਾ, ਉਹਨਾਂ ਬੇਨਤੀ ਕੀਤੀ ਵੀ ਕਥਾ ਕਰੋ, ਕਿਉਂਕਿ ਪਹਿਲੇ ਮਹਾਂਪੁਰਸ਼ ਜਾਂਦੇ ਸੀ ਬਾਬਾ ਕਰਤਾਰ ਸਿੰਘ ਜੀ। ਕਹਿੰਦੇ ਵੀ ਚਲੋ ਸਮਾਂ ਤਾਂ ਹੈ ਨਹੀਂ ਨਾਜ਼ੁਕ ਜਿਹਾ, ਪਰ ਜੇ ਸੰਗਤ ਕਹਿੰਦੀ ਕਰ ਦਿੰਦੇ। ਇੱਕ ਘੰਟਾ ਕਥਾ ਕੀਤੀ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ, ਕੀੜੇ ਕੱਢੇ ਕੰਨਾਂ ਵਿੱਚੋਂ ਕੀੜੇ। ਕਿਸੇ ਨੇ ਆ ਕੇ ਜੇ ਸ਼ੁਰੂ ਹੀ ਕੀਤਾ ਸੀ, ਕਿਸੇ ਨੇ ਆ ਕੇ ਕਹਿ ਦਿੱਤਾ, ਸੋ ਪੁਲਿਸ ਵਾਲਾ ਸੀ ਉਹ ਵੀ, ਉਹਨੇ ਆ ਕੇ ਸਿੰਘਾਂ ਨੂੰ ਦੱਸਤਾ ਵੀ ਸੂਕ ਗਰਮ ਨਾ ਬੋਲੇ, ਸਾਰੀ ਸੀ ਏਡੀ ਦਿੱਲੀ ਜਾ ਰਹੀ ਆ ਨਾਲ ਦੀ ਨਾਲ, ਇਹ ਇਹਨਾਂ ਦੀ ਆਵਾਜ਼ ਸੁਣਨੀ ਆ ਉੱਥੇ। ਜਦੋਂ ਇਹ ਗੱਲ ਸੁਣੀ ਫਿਰ ਤਾਂ ਇੰਨਾ ਬੀਰਸ ਆਇਆ, ਫਿਰ ਤਾਂ ਉਹਨਾਂ ਨੇ ਸਾਰੀਆਂ ਜ਼ਿਆਦਤੀਆਂ ਜਿਹੜੀਆਂ ਸਿੱਖਾਂ ਨਾਲ ਹੋਈਆਂ ਸੀ ਨਾ ਵੀ ਚੰਗੀ ਤਰ੍ਹਾਂ ਸੁਣ ਲੈਣ, ਵੇਖੋ ਉਂਝ ਤਾਂ ਸਾਹਮਣੇ ਨਹੀਂ ਨਾ ਆਉਂਦੇ ਸੀ ਹੁਕਮਰਾਨ, ਵੀ ਸੁਣ ਲੈਣ ਅੱਜ ਸਗੋਂ ਕਿੱਡਾ ਸੱਚਾ ਅਤੇ ਸੁੱਚਾ ਉਹ ਮਹਾਂਪੁਰਸ਼। ਉਹ ਕਹਿੰਦੇ ਇੱਕ ਘੰਟੇ ਵਿੱਚ ਮਹਾਰਾਜ ਦੀ ਬਾਗ ਦੀ ਕਥਾ ਕਰਕੇ ਉਹਨਾਂ ਰਮਾਲਾ ਪਾ ਕੇ ਸਾਰੀਆਂ ਜਾਤੀਆਂ ਦੱਸੀਆਂ, ਵੇਖੋ ਕਿੱਥੇ ਘੇਰਾ ਪੈ ਰਿਹਾ ਹੈ, ਵੀ ਬੰਦਾਂ ਦਾ ਚੁੱਪ ਜਾ ਕੇ ਨਿਕਲ ਜਾਓ। ਇਹ ਸੂਰਮੇ ਦੀ ਅਵਸਥਾ ਹੁੰਦੀ ਹੈ, ਉਹਨਾਂ ਉਸ ਉੱਥੇ ਬੈਠਿਆਂ ਨੂੰ ਕਾਂਬਾ ਲੱਗਣ ਲੱਗ ਪਿਆ। ਫਿਰ ਵੀ ਨਹੀਂ ਮਹਾਂਪੁਰਸ਼ ਸੱਚ ਬੋਲਣ ਤੋਂ ਹਟੇ ਵੀ ਸਾਡੀਆਂ ਕੁਰਬਾਨੀਆਂ ਕੀ ਆ, ਸਾਡੇ ਨਾਲ ਜ਼ਿਆਦਤੀਆਂ ਤੁਸੀਂ ਕਿੰਨੀਆਂ ਕੀਤੀਆਂ ਨੇ। ਉੱਥੋਂ ਵੀ ਚੜ੍ਹਦੀ ਕਲਾ 'ਚ ਆਏ ਮਹਾਂਪੁਰਸ਼, ਉੱਥੇ ਘੇਰਾ ਮਾਰ ਮਿਟਾਉਣ ਦਾ ਚੰਦੋ ਕਲਾਂ ਘੇਰਾ ਪਾਇਆ ਪੰਜਾਬ ਅਤੇ ਹਰਿਆਣੇ ਦੀ ਪੁਲਿਸ ਨੇ। ਉਸ ਵੇਲੇ ਵੀ ਉਹਨੂੰ ਟਰੱਕ 'ਤੇ ਬਿਠਾਇਆ ਸੀ ਜਿਹੜਾ ਸਾਡਾ ਰੁੱਡਿਆਂ ਦਾ ਬਾਈ ਜੋਗਿੰਦਰ ਸਿੰਘ, ਜਿਹੜਾ ਮੈਨੂੰ ਟਕਸਾਲ 'ਚ ਲੈ ਕੇ ਗਿਆ, ਉਹਦਾ ਜੀਵਨ ਸੁਧਾਰਿਆ ਸੀ। ਉਹਨੂੰ ਟਰੱਕ ਉੱਪਰ ਬਿਠਾਇਆ ਸੀ, ਦਲੇਰ ਬਹੁਤ ਸੀ, ਉਹ ਕੱਦ ਬਹੁਤ ਵੱਡਾ ਸੀ, ਅਨਪੜ੍ਹ ਸੀ, ਪਰ ਮਹਾਂਪੁਰਸ਼ਾਂ ਦਾ ਵਿਸ਼ਵਾਸ ਪਾਤਰ ਬਹੁਤ ਸੀ, ਉਹਨੂੰ ਖੱਬੇ ਰੱਖਦੇ ਸੀ ਹਮੇਸ਼ਾ ਨਾਲ। ਉਹਨੂੰ ਕਹਿੰਦੇ ਮੈਨੂੰ ਆਉਂਦੇ ਵੀ ਤੂੰ ਉੱਪਰ ਬੰਦੂਕ ਪੂਰੀ ਲੋਡ ਕਰਕੇ ਅਤੇ ਟਰੱਕ ਦੇ ਉੱਪਰ ਬਹਿਣਾ, ਜਿੱਥੇ ਰਾਹ ਵਿੱਚ ਵੇਖਿਆ ਵੀ ਸਾਹਮਣੇ ਆ ਗਈ ਪੁਲਿਸ, ਸੜਕ ਦੇ ਸਾਹਮਣੇ ਆ ਗਈ ਨਾ ਨਾਕਾ ਲਾਉਣਾ, ਉੱਥੇ ਛੱਡ ਦੇਣੀ ਹੈ, ਉੱਥੇ ਨਹੀਂ ਢਿੱਲ ਕਰ। ਜੋ ਚੰਦੋ ਕਲਾਂ ਤੋਂ ਨਿਕਲੇ ਉੱਥੋਂ ਵੀ ਕਚਾਨੀ ਦੇ ਕੇ ਨਿਕਲੇ, 50,000 ਪੁਲਿਸ ਨੇ ਘੇਰਾ ਪਾਇਆ ਸੀ। ਔਰ ਆਉਂਦੇ ਪਿੰਡਾਂ ਵਿੱਚ ਦੀ, ਅਤੇ ਜਦੋਂ ਸ਼ੰਭੂ ਬਾਰਡਰ 'ਤੇ ਇਹ ਟਰੱਕ ਪਹੁੰਚਿਆ, ਉੱਥੇ CRP ਦਾ ਨਾਕਾ ਸੀ, ਉਹਨਾਂ ਨੇ ਬੈਰੀਅਰ ਲਾਇਆ ਹੋਇਆ ਸੀ। ਕਹਿੰਦੇ ਜਦੋਂ ਸਾਨੂੰ ਦੂਰੋਂ ਇੱਕ ਬੈਂਟਰੀ ਸੀ ਸਾਡੇ ਕੋਲ ਦਿੱਤੀ, ਬਹੁਤ ਦੂਰ ਤੱਕ ਚਾਨਣ ਕਰਨ ਵਾਲੀ,
ਉਹ ਬੈਂਟਰੀ ਜਦੋਂ ਮਾਰੀ ਵੇਖਿਆ ਵੀ ਬੈਰੀਅਰ ਲੱਗਾ ਇੱਥੇ ਕੰਮ ਖਰਾਬ। ਪਰ ਉਸ ਤੋਂ ਕਹਿੰਦੇ ਅਸੀਂ ਵੀ ਪੁਜੀਸ਼ਨਾਂ ਲੈ ਲਈਆਂ ਸੀ, ਮਹਾਂਪੁਰਸ਼ ਥੱਲੇ ਟਰੱਕ 'ਚ ਬੈਠੇ ਅਤੇ ਅਸੀਂ ਉੱਪਰੋਂ ਅਸੀਂ ਵੀ ਤਿਆਰ ਹੋ ਗਏ ਵੀ ਇੱਥੇ ਭੇੜ ਪਊ। ਅਤੇ ਉਹ ਹੋਇਆ ਕਿ ਕਹਿੰਦੇ ਜਦੋਂ 200-300 ਕਿੱਲੇ ਰਹਿ ਗਿਆ ਨਾ ਟਰੱਕ ਪਿੱਛੇ ਰੋਡ ਤੋਂ, ਉਹ ਬੈਰੀਅਰ ਜਿਹੜਾ ਉਹਨਾਂ ਨੇ ਲਾਇਆ ਹੋਇਆ ਸੀ ਉਹਨੂੰ ਸਾਰੀ ਸੀਟ ਵੀ ਆਊਗਾ ਪਿੰਡਾਂ ਨੂੰ, ਇੱਥੇ ਫੜ ਲਾਂਗੇ। ਪਿੱਛੋਂ ਨਿਕਲ ਆਏ ਸੀ ਮਹਾਂਪੁਰਸ਼, ਕਹਿੰਦੇ ਉਦੋਂ ਹੀ ਮੈਂ ਵੇਖਿਆ ਵੀ ਨਾ ਕੋਈ ਹਨੇਰੀ ਆਈ ਨਾ ਕੋਈ ਤੂਫਾਨ ਆਇਆ, ਉਹ ਬੈਰੀਅਰ ਜਿਹਾ 2 ਕਿੱਲੇ ਪਹਿਲਾਂ ਹੀ ਜੇ ਟਰੱਕ ਪਿੱਛੇ ਸੀ ਉੱਡ ਕੇ ਵੱਜਿਆ ਖਤਾਨਾਂ ਦੇ ਵਿੱਚ, ਉਹਨਾਂ ਦਾ ਬੈਰੀਅਰ ਜੇ ਜਿਹੜਾ ਲਾਇਆ ਸੀ। ਫਿਰ ਆਉਂਦੇ ਮੈਂ ਥੱਲੇ ਨੂੰ ਕਰ ਲਈ ਬੰਦੂਕ ਜਿਹੜੀ ਸੀ ਵੀ ਇਹ ਤਾਂ ਕੋਈ ਨਾਲ ਕੋਈ ਸ਼ਕਤੀ ਜਾ ਰਹੀ ਹੈ ਟਰੱਕ ਦੀ। ਔਰ ਉਸ ਵੇਲੇ ਉਹ ਜਦੋਂ ਵੇਖਿਆ ਅਸੀਂ ਲੰਘੇ ਸਾਰੇ ਸੁੱਤੇ ਪਏ, ਉਹਨਾਂ ਨੂੰ ਇੰਨੀ ਨੀਂਦ ਆਈ ਗੂੜੀ, ਜਦੋਂ ਪਿੱਛੋਂ ਉਹਨਾਂ ਨੂੰ ਸੁਚੇਤ ਕੀਤਾ ਹੋਇਆ ਵਾ ਵੀ ਧਿਆਨ ਰੱਖਣਾ ਮਾ ਰੋਡ 'ਤੇ, ਉੱਥੋਂ ਹੱਥ ਨਹੀਂ ਆਇਆ ਪਿੰਡਰਾਂ ਵਾਲਾ ਨਿਕਲ ਗਿਆ।

ਜਿਹਾ ਝਾਕੇ ਜਦੋਂ ਐਂ ਚਾਰ ਛਪੇਰੇ ਅਤੇ ਮੈਨੂੰ ਵੀ ਉਹਨੂੰ ਵੀ ਦਮਾਲਿਆਂ ਵਾਲੀਆਂ ਫੌਜਾਂ ਦਿਸੀਆਂ ਚਾਰ ਛਪੇਰੇ ਟਰੱਕ 'ਤੇ ਖੜ੍ਹੀਆਂ ਹੋਈਆਂ ਦਮਾਲਿਆਂ ਵਾਲੀਆਂ ਫੌਜਾਂ ਖਾਲਸਾ ਸ਼ਹੀਦੀ ਰੂਹਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ। ਫਿਰ ਉਹ ਆਉਂਦਾ ਫਿਰ ਪਤਾ ਲੱਗਾ ਬਾਈ ਜਗਿੰਦਰ ਸਿੰਘ ਦਾ ਵੀ ਉਹ ਬੈਰੀਅਰ ਕਿਹਨੇ ਸੁੱਟਿਆ ਸੀਗਾ ਦੋ ਕਿੱਲੇ ਪਹਿਲਾਂ ਹੀ ਉਹ ਸ਼ਹੀਦ ਹੀ ਚੱਲ ਰਹੇ ਸੀ ਮੂਹਰੇ ਨਾਲ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਵੀ ਹਮਲਾ ਹੋਇਆ ਮਾਨਾ ਵਾਲਾ ਕਾਂਡ ਵੀ ਹੋਇਆ ਜਿਹਦੇ ਵਿੱਚ ਮੇਰੇ ਪਿੰਡ ਦੇ ਉਹਨਾਂ ਦੇ ਹਮ ਜਮਾਤੀ ਸੀ ਭਾਈ ਹਰਦੇਵ ਸਿੰਘ ਜੀ ਮਹਾਂਪੁਰਖਾਂ ਦੀ ਸੀਟ 'ਤੇ ਬੈਠੇ ਹੋਏ ਸੀ ਉਹਨਾਂ 'ਤੇ ਹਮਲਾ ਹੋਇਆ ਸੀ ਉਹ ਡਿੱਗ ਪਏ ਸੀ ਥੱਲੇ ਅਤੇ ਸ਼ਹੀਦ ਹੋ ਗਏ ਸੀ ਮਾਨਾ ਵਾਲਾ ਕਾਂਡ ਜਿਹਦੇ ਵਿੱਚ ਜੀਪ ਰਿੰਮਾਂ 'ਤੇ ਆਈ ਸੀ ਅਤੇ ਟਾਇਰ ਸੜ ਗਏ ਸੀ 10 ਕਿਲੋਮੀਟਰ ਦਰਬਾਰ ਸਾਹਿਬ ਤੱਕ। ਅਤੇ ਜਦੋਂ ਜੱਜ ਨੇ ਮਹਾਂਪੁਰਸ਼ਾਂ ਨੂੰ ਅਰੈਸਟ ਕਰਕੇ ਉੱਥੇ ਨਹਿਰ ਦੇ ਉੱਪਰ ਸਵਾਲ ਕੀਤਾ ਸੀ ਵੀ ਉਦੋਂ ਜੀਪ ਕਿਵੇਂ ਗਈ ਤੁਹਾਡੀ ਇੰਨੀ ਅੱਗ ਲੱਗੀ ਹੋਈ ਅਤੇ ਮਹਾਂਪੁਰਖਾਂ ਇੱਕੋ ਗੱਲ ਕਹੀ ਸੀ ਵੀ ਗੁਰੂ ਗੋਬਿੰਦ ਸਿੰਘ ਲੈ ਕੇ ਗਏ ਸੀ ਇਹ ਜਵਾਬ ਦਿੱਤਾ ਸੀ ਜੱਜ ਨੂੰ ਠੋਕ ਕੇ ਵੀ ਗੁਰੂ ਗੋਬਿੰਦ ਸਿੰਘ ਲੈ ਕੇ ਗਏ ਸੀ। ਔਰ ਉਸ ਦਿਨ ਵੀ ਮਹਾਂਪੁਰਸ਼ ਨਹੀਂ ਸ਼ਹੀਦ ਹੋਏ ਇਹ ਤੀਜਾ ਹਮਲਾ ਸੀ। ਚੌਥਾ ਹਮਲਾ ਸੀ ਜਿਹੜਾ ਪ੍ਰੈਕਟੀਕਲ ਲੀਡਰਾਂ ਬੇਈਮਾਨ ਹੋਏ ਇਹਨਾਂ ਨੇ ਰਲ ਕੇ ਬਲਜੀਤ ਕੌਰ ਨੂੰ ਅਤੇ ਉਹ ਛਿੰਦਾ ਜਿਹੜਾ ਬਦਮਾਸ਼ ਸੀ ਉਹਨੂੰ ਉਹਨਾਂ ਨੂੰ ਸੋ ਇੱਕ ਸਫਾਰੀਕਾਰ ਅਤੇ ਬਾਹਰ ਸੈੱਟ ਕਰਨ ਦਾ ਲਾਲਚ ਦਿੱਤਾ ਸੀ ਕੇਂਦਰ ਦੀ ਸਰਕਾਰ ਨਾਲ ਮਿਲ ਕੇ। ਉਹਨਾਂ ਨੇ ਆ ਕੇ ਉਹਨੂੰ ਕਿਹਾ ਸੀ ਵੀ ਤੁਸੀਂ ਸੋ ਸੰਤ ਜਰਨੈਲ ਸਿੰਘ ਭਾਈ ਸ਼ਬੇਗ ਸਿੰਘ ਭਾਈ ਮਰੀਕ ਸਿੰਘ ਅਤੇ ਸੋਢੀ ਚਾਰਾਂ ਨੂੰ ਮਾਰਨਾ ਜੀ ਤੁਸੀਂ ਧੋਖੇ ਨਾਲ ਜਿਵੇਂ ਵੀ ਹੁੰਦਾ। ਅਤੇ ਉਹ ਬੀਬੀ ਬੜੀ ਤੇਜ਼ ਸੀ ਔਰ ਸਿੰਧੀ ਹੋਟਲ ਵਿੱਚ ਆਪਾਂ ਨੂੰ ਪਤਾ ਅਪ੍ਰੈਲ ਦੇ ਮਹੀਨੇ 14 ਅਪ੍ਰੈਲ 1984 ਨੂੰ ਸਿੰਧੀ ਹੋਟਲ ਵਿੱਚ ਭਾਈ ਸੋਢੀ ਦਾ ਕਤਲ ਉਹ ਬੀਬੀ ਨੇ ਕੀਤਾ ਸੀ। ਸੰਤਾਂ ਨੂੰ ਉਹ ਵੀ ਮੰਨੀ ਸੀ ਜਦੋਂ ਫੜ ਲਈ ਮਹਾਂਪੁਰਸ਼ਾਂ ਨੂੰ ਕੁਛ ਨਹੀਂ ਕਿਹਾ ਸੀ ਉਹਨੂੰ ਫੜ ਕੇ ਸਿੰਘ ਲਿਆਏ ਸੀ ਅਤੇ ਫੜ ਕੇ ਜਦੋਂ ਲਿਆਏ ਲੰਗਰ ਹਾਲ ਦੀ ਛੱਤ 'ਤੇ ਸੀ ਉਦੋਂ ਮਹਾਂਪੁਰਸ਼ ਅਤੇ ਉਹ ਪਹਿਲਾਂ ਆ ਕੇ ਰੋਂਦੀ ਕਰਲਾਉਂਦੀ ਜਿਵੇਂ ਬਣਾਇਆ ਸੀ ਬਹਾਨਾ ਜਾਣ ਕੇ ਅਤੇ ਰੋਂਦੀ ਕਰਲਾਉਂਦੀ ਮਹਾਂਪੁਰਖਾਂ ਕੋਲ ਗਈ ਕਹਿੰਦੀ ਸੋਢੀ ਨੇ ਮੇਰੇ ਨਾਲ ਸ਼ਰਾਰਤ ਕੀਤੀ ਸੀ ਸੋ ਮੇਰੀ ਬੇਇੱਜ਼ਤੀ ਕਰਨੀ ਚਾਹੁੰਦੀ ਮੇਰੀ ਇੱਜ਼ਤ

ਪੈਣੀ ਚਾਹੁੰਦਾ ਸੀ ਅਤੇ ਮੈਂ ਉਹਨੂੰ ਸੰਤ ਜੀ ਮੈਂ ਪਿਸਤੌਲ ਦੀ ਗੋਲੀ ਮਾਰ ਕੇ ਮਾਰ ਦਿੱਤਾ ਆਪਣੇ ਆਪ ਨੂੰ ਛਪਾ ਰਹੇ। ਮਹਾਂਪੁਰਸ਼ਾਂ ਨੂੰ ਕੁਛ ਨਹੀਂ ਕਿਹਾ, ਐਡਾ ਵੱਡਾ ਜਿਗਰਾ ਸੀ ਇਹੋ ਜਿਹਾ ਸਿੰਘ ਸ਼ਹੀਦ ਕਰ ਦੇਣਾ ਬੱਬਰ ਸ਼ੇਰ। ਔਰਤ ਜਾਣ ਕੇ ਅੱਗੋਂ ਉਸ ਮਹਾਂਪੁਰਸ਼ ਨੇ ਉਹਨੂੰ ਕੁਝ ਨਹੀਂ ਕਿਹਾ, ਜਾਣਦੇ ਹੋਏ ਸਭ ਕੁਝ। ਦੇਖੋ ਕਿੱਡਾ ਵੱਡਾ ਜਿਗਰਾ ਸੀ। ਖਾਲਸਾ ਕਿਹਨੂੰ ਕਹਿੰਦੇ ਵੀ ਔਰਤ ਇਹਨੂੰ ਮੈਂ ਹੁਣ ਫੜਾਂ ਮਾਰਾਂ ਚੰਗਾ ਨਹੀਂ ਲੱਗਦਾ। ਮਹਾਂਪੁਰਸ਼ ਕੁਝ ਨਹੀਂ ਬੋਲੇ, ਉਹਨੂੰ ਆਦੇ ਚੱਲ ਜਾ ਤੂੰ, ਤੂੰ ਹੇਠਾਂ ਚੱਲ ਜਾ, ਬੀਬੀ ਮੇਰੇ ਸਾਹਮਣੇ ਨਾ ਖੜ। ਇਹਨਾਂ ਬਚਨ ਕਿਹਾ ਵੀ ਸਾਹਮਣੇ ਨਾ, ਰੋਸ ਤਾਂ ਆਉਂਦਾ ਹੀ ਆ ਨਾ। ਥੱਲੇ ਉੱਤਰਦੀ ਜਦੋਂ ਸਿੰਘਾਂ ਨੇ ਜਾ ਰਹੀ ਸੀ, ਉਹਨੂੰ ਛੱਡਤਾ ਸੀ ਇੱਕ ਤਰ੍ਹਾਂ ਦਾ ਮਹਾਂਪੁਰਸ਼ਾਂ, ਨਾ ਕਿਸੇ ਸਿੰਘ ਨੂੰ ਕਿਹਾ ਵੀ ਇਹਨੂੰ ਫੜਨਾ ਮਾਰਨਾ। ਇੱਕ ਸਿੰਘ ਇੰਨਾ ਗਰਮ ਸੀ, ਉਹ ਵੀ ਜਾਇਜ਼ ਸੀ, ਉਹਨੇ ਕਿਹਾ ਉਹ ਸਾਡਾ ਬੱਬਰ ਸ਼ੇਰ ਵਰਗਾ ਸਿੰਘ ਮਾਰਤਾ ਅਤੇ ਇੱਦਾਂ ਕਿੱਦਾਂ ਜਾਣ ਦੇਵਾਂਗੇ ਇਹਨੂੰ, ਫੜੋ ਇਹਨੂੰ ਪੁੱਛੋ ਸਾਰੀ ਗੱਲ। ਮਹਾਂਪੁਰਸ਼ਾਂ ਨੇ ਕਿਹਾ ਸੀ, ਉਹਨੂੰ ਘੇਰ ਲਿਆ ਸੀ, ਫੜ ਲਿਆ ਸੀ। ਇੱਕ ਟੇਪ ਰੱਖ ਲਈ ਸੀ ਕੋਲੇ, ਜਦੋਂ ਦੋ ਚਾਰ ਵੱਜੀਆਂ ਉਹਦੇ ਤਾਂ ਉਹ ਸਾਰਾ ਕੁਝ ਬੋਲ ਪਈ ਸੀ ਵੀ ਮੈਨੂੰ ਇਹਨਾਂ ਲੀਡਰਾਂ ਨੇ ਕਿਹਾ ਅਤੇ ਆਹ ਬੰਦਾ ਛਿੰਦਾ ਮੇਰੇ ਨਾਲ ਰਲਿਆ ਵਾ। ਸਾਰਾ ਕੁਝ ਉਹ ਬਕ ਪਈ ਸੀ। ਇਹ ਵੀ ਉਹਨੇ ਇਹ ਗੱਲ ਕਹੀ ਵੀ ਇਸ ਤੋਂ ਪਹਿਲਾਂ ਵੀ ਮੈਂ ਸੰਤ ਜਰਨੈਲ ਸਿੰਘ ਨੂੰ ਗੋਲੀ ਮਾਰਨ ਵਾਸਤੇ ਆਈ ਸੀ ਪਰ ਮੇਰੇਥੋਂ ਵੱਜੀ ਨਹੀਂ, ਮੈਂ ਕੋਲੇ ਪਹੁੰਚ ਗਈ ਸੀ ਉਹਨਾਂ ਦੇ ਸਾਹਮਣੇ ਬੈਠਿਆਂ, ਪਰ ਮੇਰਾ ਹੀਆ ਨਹੀਂ ਪਿਆ ਗੋਲੀ ਮਾਰਨ ਦਾ। ਇਹ ਚਾਰ ਹਮਲੇ ਹੋ ਗਏ ਨਾ, ਚਾਰ ਹਮਲੇ ਹੋ ਗਏ ਮਹਾਂਪੁਰਸ਼ਾਂ 'ਤੇ। ਅਤੇ ਸਿੰਘਾਂ ਕਿਹਾ ਸੀ ਵੀ ਮਹਾਂਪੁਰਸ਼ੋ ਤੁਹਾਨੂੰ ਮਾਰਨ ਵਾਸਤੇ ਫਿਰਦੇ ਨੇ, ਕਹਿੰਦੇ ਮੈਨੂੰ ਨਹੀਂ ਪਤਾ, ਇੱਦਾਂ ਨਹੀਂ ਮੈਂ ਮਰਦਾ। ਇਹ ਵਚਨ ਕੀਤਾ ਸੀ ਮਰੂੰ ਸਾਰੀ ਦੁਨੀਆ ਨੂੰ ਪਤਾ ਲੱਗੂ ਜਿੱਦਾਂ ਮੈਂ ਮਰਿਆ, ਭੰਗ ਦੇ ਭਾਣੇ ਨਹੀਂ ਮੈਂ ਮਰਦਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਮਹਾਂਪੁਰਸ਼ ਸੂਰਬੀਰ ਬਚਨ ਕੇ ਬਲੀ, ਅਤੇ ਜਿਸ ਦਿਨ ਇਹ ਅਟੈਕ ਹੋ ਰਿਹਾ ਸੀ ਉਸ ਵੇਲੇ ਨੀਂਦ ਉੱਡੀ ਪਈ ਸੀ ਹਿੰਦੁਸਤਾਨ ਦੇ ਕਾਂਗਰਸੀ ਲੀਡਰਾਂ ਦੀ, ਮੰਤਰੀਆਂ ਦੀ, ਇੰਦਰਾ ਗਾਂਧੀ ਦੀ, ਉਹਦੇ ਪੁੱਤਰ ਰਾਜੀਵ ਗਾਂਧੀ, ਛੋਟਾ ਘੱਲੂਘਾਰਾ ਜਹੀਆ ਖਾਨ ਅਤੇ ਲਖਪਤ ਰਾਏ ਦੀਵਾਨ ਨੇ ਕੀਤਾ ਸੀ। ਇਹ ਵੱਡਾ ਘੱਲੂਘਾਰਾ ਤੀਜਾ ਸਿੱਧੇ ਤੌਰ 'ਤੇ ਹੁਕਮਰਾਨ ਇੰਦਰਾ ਗਾਂਧੀ ਅਤੇ ਉਹਦਾ ਪੁੱਤਰ ਰਾਜੀਵ ਗਾਂਧੀ ਸੀ। ਸਾਰੀ ਕਮਾਂਡ ਜਨਰਲਾਂ ਨੂੰ ਦੇ ਰਹੇ ਸੀ ਨਾਲ ਦੀ ਨਾਲ ਫੋਨ 'ਤੇ। ਨੀਂਦ ਉੱਡੀ ਪਈ ਸੀ ਅਤੇ ਉਸ ਵੇਲੇ ਜਦੋਂ ਫੌਜ ਦੀਆਂ ਢੇਰੀਆਂ ਲੱਗ ਰਹੀਆਂ, ਫਿਰ ਸਲਾਹ ਲੈ ਰਹੀ ਸੀ ਰੂਸ ਤੋਂ, ਚੀਨ ਤੋਂ, ਅਮਰੀਕਾ ਤੋਂ, ਇੰਗਲੈਂਡ ਤੋਂ, ਫਰਾਂਸ ਤੋਂ, ਪੋਲੈਂਡ ਤੋਂ, ਬੰਗਲਾਦੇਸ਼ ਤੋਂ, ਪਾਕਿਸਤਾਨ ਤੋਂ ਵੀ। ਹੁਣ ਮੈਂ ਕਰਾਂ ਤਾਂ ਕਰਾਂ ਕੀ, ਇੰਨੀ ਫੌਜ ਮਰ ਰਹੀ ਹੈ, ਉਹਨਾਂ ਦਾ ਇੱਕ ਵੀ ਸਿੱਖ ਸ਼ਹੀਦ ਨਹੀਂ। ਉਹਨਾਂ ਆਪੋ ਆਪਣੀਆਂ ਰਾਇਆਂ ਦਿੱਤੀਆਂ ਸੀ, ਪਰ ਪਤਾ ਤਾਂ ਲੱਗ ਗਿਆ ਸੀ ਨਾ ਵੀ ਕਿਹਦੇ ਨਾਲ ਮੱਥਾ ਲੱਗਾ। ਜਿਹੜੇ ਬਚਨ ਮਹਾਂਪੁਰਸ਼ਾਂ ਕਹੇ ਸੀ ਮਰੂੰਗਾ ਅਤੇ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਜਿਸ ਦਿਨ ਮੈਂ ਮਰਿਆ, ਇੰਝ ਨਹੀਂ ਮੈਂ ਮਰਦਾ ਭੰਗ ਦੇ ਭਾਣੇ, ਜਿੱਦਾਂ ਗੌਰਮੈਂਟ ਮੈਨੂੰ ਫੜ ਕੇ ਭੰਗ ਦੇ ਭਾਣੇ ਮਾਰਨਾ ਚਾਹੁੰਦੀ ਹੈ। ਔਰ ਉਹ ਮਹਾਂਪੁਰਸ਼ ਨੇ ਸਦਕੇ ਜਾਈਏ ਉਹ ਸੂਰਬੀਰ ਤੋਂ 6 ਜੂਨ ਨੂੰ ਹੱਸ ਕੇ ਉਹਨੇ ਸ਼ਹੀਦੀ ਜਾਮ ਪੀਤਾ ਸਵੇਰ ਦੇ 9 ਵਜੇ ਦੇ ਕਰੀਬ। ਗੁਰੂ ਪਿਆਰੀ ਸਾਧ ਸੰਗਤ ਜੀ, ਅਤੇ ਉਸ ਤੋਂ ਬਾਅਦ ਵੀ ਮਰਜੀ ਵੜਿਆਂ ਨੇ ਅੱਜ ਵਾਲੇ ਦਿਨ ਵੀ ਸਾਰਾ ਦਿਨ ਜੰਗ ਕੀਤਾ, ਪੂਰੇ ਵੀਰ ਰਸ ਵਿੱਚ ਆ ਕੇ ਮਹਾਂਪੁਰਸ਼ਾਂ ਦੀ ਚੀਦੀ ਤੋਂ ਬਾਅਦ ਵੀ 665 ਦੇ ਕਰੀਬ ਜਿਹੜੇ ਫੌਜੀ ਸੀ ਪਰਿਕਰਮਾ 'ਚ ਰੱਖੇ ਨੇ, 1100 ਤੋਂ ਵੱਧ ਜ਼ਖਮੀ ਕੀਤੇ ਖਾਲਸੇ ਨੇ ਲੜ ਕੇ। 7 ਜੂਨ ਨੂੰ ਸਾਰਾ ਦਿਨ, 8 ਜੂਨ ਨੂੰ ਵੀ ਇਹ ਹਮਲਾ ਹੁੰਦਾ ਰਿਹਾ, 8 ਜੂਨ ਸ਼ਾਮ ਨੂੰ ਜਾ ਕੇ ਸਾਰੇ ਮਰਜੀ ਵੜੇ। 133 ਦੇ ਕਰੀਬ ਜਿਹੜੇ ਮਹਾਂਪੁਰਸ਼ਾਂ ਦੇ ਸਿਪਾਹੀ ਸੀ, 2 ਦਿਨ ਬਾਅਦ ਉਹਨਾਂ ਨੂੰ ਹਥਿਆਰ ਗੋਲੀ ਛਿੱਕਾ ਮੁੱਕ ਜਾਣ ਕਰਕੇ ਜਾਂ ਟੈਂਕਾਂ ਤੋਪਾਂ ਨਾਲ, ਛੋਟੀਆਂ ਤੋਪਾਂ ਨਾਲ ਜਿਹੜੇ ਗੋਲੇ ਸੁੱਟੇ ਜਾ ਰਹੇ ਸੀ ਤਹਿਖਾਨਿਆਂ 'ਚ ਪਰਿਕਰਮਾ 'ਚ, ਉਹ ਅੰਦਰ ਜਾ ਕੇ ਅੱਗ ਲਾ ਦਿੰਦੇ ਸੀ, ਉਹਨਾਂ ਨਾਲ ਮੁਕਾਬਲਾ ਨਹੀਂ ਸੀ। ਫੜ ਕੇ ਉਹਨਾਂ ਸਿੰਘਾਂ ਨੂੰ 133 ਦੇ ਕਰੀਬ 7 ਜੂਨ ਸ਼ਾਮ ਨੂੰ ਪਰਿਕਰਮਾ 'ਚ ਰੱਸਿਆਂ ਨਾਲ ਬੰਨ੍ਹ ਕੇ ਭੁੱਖਣ ਭਾਣੇ ਬਿਠਾ ਦਿੱਤਾ ਅਤੇ ਸਵੇਰ ਨੂੰ ਉਹ ਸਾਰੇ ਚੜ੍ਹਾਈ ਕਰਕੇ 565 ਤੋਂ ਉੱਪਰ ਬੱਚੇ, ਬੱਚੀਆਂ, ਬਜ਼ੁਰਗ ਸਰਾਵਾਂ ਵਿੱਚ ਸਨ, ਉਹਨਾਂ ਨੂੰ ਭੁੱਖਣ ਭਾਣੇ ਰੱਖ ਕੇ ਗੋਲੀਆਂ ਮਾਰ ਕੇ ਛੋਟੇ ਬੱਚਿਆਂ ਨੂੰ ਭਾਰਤੀ ਫੌਜ ਵੱਲੋਂ ਕੰਧਾਂ ਵਿੱਚ ਮਾਰ ਮਾਰ ਕੇ ਚਲਾ ਕੇ, ਜਿਹੜੀ ਮੀਰ ਮਨੂ ਨੇ ਕਦੇ ਕੀਤੀ ਸੀ ਸਾਡੇ ਨਾਲ, ਇਸ ਹਕੂਮਤ ਨੇ ਵੀ ਉਹ ਹੀ ਕੀਤੀ। ਬੱਚਿਆਂ ਨੂੰ ਲੱਤਾਂ ਤੋਂ, ਟੰਗਾਂ ਤੋਂ ਫੜ ਕੇ ਕੰਧਾਂ ਵਿੱਚ ਮਾਰ ਕੇ ਸ਼ਹੀਦ ਕੀਤਾ। ਬੱਚੀਆਂ ਬੀਬੀਆਂ ਕੋਲੋਂ ਖੋ ਕੇ, ਦੁੱਧ ਚੁੰਘਦੇ ਬੱਚੇ ਬੀਬੀਆਂ ਦੀਆਂ ਛਾਤੀਆਂ ਨਾਲ ਚੁੰਬੜੇ ਹੋਏ, ਉਹਨਾਂ ਨੂੰ ਵੀ ਗੋਲੀਆਂ ਮਾਰੀ। ਇਹ ਵੱਡਾ ਘੱਲੂਘਾਰਾ ਅਤੇ ਤੀਜਾ
ਜਿੱਥੇ ਹਰਿਮੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀ ਵੱਜੀ, ਅੱਜ ਵੀ ਆਪਾਂ ਦਰਸ਼ਨ ਕਰ ਸਕਦੇ ਹਾਂ ਪੁਰਾਤਨ ਸਰੂਪ ਦੇ ਜਿਹੜੇ ਉੱਪਰ ਪ੍ਰਕਾਸ਼ ਹੁੰਦੇ ਨੇ, ਇੰਨੀ ਗੋਲੀ ਵਿੱਚ ਗਈ ਸੀ ਉਹਨਾਂ ਦੀ। ਉਸੇ ਤਰ੍ਹਾਂ ਉਹ ਜਗ੍ਹਾ ਖਾਲੀ ਮੈਂ ਕਈ ਵਾਰ ਦਰਸ਼ਨ ਕੀਤੇ। ਔਰ ਰਾਗੀ ਸਿੰਘ ਸ਼ਹੀਦ ਹੋਏ, ਦੇਗੀਏ ਸ਼ਹੀਦ ਹੋਏ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਹਿ ਢੇਰੀ ਕਰ ਦਿੱਤਾ ਗਿਆ। ਇਹ ਘੱਲੂਘਾਰਾ ਸਮੇਂ ਦੇ ਹੁਕਮਰਾਨ ਵੱਲੋਂ। ਦੁੱਖ ਸਾਨੂੰ ਇਸ ਗੱਲ ਦਾ, ਮਾਣ ਸਾਨੂੰ ਇਸ ਗੱਲ ਦਾ ਵੀ ਜਿਹੜਾ ਚੜ੍ਹ ਕੇ ਆਇਆ ਗੁਰੂ ਦਾ ਦਾਰਿਆ, ਅੜੇ ਸੋ ਝੜੇ ਸਰਨ ਪਰੇ ਸੋ ਤਰੇ, ਉਹਨੂੰ ਉਹ ਝੜੇ ਨੇ, ਉਹਨੂੰ ਝਾੜਿਆ ਖਾਲਸੇ ਨੇ, ਜਿਹੜਾ ਵੀ ਚੜ੍ਹ ਕੇ ਆਇਆ ਛੇਵੇਂ ਪਾਤਸ਼ਾਹ ਤੋਂ ਲੈ ਕੇ। ਗੁਰੂ ਪਿਆਰੀ ਸਾਹਿਬ, ਦੁੱਖ ਤਾਂ ਸਾਨੂੰ ਇਸ ਗੱਲ ਦਾ ਹੈ ਕਿ ਇਹ ਜਿਨ੍ਹਾਂ ਦੀ, ਜਿਸ ਦੇਸ਼ ਦੀ ਖਾਤਰ ਅਸੀਂ 94% ਕੁਰਬਾਨੀਆਂ ਕੀ, ਜਿਨ੍ਹਾਂ 'ਤੇ ਵਿਸ਼ਵਾਸ ਕਰਕੇ ਅਸੀਂ ਇਹਨਾਂ ਦੇ ਨਾਲ ਰਹੇ, ਹਿੰਦੁਸਤਾਨ ਦੀ ਹਕੂਮਤ ਨਾਲ ਅਸੀਂ ਇਹਨਾਂ ਨੂੰ ਆਪਣੇ ਸਮਝ ਕੇ, ਇਹ ਹਮਲਾ ਸਾਡੇ ਆਪਣਿਆਂ ਨੇ ਸਾਡੇ 'ਤੇ ਕੀਤਾ। ਔਰ ਉਹ ਮਾਰੂ ਹਥਿਆਰ ਲੈ ਕੇ ਜੋ ਦੁਸ਼ਮਣ ਦੇਸ਼ ਨਾਲ, ਸਾਨੂੰ ਦੁੱਖ ਇਸ ਗੱਲ ਦਾ ਸੀ, ਰਲਾਉਂਦੇ ਅਸੀਂ ਤਾਂ ਕਿ ਇਹ ਜ਼ੁਲਮ ਦੀ ਹੱਦ ਸੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਉਹ ਮਹਾਂਪੁਰਸ਼ਾਂ ਦੇ ਇੱਕ ਇੱਕ ਬਚਨ ਜਿਹੜੇ ਕਹੇ, ਸੂਰ ਬੀਰ ਬਚਨ ਕੇ ਬਲੀ, ਕਿਹਾ ਸੀ ਇੰਦਰਾਂ ਕੋਈ ਗੱਲ ਨਹੀਂ, ਵੱਡੇ ਵੱਡੇ ਇੱਥੇ ਉਹਨਾਂ ਦੇ ਵੀ ਨਾਂ ਲੈਂਦੇ ਹੁੰਦੇ ਸੀ ਵੀ ਆਏ ਨੇ ਇਹੋ ਜਿਹੇ ਹੁਕਮਰਾਨ ਪਹਿਲਾਂ ਵੀ ਇੱਥੇ, ਪਰ ਤੈਨੂੰ ਵੀ ਕੋਈ ਟੱਕਰ ਜਾਵੇਗਾ। ਇਹ ਬਚਨ ਕਹੇ ਤੈਨੂੰ ਵੀ ਕੋਈ ਟੱਕਰ ਜਾਵੇਗਾ, ਫਿਰ ਉਹਦੇ ਅੰਗ ਰੱਖਿਆ ਕੀ ਟੱਕਰੇ ਉਹਨੂੰ ਮੂਹਰੇ ਹੋ ਕੇ। ਉਹ ਮਹਾਂਪੁਰਸ਼ ਦੇ ਬਚਨ, ਉਹ ਇੱਕ ਇੱਕ ਬਚਨ ਅਗੰਮੀ ਸੀ, ਜਿਹਨੂੰ ਉਂਝ ਹੋ ਗਿਆ ਨਗਰ ਦੇ ਵਿੱਚ ਉਹ ਰਗੜਿਆ ਗਿਆ, ਜਿਹਨੇ ਬਚਨ ਟਾਲਿਆ ਉਹਨਾਂ ਦੇ ਅੱਗੇ ਜਿੱਦ ਕੀਤੀ। ਇਹ ਵੀ ਕਹਾਣੀਆਂ ਬਹੁਤ ਨੇ ਜੇ ਮੈਂ ਰੋਡਿਆਂ ਦੀਆਂ ਸੁਣਾਵਾਂ, ਅਤੇ ਜਿੰਨਾ ਥੋੜ੍ਹੀ ਵੀ ਸ਼ਰਧਾ ਕੀਤੀ, ਅੱਜ ਤੱਕ ਵੀ ਉਹ ਸਿੰਘ ਭਾਵੇਂ ਬਾਹਰ ਆ ਗਏ ਨੇ, ਜਿੰਨਾ ਉਹਨੇ ਸੇਵਾ ਕੀਤੀ ਜਲ ਪਾਣੀ ਛਕਾਉਣ ਦੀ ਭਾਵਨਾ ਨਾਲ, ਉਹਨਾਂ ਦੇ ਹੁਣ ਵੀ ਅੰਗ ਸੰਗ ਨੇ। ਸ਼ਹੀਦ ਐਸੇ ਸ਼ਹੀਦ ਹੁੰਦੇ ਨੇ, ਸੁਣ ਕੇ ਹੈਰਾਨ ਹੋ ਜਾਈਦਾ। ਅੱਜ ਵੀ ਜੇ ਥੋੜ੍ਹੀ ਜਿਹੀ ਸ਼ਰਧਾ ਰੱਖੀਏ ਹੈਰਾਨ ਹੋ ਜਾਈਦਾ। ਮੇਰੀ ਸਿੰਘਣੀ ਜਿਹੜੀ ਜਿੱਦਾਂ ਦਾ ਜਨਮ ਸਥਾਨ ਬਣਿਆ ਸਾਡੇ ਨਗਰ ਵਿੱਚ ਮਹਾਂਪੁਰਸ਼ਾਂ ਦਾ, 2005 ਤੋਂ ਨੀਂਹ ਰੱਖੀ ਸੀ, ਨਵਾਂ ਬਣਿਆ ਸਥਾਨ ਅਤੇ ਥੱਲੇ ਭੋਰਾ ਸਾਹਿਬ ਬਣਿਆ, ਉੱਥੇ ਉਹਨਾਂ ਦੀ ਤਸਵੀਰ ਸਜਾਈ ਹੋਈ ਟਕਸਾਲ ਵੱਲੋਂ। ਉੱਥੇ ਬੈਠ ਕੇ ਜੇ ਸਿਮਰਨ ਕਰੀਏ ਤਾਂ ਵੱਖਰਾ ਆਨੰਦ ਆ, ਜਿਵੇਂ ਲੱਗਦਾ ਹੁੰਦਾ ਇੱਥੇ ਨੇ ਮਹਾਂਪੁਰਸ਼, ਤਸਵੀਰ ਨਹੀਂ ਆਪ ਹੀ ਬੈਠੇ ਹੁੰਦੇ। ਅਤੇ ਮੇਰੀ ਵਾਈਫ ਸਿੰਘਣੀ ਬਹੁਤ ਸ਼ਰਧਾ ਉਹ ਤੋਂ ਰੱਖੀ ਆ ਉਹਨੇ ਉਸ ਦਿਨ ਤੋਂ, ਸੰਗਰਾਂਦ ਵਾਲੇ ਦਿਨ ਵਿਸ਼ੇਸ਼ ਭੇਟਾ ਪਾ ਕੇ ਗੋਲਕ ਵਿੱਚ ਮਹਾਂਪੁਰਖਾਂ ਦੇ ਅੱਗੇ ਅਰਦਾਸ ਕਰਕੇ ਆਉਂਦੀ। ਮੈਂ ਹੈਰਾਨ ਹੋ ਗਿਆ ਵੀ ਸਾਡਾ ਘਰ ਬਣਦਾ ਸੀ, ਮਕਾਨ ਛੋਟਾ ਜਿਹਾ, ਪੂਜਾ ਰੂਮ ਅਜੇ ਤਿਆਰ ਨਹੀਂ ਹੋਇਆ ਸੀ, ਪੋਥੀਆਂ ਦੀ ਵੱਡੀ ਅਲਮਾਰੀ ਹੈ, ਪੋਥੀਆਂ ਬਹੁਤ ਨੇ ਪੜ੍ਹਨ ਵਾਸਤੇ ਲਈਆਂ, ਅਤੇ ਉਹ ਥੱਲੇ ਬੱਚਿਆਂ ਵਾਲੇ ਰੂਮ ਵਿੱਚ ਹੀ ਮੈਂ ਪੋਥੀਆਂ ਵਾਲੀ ਅਲਮਾਰੀ ਰੱਖੀ ਹੋਈ ਸੀ। ਇੱਕ ਸਾਡਾ ਰੂਮ ਸੀ ਇੱਕ ਬੱਚਿਆਂ ਦਾ, ਅਤੇ ਬੱਚੇ ਛੋਟੇ ਸੀ, ਉਹ ਨਿਤਨੇਮ ਕਰਦੇ ਸੀ ਮੂਹਰੇ, 105 ਗ੍ਰੰਥੀ ਪਈ ਹੁੰਦੀ ਸੀ ਗੁਟਕੇ ਰੱਖਣੇ, ਰੱਖਣ ਕਰਦਿਆਂ ਅਲਮਾਰੀ ਛੋਟੀ ਹੁੰਦੀ, ਪੋਥੀਆਂ ਜ਼ਿਆਦਾ ਮੂਹਰੇ ਸਹਿਜ ਥਾਂ ਥੋੜ੍ਹੀ, ਕਿਤੇ ਬੱਚਿਆਂ ਤੋਂ ਪੋਥੀ ਡਿੱਗ ਪਈ ਥੱਲੇ। ਰਾਤ ਦਾ ਵੇਲਾ ਸੀ ਜਾਂ ਉਹਨਾਂ ਵੀ ਨਹੀਂ ਵੇਖੀ, ਅਸੀਂ ਆਪਣੇ ਕਮਰੇ 'ਚ ਪਏ। ਜਦੋਂ ਸ਼ਾਮ ਨੂੰ ਪਏ, ਅੱਧੀ ਰਾਤੋਂ ਸਿੰਘਣੀ ਨੂੰ ਸੁਪਨੇ ਵਿੱਚ ਮਹਾਂਪੁਰਸ਼ ਆਏ, ਕਹਿਣ ਲੱਗੇ ਪੁੱਤਰੀ ਪੋਥੀ ਡਿੱਗੀ ਪਈ ਆ ਥੱਲੇ, ਪੋਥੀ ਚੁੱਕੋ। ਵੇਖੋ ਅੱਜ ਵੀ ਜੇ ਕਿਸੇ ਨੇ ਸ਼ਰਧਾ ਕੀਤੀ ਹੈ ਕਿੰਨੀ ਪਾਵਨ ਸ਼ਹੀਦਾਂ 'ਚ, ਮਹਾਂਪੁਰਸ਼ਾਂ 'ਚ, ਕਹਿੰਦੇ ਪੋਥੀ ਚੁੱਕੋ। ਉਹ ਉਸ ਵੇਲੇ ਹੈਰਾਨ ਹੋ ਗਏ, ਜਾ ਕੇ ਜਦੋਂ ਉੱਥੇ ਵੇਖਿਆ ਤਾਂ ਉੱਥੇ ਪੋਥੀ ਡਿੱਗੀ ਸੀ ਥੱਲੇ ਪਈ ਸੀ ਗੁਰਬਾਣੀ ਦੀ। ਫਿਰ ਅਗਲੇ ਦਿਨ ਸਵੇਰੇ ਮੈਂ ਵੀ ਬਾਣੀ ਪੜ੍ਹ ਕੇ ਮਾਫ਼ੀ ਮੰਗੀ ਉੱਥੇ ਜਾ ਕੇ। ਸੋ ਇਹ ਨਹਿਰੂ ਮਹਾਂਪੁਰਸ਼, ਉਹਨਾਂ ਦੀ ਕਥਾ ਬਿਆਨ ਨਹੀਂ ਹੋ ਸਕਦੀ ਸਾਧ ਸੰਗਤ ਜੀ। ਸੋ ਉਹ ਉਹੀ ਸਨ ਜਿਨ੍ਹਾਂ ਨੇ ਇਹ ਏਡਾ ਵੱਡਾ ਜੰਗ ਜਿਹੜਾ ਜਿੱਤਿਆ ਸੀ, ਮਹਾਂਪੁਰਸ਼। ਇੱਕ ਇੱਕ ਬਚਨ ਉਹਨਾਂ ਦਾ ਪੂਰਾ ਹੋਇਆ, ਨਮਸਕਾਰ ਉਹਨਾਂ ਸਾਰੇ ਸ਼ਹੀਦਾਂ ਜੋ ਉਹਨਾਂ ਦੇ ਫੁਰਨੇ ਸੀ, ਇੱਕ ਇੱਕ ਫੁਰਨੇ ਨੂੰ ਮਹਾਰਾਜ ਜੀ ਨੇ ਪੂਰਾ ਕੀਤਾ। ਤਾਂ ਹੀ ਤਾਂ ਇਹੋ ਜਿਹੇ ਜਰਨਲ ਛਬੇਕ ਸਿੰਘ ਵਰਗੇ ਸੂਝਵਾਨ ਉਹਨਾਂ ਦੇ ਨਾਲ ਆ ਕੇ ਗਲਵੱਕੜੀਆਂ ਪਈਆਂ ਅਤੇ ਵਿਧੀਆਂ ਬਣੀਆਂ। ਸੋ ਮਹਾਰਾਜ ਸਾਹਿਬ ਕਿਰਪਾ ਕਰਨ ਸਾਰੇ ਸ਼ਹੀਦਾਂ ਨੂੰ ਪ੍ਰਣਾਮ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਰਥ ਬਖਸ਼ਣੀ। ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ

ਸਮਰਥ ਸੁਆਮੀ ਸੋ ਕਿਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ, ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨ ਹੱਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰਪਾਗਾ। ਪ੍ਰਭ ਜੀ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਬੇਨਾਸੀ, ਤਾਂ ਕੀ ਸੇਵਨ ਬਿਰਥੀ ਜਾਸੀ। ਆਨੰਦ ਕਰਹ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹਲਾ ਪੰਜਵਾਂ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗਾ ਨਾ ਪਹਾਈ। ਸਤਿਗੁਰ ਪੂਰਾ ਪੇਟਿਆ, ਜਿਨ ਬੰਤ ਬਨਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਬਿਆਦ ਮਿਟਾਈ। ਕਹੋ ਨਾਨਕ ਕਿਰਪਾ ਪਹੀ, ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਹੈ ਛੁੱਟ ਹੈ, ਨਿਕਲ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ, ਹਰ ਦੇਹੋ ਨਾਨਕ ਕੇ ਮੀਤ।

ਬੇਬੀ ਚਾਰੋ ਤੇ ਘਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ।

ਮਿਲ ਕਰ ਪਾਪ ਹੋ ਤੇਲ ਦੇਹੋ ਸੱਜਣ ਅਸੀਸੜੀ ਆ ਜਿਉ ਹੋਵੈ ਸਾਹਿਬ ਤਿਉ ਮੇਲ ਕਰ ਕਰੇ ਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀ ਆ ਨਾਨਕ ਸੇ ਦੇਹ ਆਵਨ ਰਾਗਾ ਸਾ ਮਹਲਾ ਪਹਿਲਾ।

ਹਾਉ ਵਿਸੋਏ ਚਸਿਆ ਕਹੀਆਂ ਪਹਿਰਾ ਸਿੱਧੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਪਿਹਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹਿ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਇ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਥੀ ਹੋਇ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾਤ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉ ਪੁੰਨ ਵੱਡਾ ਹੇ ਰਹਾਉ ਸਾਖਤ ਹਰ ਰਸ ਸਾਧਨ ਜਾਣਿਆ ਤਿਨੇ ਅੰਤਰ ਹੁਮੈ ਕੰਡਾ ਹੇ ਜੋ ਜੋ ਚਲ ਹੈ ਚੁੱਪੈ ਦੁੱਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮਾ ਦਾ ਹਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੈ

ਅਰਲਾਹਾ ਆਗੈ ਬਸਨ ਸੋਹੇਲਾ, ਔਧ ਘਟਾ ਦਿਨ ਸੁਰੈਣ ਆਰੇ, ਮਨ ਗੁਰਮਿਲ ਕਾਜ ਸੁਵਾਰੇ। ਰਹਾਉ ਇਹੋ ਸੰਸਾਰ ਵਿਕਾਰ, ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀਆ ਵਾਹਿਗੁਰ ਰਸ, ਅਕਥ ਕਥਾ ਤਿਨ ਜਾਨੀ, ਜਾ ਕਉ ਆਏ ਕੋਈ ਬਿਹਾਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵ ਹੋ ਸੁਖ

ਸਤਨਾਮ ਸ੍ਰੀ ਵਾਹਿਗੁਰੂ ਜੀ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਆਉ ਬਲਿਹਾਰੀ ਸਤਿਗੁਰ ਚਰਨਾ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀ ਵੈ ਪ੍ਰਭ ਨਾਮ ਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ

ਆਏ ਨਾ ਜਾਵੇ ਮੇਰਾ ਪ੍ਰਭ ਅਵਿਨਾਸੀ ਤੂੰ ਮਿਹਰਬਾਨ ਦਾਸ ਹਮ ਦੀਨਾ ਨਾਨਕ ਸਾਹਿਬ ਭਰਪੂਰ ਲੀਨਾ ਸਭ ਕਹੋ ਟਲ ਗੁਰ ਸੇ ਵਾਹਿਗੁਰੂ ਸਾਹਿਬ।

ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਪਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਰ ਹਲ ਵਿਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਹੇ ਤੱਕ ਨ ਚੱਲੈ ਨਾਲ ਕਿਵਸ ਚਿਹਾਰਾ ਹੋਈ ਹੈ ਕਪੂੜਾ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਭਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਪੁੱਜਾ ਤਾਂ ਹੁਮ ਕਹਿਣ ਕੋਏ ਗਾਵੇ ਕੋ ਤਾਣ ਹੋਵੇ ਕਿਸਤਾਣ ਗਾਵੇ ਕੋ ਦਾਤ ਜਾਣਾ ਨਿਸ਼ਾਨ ਗਾਵੇ ਕੋ ਗੁੜਬੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥਨਾ ਕਥੀ ਨਾਇਆ ਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਪਾਖੇ ਆ ਪਾਉ ਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾ ਫੇਰ ਕੇ ਅੱਗੇ ਰੱਖੀ ਆ ਜਿ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਆ ਜਿਸ ਨੂੰ ਤੁਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵੜਿਆਈ ਵਿਚਾਰ ਕਰਨੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕ ਵਹਿ ਜਾਣੀਏ ਸਭਾ ਪੇ ਸੱਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਰਨ ਕੀਏ ਭਾਵ ਦੁੱਖ ਪਰ ਹਸੁ ਕਰਲਾ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਾ ਸਮਾਈ ਗੁਰ ਈਸਰ ਗੁਰ ਗੁਰ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜਿਤ ਭਾਵਾ ਬਣ ਪਾਣੀ ਕੇ ਨਾਈ ਕਰੀ ਜੇਤੀ ਸਿਰ ਟੋ ਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇਹ ਕੁਰਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਭਾਵਾ ਬਣ ਪਾਣੀ ਕੇ ਨਾਈ ਕਰੀ ਜੇਤੀ ਸਿਰ ਟੋ ਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹ ਮਾਣਕ ਜੇ ਇਹ ਕੁਰਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਯਾਰ ਜਾ ਹੋਰ ਦਿਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲਾ ਏ ਸਭ ਕੋਈ ਚੰਗਾ ਨਾ ਉਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਤੇ ਆ ਗੁਣ ਦੇ ਤੇ ਆਹ ਕੋਈ ਨਾ ਸੁੱਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਤਬਲਿਆ ਆਕਾਸ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਣ ਸਿੱਖਾ ਕਾਲ ਨਾਨਕ ਭਗਤ ਸਦਾ ਵਿਕਾਸ ਸੁੜਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦਉ ਸੁੜਿਆ ਮੁਕਸਾਲਾ ਹਨੁਮਾਨ ਦਉ ਸੁੜਿਆ ਜੋਗ ਜੁਗਤਨ ਭੇਦ ਸੁੜਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਸਤਸੰ ਤੋਂ ਗਿਆਨ ਸੁਣਿਆ ਅੜਸੜ ਕਾਸ਼ਦਾਨ ਸੁਣਿਆ ਭੜਪੜ ਪਾਵਹਿਮਾਨ ਸੁਣਿਆ ਲਾਗ ਸਹਿ ਧਿਆਨ ਨਾਨਕ ਭਗਤ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈ ਸਗਾਹ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿਕਰਣ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੁਹ ਝੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨਾ ਮਾਰਗ ਠਾਗਨ ਪਾਏ ਮੰਨਾ ਪਸੰਦ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨਾ ਪਾਵਹਿ ਮੁਖ ਦੁਆਰ ਮੰਨਾ ਪਰਵਾਰ ਸਾਧਾਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਾਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਤ੍ਰਿਕਹਿਮਾਨ ਪੰਚੇ ਸੁਹ ਦਰ ਰਾਜਾਨ
ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸੰਭਾਰੋ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਟਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਨੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਵ ਇਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਜਾਤ ਜਾਣ ਕਾਂਕੂਤ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਉ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਰ ਰਾਹਾ ਅਵਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮਹ ਪਕਸਾਰ ਅਸੰਖ ਮੌਲ ਵਿਲਾਇਤਾਰ ਕੁਦਰਤ ਕਉ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪਰ ਜਾਏ ਸੰਖ ਕੂੜੇ ਹਰ ਕੂੜੇ ਪਰਾਹੇ ਸੰਖ ਮਲੇਸ਼ਮਲ ਪੱਖ ਆਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲ ਆਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਸ ਸੰਯੋਗ ਵਿਖਾਣ ਜਿਹੇ ਲਿਖੇ ਤੇ ਸਿਰ ਨਾਹੀ ਜੇ ਪਰਮਾਹੀ ਤਿਪਤੇ ਪਾਹੀ ਜੀਤਾ ਕੀਤਾ ਤੇਤਾ ਨਾਵਣ ਨਾਵੈ ਨਾਹੀ ਕੁਥਾਉ ਕੁਦਰਤ ਕਉ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋ ਕੇ ਹੇ ਮੁਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਏ ਮਤ ਪਾਪੰ ਕੈ ਸੰਗ ਉਹ ਧੋਪੈ ਨਾਵੈ ਕਰ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਕਾਹੁ ਨਾਨਕ ਹੁਕਮਿਆਵ ਹੋ ਜਾਵ ਤੀਰ ਤਪ ਦਇਆ ਦਾਦਾ ਨੂੰ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮਨ ਅਮਨ ਕੀਤਾ ਭਾਉ ਅੰਤਰ ਗਰ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤਨ ਹੋਏ ਸਵਾਸਤਾਤ ਬਾਣੀ ਬ੍ਰਹਮਾਉ ਸਤ ਸੁਹਾਰਨ ਸਦਾ ਮਨ ਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਮਤੀ ਮਾਹੁ ਕਵਣ ਜਿਥੋਆ ਆਕਾਰ ਵੇਲ ਨ ਪਾਈਏ ਪੰਡਤੀ ਜੇ ਹੋਵੈ ਲਿਖ ਪੁਰਾਣ ਵਕਤ ਨ ਪਾਇ ਕਾਦੀਆ ਜੇ ਲਿਖਣ ਲਿਖ ਕੁਰਾਣ ਉੱਥੇ ਤਵਾਰ ਨਾ ਜੋਗੀ ਜਾਣਾ ਰੁਤ ਮਾਹੁ ਨ ਕੋਈ ਜਾ ਕਰਤਾ ਸਟੀ ਕੁ ਸਾਜੇ ਆਪੇ ਜਾਣਾ ਸੋਈ ਕਿਵ ਕਰੈ ਆਖਾ ਕਿਵਸਾ ਲਾਹੀ ਕਿਵ ਵਰਨ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾ ਤਾਲਾ ਪਾ ਤਾਲ ਰੱਖ ਆਗਸ ਆਗਸ ਓੜਕ ਓੜਕ ਵਾਲ ਥੱਕੇ ਵੇਦ ਕਹਿਣ ਕਵਾਦ ਸਹਿ ਸਟਾਰਾ ਕਹਿਣ ਤੇ ਵਾਸ ਲਿਖ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਕੀ ਆਪ ਜਾਣ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵਹ ਸਮੁੰਦ ਨਾ ਜਾਣੀਆ ਹੈ ਸਮੰਦ ਸਾਹ ਸੁਲਤਾਨ ਗ੍ਰਹਿ ਸਿੱਤੀ ਮਲ ਧਨ ਕੀੜੀ ਤੁਲ ਨਾ ਹੋਵਣੀ ਜੇ ਤੇ ਸਿਮਰ ਹੁਨਾ ਵਿਚੈ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣ ਅੰਤ ਅੰਤ ਨਾ ਜਾਪੈ ਕਿਆ ਮਨ ਮੰਤੈ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੇ ਅੰਤ ਨ ਜਾਣੈ ਕੋਈ ਬਹੁਤਾ ਕਹੀ ਹੈ ਬਹੁਤਾ ਹੈ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਰਾਓ ਏਵੜ ਉੱਚਾ ਹੋਵੈ ਕੋਈ ਤੇ ਸੁੱਚੇ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕੀਤੇ ਮੰਗਹਿ ਜੋ ਉਪਾਰ ਕੀਤੇ ਅਗਣਿਤ ਨਹੀਂ ਵਿਚਾਰ ਕੀਤੇ ਖਪ ਟੁੱਟਹਿ ਵਿਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖਾਹੀ ਖਾਹੀ ਕੀਤੇ ਦੁੱਖ ਭੁੱਖ ਸਦ ਮਾਰ ਇਹ ਵੇ ਦਾਤੇਰੀ ਦਾਤਾਰੂ ਬੰਦ ਖਲਾਸੀ ਪਹਾੜੈ ਹੋਏ ਹੋ ਰੱਖ ਨ ਸਕੈ ਕੋਈ ਜੇ ਕੋ ਕਾਹ ਕੋ ਆਖਣ ਪਾਏ ਉਹ ਜਾਣਾ ਜੇਤੀਆ ਮੋਹਿ ਖਾਏ ਆਪੇ ਜਾਣਾ ਆਪੇ ਦੇ ਆਖੈ ਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁਲਵਾ ਪਾਰ ਮੁਲਵਾ ਪਾਰੀ

ਇਹ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਏ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜੂ ਤਾਂ ਲਿਖਿਆ ਸਿਰ ਗਵਾਰਾ ਗਵਾਰੂ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਸਰਬ ਸੰਭਾਲੀ ਬਾਜੀ ਨਾਦ ਅਨੇਕਾਂ ਸੰਖਾ ਕੀਤੀ ਵਾਵਣ ਹਾਰੇ ਕੀਤੇ ਰਾਗ ਪੜੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਵਨ ਮਾਂ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਦਾਸਨ ਬੈਠੀ ਦੇਵਤਿਆਂ ਦਰ ਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਣ ਪੰਡਿਤ ਪਰਣ ਰੱਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਕਾਣੀ ਚਾਰੀ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋ ਗਾਵੈ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਿਆਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਉ ਸੀ ਜਾ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਧਰਮ ਪਤ ਝੋਲੀ ਧਿਆਨ ਕੀ ਕਰ ਹੇ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇ ਸੋ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰੇ ਦਿਸੇ ਦਾ ਬਰਾਸਾਤ ਸੰਜੋਗ ਵਿਜੋਗ ਦੇ ਕਾਠ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇ ਏਕਾ ਮਾਈ ਜੁਗਤ ਵਿਆਹੀ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਜ ਦੀ ਬਾੜੋ ਜਿਤ ਭਾਵੈ ਤਿਵ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਗਨ ਆਵੈ ਬਹੁਤਾਈ ਹੋ ਵਿਡਾਣ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇ ਆਸਨ ਲੋਇ ਲੋਇ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਵਾਰੂ ਕਰ ਕਰ ਵੇਖੈ ਸਿਰਜਣਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇ ਇੱਕ ਦੂਜੀ ਬੋਲਾ ਖੋ ਹੇ ਲੱਖ ਹੋਇ ਲੱਖ ਵੀ ਸਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀ ਸੇ ਤਰਾਹ ਪਤ ਪਬੜੀਆਂ ਚੜੀਆ ਹੋਇਆ ਕੇਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਵਰਨਾ ਹੈ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਨ ਪੰਜ ਪਰਵਾਰ ਨਦਰੀ ਕਰਮ ਪਵੈ ਨਿਸਾਲ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਘਟੀਆ ਹੈ ਰੂਪ ਰੰਗ ਕੇ ਵੇਸੈ ਕੇਤੀ ਅਕਰਮ ਭੂਮੀ ਵਿਰ ਕੇਤੇ ਕੇਤੇ ਧੂਪ ਦੇਸੋ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸੋ ਕੇਤੇ ਸਿੱਧ ਬਦਨਾਥ ਕੇਤੇ ਕੇਤੇ ਦੇਵੀ ਵੇਸੋ ਕੇਤੇ ਦੇਵੀ ਵਿਦਾਨਮਨ ਕੇਤੇ ਕੇਤੇ ਰਤਨ ਸੰਬੰਧ ਹੈ ਕੇਤੀ ਅਖਾਣੀ ਕੇਤੀ ਅਬਾਣੀ ਕੇਤੇ ਪਾਤ ਨਰਿੰਦੋ ਕੇਤੀ ਅਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਹੈ ਗਿਆਨ ਪ੍ਰਚਾਰ ਤਿੱਥੈ ਅਨਾਦ ਮਨੋਦ ਕੋਟ ਆਨੰਦੋ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤਾ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬਦੋ ਤਿੱਥੈ ਘੜੀਐ ਸਿਰਾ ਸਦਾ ਕੀ ਸੋਦੋ ਕਰਮ ਕੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਹੈ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੀ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹੇ ਆਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਕਰਨ ਮੰਡਲ ਵਰ ਭੰਡ ਜੀ ਕੋ ਕਥੈ ਤੈ ਅੰਤਰੰਤ ਤਿੱਥੈ ਲੋ ਲੋ ਅਕਾਰੋ ਜਿਵ ਜਿਵ ਹੁਕਮ ਤਿਵੈ ਤਿਵਕਾਰੋ।

ਜਾਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੀਧ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਈ ਮੁਸਕਤ ਘਾ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹ ਨਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਕੂ ਕਹਿਣ ਸਿਖਤ ਕਿਹ ਅਚਲ ਮੂਰਤ ਅਨੁਭਵ ਪ੍ਰਕਾਸ਼ ਨਿਮਿਤੋ ਕਹਿ ਜਾਇ ਕੋਟ ਇੰਦਰ ਅੰਦਰਨ ਸਾਹਿ ਸਾਹਣ ਗਣ ਜਾਇ ਤ੍ਰਿਪੁਣ ਨਹੀਂ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤੁ ਤਵ ਸਰਮ ਨਾਮ ਕਥਾ ਕਮਨ ਕਰਮ ਨਾਮ ਬਰਨ ਸਮਤ ਭੁਜੰ ਪ੍ਰਿਆ ਚੰਦ ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਇਕਰ ਨਮਸਤੰਗ ਨਿਕਰ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਵਜਬੇ ਨਮਸਤਸ ਤਜਬੇ ਦੇ ਸਿੰਘ ਦੇਸੀ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮੋ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਤੰਦੇ ਨਮੋ ਸਰਬ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੁੰ ਨਮੋ ਸਰਬ ਭੋਖੁੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤਾ ਪੀਤਾ ਤਿਰਮਾਨ ਹੈ ਨਦਾਨ ਹੈ ਤ੍ਰਿਭਰਗਿਆ ਸਰਗਿਆ ਨੀਲੇ ਹਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤਿਆ ਭਰਨ ਹੈ ਅਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਸਲੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਅਗਮ ਹੈ ਜਮ ਹੈ ਭੂਤਿਆ ਸੂਤੈ ਅਲੋਕ ਹੈ ਸੋਕ ਹੈ ਕਰਮ ਹੈ ਭਰਮੈ ਜੀਤਿਆ ਪੀਤਿਆ ਬਾਹ ਹੈ ਗਾਹ ਹੈ ਬਾਣ ਹੈ ਨਿਧਾਨ ਹੈ ਨੇਕ ਹੈ ਪ੍ਰੇਕ ਹੈ ਭੁਜੰ ਪ੍ਰਿਆਤ ਛੰਦ ਹੈ ਨਮੋ ਸਰਮਾਨੇ ਸਮਸਤਿ ਨਿਧਾਨੇ ਨਮ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸਰਬ ਪਾਲੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਅਰੰਗੀ ਅਨਾਤਿਨ ਸੰਗੀ ਪਮਾਤੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਗੀਤੇ ਨਮ ਧਨ ਧਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਦ ਬਾਦੇ ਅਰੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਬਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਭਰਮੀ ਅਭੋਗੀ ਭੁਗਤੇ ਨਮੋ ਜੋਗ ਜੋਗੇ ਸੁਵਰੰਗ ਪਰਮ ਦੂਤੇ ਨਮੋ ਨਿਤ ਨਾਰਾਣੇ ਕਰੋਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਤਿ ਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ ਬਾਲੰ ਸਦਾ ਸਰਵਦਾ ਸਿੱਧ ਦਾਤਾ ਦਇਆਲੰ
ਅਛੇਦੀਆਂ ਭੇਦੀਆਂ ਨਾਮੰ ਕੰਮ ਸਮਸਤ ਉਪਰਾਧੀ ਸਮਸਤ ਸਥਾਮੰ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਆਦੇਸ਼ ਹੈ ਭੇਸ ਹੈ ਭੁਜੰਗ ਪ੍ਰਿਆਤ ਸੰਦੇ ਅਗਾਧੇ ਵਾਧੇ ਆਨੰਦੀ ਸਰੂਪੇ ਨਮਸਲ ਮਾਨੇ ਸਮਸਤ ਨਧਾਨੇ ਨਮਸਤਵੰਗ ਨਾਥੇ ਨਮਸਤਵੰਗ ਪ੍ਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਧ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੁਖ ਸੁਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦੇਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮ ਬੀਜ ਬੀਜੇ ਅਖ ਜੈ ਬੀਜੇ ਸਮਸੰ ਪ੍ਰਸਿੱਜੇ ਕਿਰਪਾਲੰ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿਦੋ ਸਿਦਮ ਨਿਵਾਸੀ ਚਰਪੜ ਛੰਦੋ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਕਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਕ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਬਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਹ ਹਰ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਪਾਰੁ ਸਰਬ ਮਾਨ ਤਨ ਮਨ ਦੇਵ ਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲੋ ਜਤਰ ਤਤਰ ਬਰਾਜੀ ਅਵਧੂਤ ਰੂਪ ਰਸਾਲੋ ਨਾਮ ਠਾਮ ਨ ਜਾਤ ਜਾਗਰ ਰੂਪ ਰੰਗ ਨ ਵੇਖ ਆਦਿ ਪੁਰਖ ਆਧਾਰ ਮੂਰਤਾ ਜੋਨ ਆਦਿ ਅਸੇਖ ਦੇਸ਼ ਔਰ ਨ ਭੇਸ ਜਾ ਕਰ ਰੂਪ ਰੇਖਣਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਇ ਫੈਲਿਓ ਔਰ ਰਾਗ ਨਾਮ ਕਾਮ ਬਿਹੀਨ ਪੇਖਤ ਧਮ ਨ ਜਾਏ ਸਰਬ ਮਾਨ ਸਰਬਤਰ ਮਾਨ ਸਦੈ ਮਨ ਤਾਹਿ ਏਕ ਮੂਰਤ ਨੇਕ ਦਰਸ਼ਨ ਕੀਰਨ ਰੂਪਾ ਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇ ਬੋ ਰੂਪ ਰੰਗ ਨਾ ਜਾਤ ਪਾਸੋ ਜਾਣਹੀ ਕੇ ਜੇ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਪੁਰਦੀਨ ਲੋਕ ਚੌਦਹ ਕੀ ਵਿਖੈ ਜਗ ਜਾਪੀ ਜਹ ਜਾਪ ਆਦਿ ਦੇਵ ਅਨਾਦ ਮੂਰਤਾਪੇ ਸਭ ਜਿਥਾਪ ਪਰਮ ਰੂਪ ਅਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਸਵਰਚਿ ਸਯਮ ਭਵਗਰਣ ਭੰਜਨ ਹਾਰੂ ਕਾਲਹੀਨ ਕਲਾ ਸੰਯੁਗਤ ਕਾਲ ਪੁਰਖਾ ਦੇਸ ਧਰਮ ਧਾਮ ਸੁ ਭਰਮ ਰਾਤ ਭੂਤ ਲੱਖ ਭੇਸ ਅੰਗ ਰੰਗ ਨੰਗ ਜਾ ਕੈ ਜਾਤ ਮਾਤਨਾ ਨਾਮ ਗਰਭਗੰਜਨ ਦੁਸ਼ ਭਜ ਮੁਕਤ ਦਾਇਕਾਮ ਆਪ ਰੂਪ ਅਮੀਕ ਅਨੁਸਤੀ ਪੁਰਖ ਅਵਧੂਤ ਗਰਭਗੰਜਨ ਸਰਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮਿਕ ਪੁਰਖ ਉਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤਿਆਰ ਭੇਖ ਸਰਬ ਸਾਸਨ ਜਾਨੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਗ ਨੇਤੋ ਕੋਟ ਸਿਮਰਤ ਪ੍ਰਾਣ ਸਾਸਤਰ ਨਾ ਆਵੀ ਬਹੁ ਚਿਤੋ ਮਾਧੁ ਭਾਰੁ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਉਪਮਾਨਾ ਗਨ ਭਉ ਪ੍ਰਕਾਸ਼ ਨਿਸਤਰਨ ਰਸ ਆਜਨ ਬਾਹੂ ਸਾਹਨ ਸਾਹੂ ਰਾਜਨ ਰਾਜੋ ਭਾਰਨ ਪਾਣ ਦੇਵਨ ਦੇ ਉਪਮਾ ਮਹਾਨ ਇੰਦਰ ਇੰਦਰ ਬਾਲਨ ਬਾਲੋ ਰੰਕਾਰ ਰੰਕ ਕਾਲਨ ਕਾਲ ਅਨਭੂਤ ਅੰਗ ਆਬਾ ਭੰਗ ਗਤ ਮਿਤੋ ਪਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨੇ ਭੈਣੇ ਕਾਮ ਆਤ ਦੁਤ ਪ੍ਰਚੰਡ ਮਿਤ ਗਦ ਅਖੰਡ ਅਲਸਾਹ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਪਾਰੇ ਹਰੀਅੰ ਕਰੀਅੰ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਵਸ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰਾ ਨ ਮਿੱਤਰਾ ਨ ਪਰਮੰਗ ਨ ਪਿਤਰਾ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿਤਰਾ ਨ ਮਿੱਤਰਾ ਪਰਿਆ ਪਵਿੱਤਰਾ ਪ੍ਰਤੀਸਾ ਅਦੀਸਾ ਅਦ੍ਰਿਸਾ ਅਕ੍ਰਿਸਾਏ ਭਗਵਤੀ ਛੰਦ ਤ ਪ੍ਰਸਾਦ ਕਾਤੇ ਕਿ ਅਛਿਜ ਦਿਸੈ ਕਿ ਅਭਿਜ ਬਿਸੈ ਕਿ ਅਗੰਧ ਕਰਮੈ ਕਿ ਅਭੰਜ ਪਰਮੈ ਕਿ ਅਭਿਜ ਲੋਕੈ ਕਿ ਅਦਿਤ ਸੋਕੈ ਕਿ ਅਭਦੂਤ ਵਰਣੈ ਕਿ ਵਿਭੂਤ ਕਰਣੈ ਕਿ ਰਾਜਿੰਦ ਪ੍ਰਭੈ ਕਿ ਧਰਮੰਗ ਤੁਜੈ ਕਿ ਸੁਖ ਵਰਣੈ ਕਿ ਸਰਬਾ ਭਰਣੈ ਕਿ ਜਗਤੰ ਕ੍ਰਿਤੀਏ ਕਿ ਛਤਰੰਗ ਛਤਰੀਏ ਕਿ ਬ੍ਰਹਮੰਗ ਸਰੂਪੈ ਕਿ ਅਨਪਹ ਰੂਪੈ ਕਿ ਆਦਿ ਅਦੇਵੈ ਕਿ ਆਪ ਅਭੇਵੈ ਕਿ ਚਤਰੰਗ ਬਿਹੀਨੈ ਕਿ ਇੱਕ ਅਧੀਨੈ ਕਿ ਰੋਜੀ ਰਜਾ ਕਰ ਰਹੀਮਾ ਰਿਹਾਕੈ ਕਿ ਭਾਕ ਬਿਆਬੇ ਕਿ ਗੈਬਲ ਗੈਬੈ
ਕਿ ਅਫਲ ਗੁਨਾ ਹੈ ਕਿ ਸਾਹਨ ਸਾਹ ਕੇ ਕਾਰਨ ਕੁਨਿੰਦ ਹੈ ਕਰੋ ਜੀਦ ਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਵਨੇ ਕਿ ਸਰਬਤਰ ਭਵਨੇ ਕਿ ਸਰਬਤਰ ਦੀਸਾ ਕਿ ਸਰਬਤਰ ਭੀਸਾ ਕਿ ਸਰਬਤਰ ਰਾਜਾ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੀਸਾ ਕਿ ਸਰਬਤਰ ਭੀਸਾ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖੈ ਕਿ ਸਰਬਤਰ ਭੁਖੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਪੀਸੈ ਕਿ ਸਰਬਤਰ ਮਾਨੈ ਸਦੈਵ ਪ੍ਰਧਾਨੈ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰ ਕਲੀਮੈ ਕਿ ਪਰਮ ਅਪੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕੁਸਲ ਵਜੂ ਹੈ ਤਮਾ ਵਲ ਰਜੂ ਹੈ ਹਮੇਸ਼ਰ ਸਲਾਮੈ ਸਲਿਖਨ ਗਦਾਮੈ ਗਨਿਮਰ ਸਕਸਤਾ ਗਰੀਬਲ ਪ੍ਰਸਤਾ ਬਲਾਂਦਲ ਮਕਾਨੈ ਜਿਮਨ ਜਮਾਨੈ ਤਮ ਜਲ ਤਮਾਮੈ ਰੁਜਲ ਨਧਾਨੈ ਹਰਿ ਫਲ ਜੀਮਰ ਜਾਇਕ ਜਗੀਨੈ ਅਨੇਕ ਉਲਤਰਾਂ ਗਹਿ ਭੇਦੈ ਭੰਗੈ ਜੀਜਲ ਨਵਾਜੈ ਗਨਿਮਨ ਖੁਰਾਦੇ ਹੈ ਨਿਰੁਕਤ ਸਰੂਪੈ ਤ੍ਰਿਮੁਕਤ ਵਿਭੂਤੈ ਪ੍ਰਭੁਗਤ ਪ੍ਰਭ ਸੁਜੁਗਤ ਸਦਾ ਹੈ ਸਦੈਵ ਸਰੂਪੈ ਭੇਦੀ ਰੂਪੈ ਸਮਸਤ ਉਪਰਾਜ ਸਦਾ ਸੰਸਾਰ ਹੈ ਸਮਸਤ ਸਲਾਵੈ ਸਦੈਵ ਕਾਮਨ ਨਿਰਵਾਸ ਰੂਪੈ ਅਗਾਧ ਹਨੂਪੈ ਓ ਅੰਗਾਧ ਰੂਪੈ ਨਾਸ ਰੂਪੈ ਅਨੰਗੀ ਅਨਾਮੀ ਤ੍ਰਿਭਾਗੀ ਤ੍ਰਿਕਾਮੀ ਤ੍ਰਿਵਰਗੂ ਤ੍ਰਿਪਾਦੇ ਅਗੰਜੇ ਅਗਾਧੇ ਸੁਭੰ ਸਿਰਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪੈ ਜੇ ਜਹ ਜੂਤ ਹੈ ਕਿ ਨਰਕੂ ਪਨਾਸੈ ਪ੍ਰਚੁਰ ਪ੍ਰਵਾਸ ਹੈ ਨਿਰੁਕਤ ਪ੍ਰਭ ਸਦੈਵ ਸਦਾ ਮੇ ਭੁਗਤ ਸਰੂਪੈ ਪ੍ਰਜੁਗਤ ਰੂਪ ਹੈ ਨਿਰੁਕਤ ਸਦਾ ਹੈ ਮੇ ਭੁਗਤ ਪ੍ਰਭ ਅਨੁਗਤ ਸਰੂਪੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖੈ ਲੇਖ ਹੈ ਭਰਮੈ ਕਰਮੈ ਅਨਾਦ ਜੁਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਧੂਤਿਆ ਅਨਾਸਿਆਂ ਦਾਸਿਆਂ ਧਾਂਦਿਆਂ ਬੰਦਿਆਂ ਭਗਤਿਆਂ ਬਰਕਤਿਆਂ ਨਾਸਿਆਂ ਪ੍ਰਕਾਸ਼ ਹੈ ਨਚਿੰਤਿਆ ਸੁਨਿੰਤਿਆਂ ਲਿਖਿਆ ਦੇਖਿਆ ਲਿਖਿਆ ਭੇਖਿਆ ਢਾਹਿਆ ਗਾਹ ਹੈ ਸਮ ਹੈ ਗਮ ਹੈ ਨੀਲ ਹਨਾਦ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪਟ ਛੰਦ ਤਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਜੁਗਤਾ ਸਰਬੰਗ ਮੁਕਤਾ ਨਿਸ਼ਾਵਲ ਛੰਦ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਭ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੁੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਾ ਸਾਕੰ ਸਰੀਕੈ ਅਮਿਤ ਅਮੀਕੈ ਸਲੈਵ ਪ੍ਰਭ ਅਜੈ ਹੈ ਅਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸ਼ਵਰ ਸਲਾਮੈ ਸਮਸਤ ਕਲਾਮੈ ਕਿ ਸਾਹਿਬ ਦਿਮਾਗੇ ਕਿ ਉਸ ਨਾਲ ਚਰਾਗੇ ਕਿ ਕਾਬਲ ਕਰੀਮੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀ ਮੁਲਕ ਮਾਲੇ ਕੁਛ ਨੂੰ ਜਮਾਲੇ ਗਰੀ ਮਿਲਕ ਰਾਜੇ ਗਰੀ ਬਿਲਨਵਾਜੇ ਹਰੀ ਫੁਲ ਸਕਾਰ ਹੈ ਹਰਾਸਲ ਫਕਰਨ ਹੈ ਕਲੰਕ ਪ੍ਰਣਾਸੈ ਸਮਸਤ ਨਿਵਾਸਿਆ ਗੰਜਲ ਗਰੀਮੈ ਰਜਾਇ ਕਰ ਰਹੀਮੈ ਸਮਸਤ ਜੁਬਾਹੇ ਕਿ ਸਾਹਿਬ ਕਿਰਾ ਹੈ ਕਿ ਨਰਕੂ ਪ੍ਰਣਾਸਿਆ ਹੈ ਬਸਤਲ ਨਿਵਾਸ ਹੈ ਕਿ ਸਰਬਲਗ ਬਨ ਹੈ ਹਮੇਸ਼ਵਰ ਰਵਨ ਹੈ ਤਮਾ ਮਲ ਤਜੀਮ ਹੈ ਸਮਸਤ ਅਜੀਜ ਹੈ ਪਰਮ ਪਰਮ ਈਸੈ ਸਮਸਤ ਅਦੀਸੈ ਦੀਸਲ ਅਲੇਖੈ ਮੇਸਲ ਭੇਖੈ ਜਿਮਨੋ ਜਿਮਾ ਹੈ ਮਿਕਲ ਬਾਹੇ ਕਰੀ ਮੁਲਕ ਮਾਲੇ ਕਿ ਜੋਰਤ ਜਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਕਿ ਮਿੱਤੋ ਸਭਾ ਸੈ ਕਿ ਅਜਬ ਸਰੂਪ ਹੈ ਕਿ ਮਿੱਤੋ ਬਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਰੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰ ਅਗੰਜ ਹਰ ਨਰ ਪ੍ਰਪੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨੁਭਵ ਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਲ ਮਦਾ ਮਨ ਛਜਾ ਗਾਸਨ ਭੰਗ ਉਪਮਾ ਪਾਰੂ ਗਾਤਮਿਤ ਉਦਾਰ ਜਲ ਤਲ ਅਮੰਡ ਦਿਸ ਵਿਸ ਭੰਡ ਜਲ ਤਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਨਾਸ ਤ੍ਰਿਹਤਰ ਤ੍ਰਾਸ ਆਦਿਨ ਬਾਹੀ ਕਸਦਾ ਹੋ ਓ ਓਮਕਾਰ ਆਦਿ ਕਥਨੀ ਅਨਾਦ ਖਲ ਖਣ ਖਿਆਲ ਗੁਰਬਰ ਅਕਾਲ
ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਤ ਅਜਿਜ ਨਾਤ ਅਨਚੰਜ ਗਤ ਅਨੰਜ ਬਾਤ ਅਨ ਟੁੱਟ ਭੰਡਾਰਨ ਠੱਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾਲਹ ਹੈ ਅਰਕਾਲਹ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਣਾ ਕਰ ਹੈ ਬੇਸਵੰ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਭਾਰਤੀ ਪਰ ਹੈ ਕਰਣੰ ਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਅਮਤੀਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਧ ਰੂਪੇ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਤ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਦੇ ਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਸੀ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੀ ਅਨੰਗੀ ਕਾਮੇ ਕਛਰੀ ਛੰਦ ਅਜਾ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਲੱਖ ਪੱਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਅਗਾਹ ਟਾਹ ਨਾਤੇ ਪ੍ਰਮਾਤੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਅਭਰਮ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦੇ ਨਮਸਤ੍ਰ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਅਨਾਮੇ ਸਮਸਤ ਨਿਵਾਸੇ ਨਿਰਕਾਮ ਬਿਭੂਤੇ ਸਮਸਤ ਸਰੂਪੇ ਕੁਕਰਮ ਪ੍ਰਣਾਸੀ ਸਵਧਰਮ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੇ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰੀਮ ਕਰੀਮ ਕਰੀਮਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਜਿਯਮ ਪਹੁੰ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਧਾਨ ਕੇ ਦੇਖ ਤੇਰੇ ਓਂਕਾਰੋ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿ ਮਤ ਕੋ ਨਦੇਖ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਕੇ ਮਾਤੇ ਮਤੰਗ ਜਰਜਰ ਸੰਗ ਅਨੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦ ਪਾਉਣ ਕੋ ਗੁਣ ਕੋ ਜਾਤ ਨਵਾਰੀ ਭਾਰੀ ਭੁਜਾਨ ਕੇ ਭੂ ਭਲੀ ਬੇਦਉ ਨਿਆਵਤ ਸੀਸ ਨੂੰ ਜਾਤ ਵਿਚਾਰੇ ਏਤੇ ਭਏ ਤੋ ਕਾਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾ ਸਭਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨੋ ਸੋ ਸੰਜਮ ਨੇਮ ਅਨੇਕ ਵਸੇਖਾ ਹੈ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਬਾਨ ਸੁਬਾਨ ਕੀ ਪੇਖਾ ਪਵਨ ਆਹਾਰ ਜਤੀ ਜਤ ਹਾਰੂ ਸਭੈ ਸੁਬਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇੱਕ ਨ ਲੇਖੈ ਸੁਧ ਸੁਪਾਹਾ ਦੁਰੰਤ ਦੁਬਾਹਾ ਸੋ ਸਾਸਨਾ ਦੁਰਜਾਨ ਦਲਾਂਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਪਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਨ ਮਵਾਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨੁ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨ ਨਾਇਕ ਜਾਚਕ ਅਨੇਕ ਸੁਇਕ ਦਵਈਆ

ਕਾਹੂ ਪੁੱਛਾ ਹਕੂ ਸੀਸ ਨਵਾਯੋ ਕੋ ਬੁੱਤਾਂ ਨੂੰ ਕੋ ਪੂਜ ਹੈ ਪਸ ਕੋ ਮ੍ਰਿਤਾਂ ਨੂੰ ਕੋ ਪੂਜਨ ਧਾਇਓ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਂ ਨੂੰ ਕੋ ਪੂਜ ਹੈ ਪਸ ਕੋ ਮ੍ਰਿਤਾਂ ਨੂੰ ਕੋ ਪੂਜਨ ਧਾਇਓ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮ ਕਾਬੂ ਆਪ ਹਾਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿਜ ਕਰਦਾ ਕਰੀਆ ਸਭ ਬੈਰਨ ਕੋ ਆਸ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੈ ਬਰੀਆ ਮਰਨ ਕਾਲ ਕਾ ਤ੍ਰਾਸਨ ਵਰੀਆ ਹੋ ਜੋ ਸਦਾ ਹਮਾਰੇ ਪੱਛਾਉ ਸ੍ਰੀਆ ਧੁਜ ਕਰਿਓ ਰੱਛਾ ਰੱਖ ਲੇ ਹੋ ਮਹਿ ਰੱਖਣ ਹਾਰੇ ਸਾਹਿਬ ਸਨ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾਉ ਤਮਹੁ ਪਰਿਚਾ ਤੁਰ ਦਸ ਹੰਤਾਉ ਕਾਲ ਪਾਏ ਬ੍ਰਹਮਾ ਅਵਤਰਾਂ ਕਾਲ ਪਾਏ ਸਿਵਜੂ ਅਵਤਰਾਂ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋ ਕੀ ਸਭ ਕੀ ਓ ਵੇਦਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦਾ ਜਿਛਨ ਉਪਜਾਇਓ ਆਦਮ ਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨਹਿ ਆਪ ਸਵਾਰੀ ਸੇਵਕਨ ਕੋ ਸਭ ਗੁਰ ਸੁਖ ਦੀਓ ਸਤਨਨ ਕੋ ਪਲ ਮੁਹਬਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਕਟ ਕਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਵਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦਿ ਅਨੀਲ ਅਨਾਦ ਸੰਭਵ ਤਾ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵ ਨ ਪਾਵਦ ਵੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾਹ ਮੂੜ ਕਛ ਭੇਦ ਨ ਜਾਣਤੇ ਮਹਾਂਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜੀਤੀ ਵਰਣਤ ਭਿੰਨ ਭਿੰਨ ਤੋ ਹਿਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਮ ਕਹਿ ਭੂਪਾ ਅੰਡਨ ਜੋ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁ ਰਸ ਦੀਨੀ ਕਹੁ ਪੂਰ ਰਾਜਾ ਹੋ ਬੈਠਾ ਕਹੁ ਸਿਮਟ ਭਏ ਸ਼ੰਕਰ ਕੈਠਾ ਸਿਗਰਿ ਸ੍ਰਿਟ ਦਿਖਾਏ ਅਚੰਭ ਭਵੇ ਆਪ ਜੁਗਾਦ ਸਰੂਪ ਸਜਿਅਮ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸੋਚ ਤਬ ਸਰਣੀ ਪਰੇ ਤਿਨਕੇ ਦੁਰ ਦੁਖ ਤੁਹਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿ ਹੈ ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਹਰਿ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾ ਕੇ ਤਾਪ ਤਨਕ ਮੈਂ ਹਰ ਹੋ ਰਿਧ ਸਿਧ ਕਰਮੋ ਸਭ ਹੋਈ ਦੁਰਛਾ ਛਿਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੁ ਬਾਰਾ ਜਿਰਡਰ ਨਾਮ ਤਿਹਾਰੂ ਕਹਾ ਦਰਦ ਦੁਰ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਪੜ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ
ਸੁਣੈ ਗੁੰਗ ਜੋ ਜਾਹਿ ਸੋ ਰਸਨਾ ਪਾਵਈ, ਸੁਣੈ ਮੂੜ ਚਿਤ ਲਾਇ ਚਤਰਤਾ ਆਵਈ, ਦੁਖ ਦਰਦ ਭਾਉ ਨਿਕਟ ਨੰਗ ਤਿਰ ਨਰ ਕੇ ਰਹੈ ਹੋ, ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ, ਸੰਬਤ ਸਤਰਹਿ ਸਹਿਸ ਪੁਣ ਜੈ ਅਰਧ ਸਹਿਸ ਪੁਣ ਤੀਨ ਕਹੀ ਜੈ, ਭਾਦਰਵ ਸੁਦੀ ਅਸ਼ਟਮੀ ਰੋ ਬਾਰਾ ਤੀਰਸ ਤਦਰੋ ਗ੍ਰੰਥ ਸੁਧਾਰਾ ਸਵਈਆ। ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਕ ਤਰੇ ਨਹੀਂ ਆਨੇਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ, ਏਕ ਨ ਮਾਨਿਓ ਸਿਮਰਤ ਸਾਸਤ੍ਰ ਵੇਦ ਸਭੈ, ਬਹੁ ਭੇਦ ਕਹਿ ਹਮ ਏਕ ਨ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੁਹਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਾਈਆਂ

ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋਕੇ ਮਨੋ ਸਾਰੀ ਕਹਿ ਨਾਨਕ ਮਨ ਮੇਰੀ ਸਦਾ ਰੋਹਰ ਨਾਲੇ ਸਾਚੇ ਸਾਹੇ ਬਾਂ ਕਿਆ ਨਾਹੀਂ ਘਰ ਤੇਰਾ ਹੀ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਭ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਓ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤਾ ਹੋ ਸ਼ਬਦ ਧਰਮ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾਂ ਜਿਤ ਕਰ ਧਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕੁਰ ਪਾਇਆ ਤੁਜਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਣਹਦ ਵਾਜੇ

ਬਨ ਵਾਰੀਆ ਇਸ ਨੂੰ ਹੁਰਥਾ ਉਹ ਨਾ ਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਉਹ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਤੁੱਟਾ ਤਿਨ ਕਾ ਸ਼ਬਦ ਸੱਚਾ।

ਇੱਕ ਭਰਮ ਭੁੱਲੇ ਫਿਰਹਦ ਦਿਸ ਇੱਕ ਨਾਮ ਲਾਗ ਸੰਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨੋ ਭਾਣੋ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ।

ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਰਨ ਪਾਇਆ ਚਤੁਰਾਈ ਨ ਪਾਇਆ ਕਿਨਾਈ ਤੋਂ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਣ ਟਗੌਲੀ ਪਾਇਆ ਕੁਰਬਾਨ ਕੀਤਾ ਤਾਂ ਸਭ ਟੌਂਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਰਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਐਸਾ ਕਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਐ ਜਿਤ ਅੰਤ ਪਛੋਤਾਈ ਐ ਐਸਾ ਕੰਮ ਇਹ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੇ ਉਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ।

ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਦ ਸਭ ਤੁਧ ਪਾਏ ਇੱਕ ਵੇਖ ਪ੍ਰਸ਼ਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਰਾਲੀ ਚਾਲਣ ਰਾਲੀ ਭਗਤਾ ਹਕੇਰੀ ਬਿਖਮ ਵਾਰ ਚਰਣਾ ਲਭ ਲੋਭ ਅਹੰਕਾਰ ਤਰਤ ਸੁਣਾਉ ਬਹੁਤ ਨਾਹੀ ਬੋਲਣਾ ਕੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਹਾ ਜੁਗ ਹੋ ਜੁਗ ਨਿਰਾਲੀ

ਸਿਮੀ ਸੇਖ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ। ਇਹੋ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ, ਕਿ ਫਿਰ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਿਨ੍ਹਾਂ ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ। ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ ਬਿਨ ਸਹਿਜਾ ਸਹਸਰ ਨਾ ਜਾਏ, ਨਹਿ ਜਾਏ ਸਹਸਾ ਕਿਤ ਸੰਜਮ ਰਾਹੇ ਕਰਮ ਕਮਾਏ। ਸਹਸਾ ਜੀ ਉਮਲੀ ਨਿਹਾਇ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੂ ਹਰ ਸਿਉ ਰਹੋ ਸਦ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਸਹਸਾ ਉਪਜਾਏ।

ਹਰੇ ਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੋੜ ਕੀ ਸੋਏ ਪਹੁੰਚਾ ਨਾਹੀ ਮਣਸਾ ਸਸ ਮਾਣੀ ਜਨਮ ਰਤਨ ਜਿਨ ਖੱਟਿਆ

ਬਾਣੀ ਤਾਂ ਕੱਚੀ, ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਅੱਖ ਵਖਾਣੀ, ਹਰ ਹਰ ਨਿਤ ਕਰ ਹਰਸਨਾ ਕਹਿ।

ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ ਗੁਰ ਬਾਜਹੋ ਤਤੈ ਸਾਰਣ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾ ਜਿਸਨੂੰ ਅਨੰਦ ਨੂੰ ਹਰ ਲਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਹ ਵਸਾਰੀ ਹੈ ਮਨੋਹ ਕਿਉਂ ਵਸਾਰੀ ਹੈ, ਇਹ ਬੜਾ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਿਆ ਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋਹ ਵਸਾਰੀ ਹੈ, ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵੇਖੋ ਜਿਹੀ ਕਰਤਾ ਕੇ ਲਚਾਇਆ, ਜਾਂ ਤਿਸ ਭਾਣਾ ਤਾਂ ਜੰਮੇ ਅੰਗ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤਾਰ ਵੀ ਸਰੈ ਮਹ ਉਪਜੈ ਭਹ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ।

ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਹੋਆ ਪੁਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ।

ਅਗਮ ਹਿਆਇਆ ਮਨ ਚਾਉ ਭਇਆ ਪ੍ਰਭ ਅਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਖ ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮੇ ਦਿਆ ਇਸ ਜਗ ਮਹ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿਤ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹ ਆਇਆ ਜਿਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਨਮਸਾਇਆ ਗੁਰ ਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ

ਅਬਰ ਨਾ ਦੇਖੋ ਕੋਈ ਪਰ ਬਿਨੇ ਅਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਬਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸੱਚ ਸੁਣ ਨੈ ਨੂੰ ਪਠਾਏ ਸੱਚ ਸੁਣ ਨੈ ਨੂੰ ਪਠਾਏ ਸ੍ਰੀ ਲੈ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਚਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਹੋ ਪਵਿੱਤਰ।

ਇਹ ਸੱਚਾ ਸੋਹਿਲਾ ਸੱਚ ਕਰ ਗਬ ਹੋਉ ਗਾਵੋ ਤਾਂ ਸੋਹਿਲਾ ਕਰ ਸੱਚ ਏ ਜਿੱਥੇ ਸਦਾ ਸਤਿਆ ਵਹੇ ਸੱਚੋ ਧਿਆ ਵਹਿ ਜਾਤ ਭਾਵੇ ਗੁਰਮੁਖ ਨਾ ਬੁੱਝਾ ਵਹੇ।

ਪਿਤਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੇਰਾ ਅੱਖ ਲੱਖ ਕਰੋੜ, ਸੱਚਾ ਸਪਤਾਨ, ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚ

0: ਮੌਲੀ ਨਾਨਕ ਜੀ ਪਾਏ ਕਹਿ ਲਿਖਣਾ ਵਾ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵੱਖ ਕੱਢੀ ਦੇ ਜਮਾਲਿਆ, ਅਨ ਪੈਨ ਘੂੜਿਆਰ ਮੂੰਹ ਕਾਲੇ ਦੋਜਕ ਚਾਲਿਆ, ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਵੈ ਧਰਮ ਬਹਾਲਿਆ, ਲਿਖਣਾ ਵੈ ਧਰਮ ਬਹਾਲਿਆ,
1: ਹਮ ਮੂਰਖ ਮੁਗਧ

ਬਿਸਮਾਤ ਪਾਉਨ ਬਿਸਮਾਤ ਪਾਣੀ ਬਿਸਮਾਤ ਅਗਨ ਖੇਡਾ ਬਿਡਾਨੀ ਬਿਸਮਾਤ ਧਰਤੀ ਬਿਸਮਾਤ ਖਾਣੀ ਬਿਸਮਾਤ ਸਾਧ ਲੱਗੇ ਪ੍ਰਾਣੀ ਬਿਸਮਾਤ ਸੰਯੋਗ ਬਿਸਮਾਤ ਵਿਯੋਗ ਬਿਸਮਾਤ ਭੁੱਖ ਬਿਸਮਾਤ ਭੋਗ ਬਿਸਮਾਤ।

ਕੁਦਰਤ ਸੁਣੇ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣਕ ਤੇਵਾ ਕੁਦਰਤ ਸਰਬ ਵਿਚਾਰ ਕੁਦਰਤ ਕਾਣਾ ਪੀਣਾ ਪਹਿਣਾ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸਿਰੰਗੀ ਕੁਦਰਤੀ ਜਹਾਨ ਕੁਦਰਤ ਨੇਕੀਆਂ ਕੁਦਰਤ

ਸਤਨਾਮ ਜਾ ਕਾ ਕੀ ਸਗਲ ਜਹਾਨ ਸੇਵਕ ਸੇਵਕ ਕਰਮ ਚੜਾਓ ਪਿੰਨੀ ਰੰਜਨ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੇ ਕਰਮ ਗਾਏ ਪਾਰ।

0: ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜਾ ਪੇ ਘੁਮਿਆਰ, ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜ ਝੜ ਪਵੇਂਗੇ।

ਹੁਣ ਸੱਚਾ ਸਾਹਿਬ ਵੇਖ ਤੂੰ ਜਿਹਨੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲੇ ਸੱਚ ਤਾਂ ਤਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨੂੰ ਜਾਣੀ ਮਨਮੁਖ

ਲੋਕ ਮਹਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀ ਹੈ ਜੇ ਤੇ ਬਰਸ ਬਰਸ ਪੜੀ ਜੇ ਤੇ।

ਇਹਨਾਂ ਜਨਤਾ ਕੇ ਉਸ ਕਿਛ ਨਾਈ ਤੁਧ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮਿਲ ਲੈ ਕਾਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਅਬਜਾਇਆ ਸਹਿਜ ਹੀ ਸਤ ਸਮਾਇਆ ਸਹਿਜੀ।

ਗੁਰੂ ਸਤਸੰਗ ਜੀ ਕੀਰਤਨ ਕਰਦੇ ਹਨ ਜਥੇ ਪਾਸੋਂ ਬੇਨਤੀਆਂ ਹੋਈਆਂ। ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਆਸਰਤੇ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪ ਜੀ ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸੋਂ ਚੱਲ ਰਹੀ ਗੁਰਬਾਣੀ ਲੜੀਵਾਰ ਵਿਚਾਰ ਲੜੀਵਾਰ ਕਥਾ ਆਪ ਜੀ ਸਰਵਨ ਕਰੋ। ਵਾਹਿਗੁਰੂ ਜੀ ਕਾ ਖਾਲਸਾ।

हम शरण प्रभ आए राम राजे, हम कूल बिगाड़ा दिन सरात, हर लाज रखाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪ੍ਰਸਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜੋ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਜੀ ਲੜੀਵਾਰ ਕਥਾ ਰਾਹੀਂ ਬਖਸ਼ਿਸ਼ ਕਰ ਰਹੇ ਹਨ, ਜੂਨ 1984 ਦਾ ਘੱਲੂ ਕਹਿਰਾ ਜੋ ਹਿੰਦੁਸਤਾਨ ਦੀ ਹਕੂਮਤ ਵੱਲੋਂ ਦਰਬਾਰ ਸਾਹਿਬ ਦੇ ਉੱਪਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਭਾਰੀ ਸ਼ਕਤੀ ਦਾ ਪ੍ਰਯੋਗ ਕਰਕੇ ਵਰਤਾਇਆ ਗਿਆ ਕੀਤਾ ਗਿਆ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਸਾਜਨਾ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੀੜ ਤਿਆਰ ਕਰਕੇ ਪਹਿਲੀ ਵਾਰ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਵਿੱਚ ਪ੍ਰਗਾਸ਼ ਕੀਤੇ ਸਨ, ਕਰਵਾਏ ਸਨ ਬਾਬਾ ਬੁੱਢਾ ਸਾਹਿਬ ਜੀ ਕੋਲੋਂ। ਸਾਰੀ ਇਹ ਮਰਯਾਦਾ ਪ੍ਰਕਾਸ਼ ਦੀ, ਸੁਖ ਆਸਨ ਦੀ, ਸੇਵਾ ਦੀ ਆਪ ਕਾਇਮ ਕੀਤੀ ਸੀ। ਚਵਰ ਛਤਰ ਤਖ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਦੇ ਸਾਹਮਣੇ ਪ੍ਰਗਟ ਕੀਤਾ ਸੀ। ਬਾਣੀ ਗੁਰੂ ਹੈ, ਗੁਰੂ ਰਾਮਦਾਸ ਮਹਾਰਾਜ ਜੀ ਕਹਿ ਗਏ ਸਨ ਗੱਜ ਵਜਾ ਕੇ। ਉਹ ਸਾਕਾਰ ਮਹਾਰਾਜ ਜੀ ਨੇ ਸਾਰਾ ਸਨਮਾਨ ਦਿੱਤਾ ਸੀ ਆਪ ਜੀ ਦੇ ਹੁੰਦਿਆਂ, ਭਾਵੇਂ ਪੰਜ ਸਰੂਪ ਧਾਰਨ ਕਰਨੇ ਸਨ ਹੋਰ ਇਸ ਤੋਂ ਇਲਾਵਾ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਸੀ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ੁਲਮ ਦੇ ਖਿਲਾਫ ਜਦੋਂ ਅੱਤ ਹੋ ਗਈ, ਜ਼ਾਲਮ ਨੇ ਅੱਤ ਕਰ ਦਿੱਤੀ, ਸ਼ਾਂਤੀ ਦੇ ਸੋਮੇ ਸਤਿਗੁਰਾਂ ਨੂੰ 5 ਦਿਨ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਫਿਰ ਉਹਨਾਂ ਦੇ ਪਾਵਨ ਡੁੱਲੇ ਹੋਏ ਖੂਨ ਵਿੱਚੋਂ ਪ੍ਰਗਟ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ, ਪੰਚਮ ਪਾਤਸ਼ਾਹ ਜੀ ਦੀ ਕੁਰਬਾਨੀ ਦੇ ਵਿੱਚ ਪ੍ਰਗਟ ਹੋਇਆ ਮੀਰੀ ਪੀਰੀ ਦਾ ਸਿਧਾਂਤ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਕਾਲ ਬੁੰਗਾ ਰਚ ਕੇ 2 ਸਾਲ ਬਾਅਦ ਆਪ ਜੀ ਦੀ ਸ਼ਹੀਦੀ ਤੋਂ ਸਾਰੀਆਂ ਪਾਬੰਦੀਆਂ ਜਿੰਨੀਆਂ ਹੁਕਮਰਾਨ ਦੀਆਂ ਸਨ ਜ਼ਾਲਮ ਦੀਆਂ ਸਭ ਹਟਾ ਦਿੱਤੀਆਂ, ਚੱਕ ਦਿੱਤੀਆਂ। ਤੁਸੀਂ ਨੇ ਇੱਕ ਕਿਰਪਾਨ ਨਹੀਂ ਕੋਈ ਰੱਖ ਸਕਦਾ, ਘੋੜੇ 'ਤੇ ਨਹੀਂ ਚੜ੍ਹ ਸਕਦਾ, ਕਲਗੀ ਨਹੀਂ ਲਾ ਸਕਦਾ, ਹਥਿਆਰ ਨਹੀਂ ਰੱਖ ਸਕਦਾ, ਨੋਕ ਵਾਲੀ ਜੁੱਤੀ ਨਹੀਂ ਪਾ ਸਕਦਾ, ਅਸੀਂ ਸਭ ਕੁਝ ਕਰਾਂਗੇ।
ਤਖ਼ਤ ਕੋਈ ਥੜਾ ਨਹੀਂ ਧਰਤੀ ਤੋਂ ਉੱਪਰ ਆਪਣੇ ਵਾਸਤੇ ਬਹਿਣ ਲਈ 2 ਫੁੱਟ ਉੱਚਾ ਬਣਾ ਸਕਦਾ ਸੀ। ਕੇਵਲ ਅਹਿਲਕਾਰ ਹਾਕਮ ਬਹਿ ਸਕਦਾ ਸੀ ਉੱਚਾ ਲੋਕਾਂ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਰਚਿਆ ਦਿੱਲੀ ਤੇ ਲਾਹੌਰ ਦੇ ਤਖ਼ਤ ਤੋਂ ਵੀ ਉੱਚਾ ਬਹਿਣ ਵਾਸਤੇ ਆਪਣੇ। ਕਿਹਾ ਤੁਸੀਂ ਇੱਕਾ ਨੇ ਆ, ਅਸੀਂ 2 ਪਾਵਾਂਗੇ। ਆਜੋ ਜੀ ਨੇ ਹਟਾਉਣਾ ਹਟਾ ਲਓ। ਮੀਰੀ ਪੀਰੀ ਦੀਆਂ 2 ਕਿਰਪਾਨਾਂ ਪੈਂਦੀਆਂ ਆਪ ਜੀ ਨੇ ਵੱਢੀਆਂ, ਫੌਲਾਦ ਦੇ ਲੋਹੇ ਦੀਆਂ ਬਣੀਆਂ ਹੋਈਆਂ ਮਜ਼ਬੂਤ। ਮਾਲਾ ਦੇ ਨਾਲ ਸ਼ਾਸਤਰ ਨੂੰ ਜੋੜਿਆ ਔਰ ਮਹਾਰਾਜ ਜੀ ਨੇ ਸਿੱਖ ਨੂੰ ਛਪਾਈ ਲਈ ਪਦਵੀ ਦਿੱਤੀ। ਸ਼ਾਂਤ ਰਸ ਦੇ ਨਾਲ ਵੀਰ ਰਸ ਅਣਖ ਗੈਰਤ ਨੂੰ ਜਗਾਇਆ ਜਿਹੜੀ ਮਰਨ ਦਾ ਡਰ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਹੋਈ ਜੋ ਸ਼ਕਤੀ ਦਾ ਤੇ ਭਗਤੀ ਦਾ ਰਾਜ ਸਤਾ ਦਾ ਪ੍ਰਤੀਕ ਹੈ, ਅਣਖ ਗੈਰਤ ਦਾ ਪ੍ਰਤੀਕ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੋਈ, ਉਹਦੇ ਵਿੱਚੋਂ ਨਿਕਲਿਆ ਖਾਲਸਾ ਪੰਥ, ਸੰਤ ਛਪਾਹੀ ਦਾ ਸਿਧਾਂਤ ਉਹ ਪ੍ਰਪੱਕ ਹੋਇਆ। ਖਾਲਸਾ ਪੰਥ ਦੀ ਸਿਰਜਣਾ ਹੋਈ। ਉਸ ਤੋਂ ਬਾਅਦ 2 ਸਤਿਗੁਰਾਂ ਦੀ ਕੁਰਬਾਨੀ ਹੋਈ ਤੇ 2 ਵੱਡੀਆਂ ਦਾਤਾਂ ਸੰਸਾਰ ਨੂੰ ਮਿਲੀਆਂ। ਖਾਲਸਾ ਨਿਰਭਉ ਨਿਰਵੈਰ, ਜ਼ੁਲਮ ਨਹੀਂ ਸਹਾਰਦਾ, ਜ਼ੁਲਮ ਦਾ ਨਾਸ ਕਰਦਾ, ਧਰਮ ਦਾ ਪ੍ਰਕਾਸ਼ ਕਰਦਾ ਹੈ। ਨਿਮਾਣਿਆਂ ਨਿਤਾਣਿਆਂ ਦੀ ਰੱਖਿਆ ਕਰਨ ਸੋ ਕਰਦਾ ਹੈ, ਜ਼ਾਲਮ ਜਰਵਾਣੇ ਨੂੰ ਸਜ਼ਾ ਦਿੰਦਾ ਹੈ, ਦਿੰਦਾ ਰਹੇਗਾ ਜਿੰਨਾ ਚਿਰ ਇਹ ਦੁਨੀਆਂ 'ਤੇ ਰਹੇਗਾ। ਜਦੋਂ ਤਾਕਤ ਇਹਦੇ ਹੱਥ ਵਿੱਚ ਰਾਜ ਆਵੇਗਾ ਉਦੋਂ ਤਾਂ ਖਤਮ ਹੀ ਹੋ ਜਾਵੇਗਾ ਜ਼ੁਲਮ, ਉਦੋਂ ਨਹੀਂ ਰਹਿੰਦਾ, ਸਭ ਸੁਖੀ ਰਹਿੰਦੇ ਨੇ, ਸਭ ਸੁਖੀ ਵੱਸਦੇ ਨੇ। ਐਸਾ ਖਾਲਸਾ ਰਾਜ ਵਿੱਚ ਹੋਇਆ ਹੈ। ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਜੀ ਨੇ ਪ੍ਰਗਾਸ਼ ਦੀ ਮਰਯਾਦਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਜਥੇਦਾਰ ਹੁੰਦਿਆਂ, ਮਹਾਨ ਆਤਮਾ ਨੇ ਮੁੱਖ ਗ੍ਰੰਥੀ ਹੁੰਦਿਆਂ ਸ੍ਰੀ ਦਰਬਾਰ ਸਾਹਿਬ ਜੀ ਦੇ, ਹਰਿਮੰਦਰ ਸਾਹਿਬ ਜੀ ਦੇ ਸਾਰਾ ਦਿਨ ਕੀਰਤਨ ਹੋਣਾ ਲਾਇਆ ਸੀ। ਔਰ ਚੌਂਕੀਆਂ ਦੀ ਮਰਿਆਦਾ ਕਾਇਮ ਕੀਤੀ ਸੀ, ਆਪ ਵੀ ਕੀਰਤਨ ਕਰਦੇ ਸਨ ਭਾਈ ਸਾਹਿਬ। ਇਹ ਸਾਰੀ ਮਰਿਆਦਾ ਹੋਰ ਸੋਹਣੀ ਬਣਾਈ ਸੀ। ਉਹ ਮਰਿਆਦਾ ਵਿੱਚ ਫਰਕ ਪਿਆ ਤੇ ਇਹ ਜ਼ਾਲਮ ਫੌਜ ਵੱਲੋਂ ਜਦੋਂ ਅਟੈਕ ਕੀਤਾ ਗਿਆ ਉਦੋਂ ਫਰਕ ਪਿਆ। 5 ਜੂਨ ਤੋਂ ਜਦੋਂ ਇੰਨੀ ਬੰਬਾਰੀ ਹੋ ਰਹੀ ਸੀ, ਤੋਪਾਂ ਦੇ ਗੋਲੇ ਚੱਲਣੇ ਸ਼ੁਰੂ ਹੋ ਗਏ ਸੀ, ਅੰਧਾ ਧੁੰਦ ਸੀ, ਧੂੰਆਂ ਧਾਰ, ਸਾਹ ਲੈਣਾ ਔਖਾ ਸੀ, ਉਸ ਵੇਲੇ ਨਹੀਂ ਪ੍ਰਗਾਸ਼ ਹੋਇਆ। ਸਿੰਘ ਸਾਹਿਬਾਨਾਂ ਅੰਦਰ ਹੀ ਸਨ, ਭੁੱਖਣ ਭਾਣੇ ਜਲ ਦੇ ਆਸਰੇ ਗੁਜ਼ਾਰਾ ਕਰ ਰਹੇ ਸਨ। ਸਿੰਘ ਸਾਹਿਬਾਨ ਗਿਆਨੀ ਮੋਹਨ ਸਿੰਘ ਜੀ ਹੋਣੀ ਹੋਰ ਸਨ, ਰਾਜਗੜ੍ਹ ਵਾਲੇ। ਪਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਰਾਗੀ ਜਥੇ ਦੇ ਵੀ ਗੋਲੀ ਲੱਗ ਗਈ ਸੀ। ਭਾਈ ਅਵਤਾਰ ਸਿੰਘ ਜੀ ਸ਼ਹੀਦ ਹੋ ਗਏ ਸੀ, ਤਬਲਾ ਵਾਚਕ ਵੀ ਸ਼ਹੀਦ ਹੋਏ, ਚੰਗੀ ਸਨ। ਭਾਈ ਬਾਜ ਸਿੰਘ ਜੀ ਦੇਗੀਆ ਵੀ ਸ਼ਹੀਦ ਹੋਇਆ, ਭਾਈ ਰਾਮ ਸਿੰਘ ਜੀ। ਔਰ 5 ਜੂਨ ਤੋਂ ਲੈ ਕੇ ਉਹ ਜਿਹੜੀ ਮਰਿਆਦਾ ਚਲੀ ਆ ਰਹੀ ਸੀ ਭਾਈ ਮਨੀ ਸਿੰਘ ਜੀ ਤੋਂ ਲੈ, ਉਹਦੇ ਵਿੱਚ ਫਰਕ ਪਿਆ। 9 ਜੂਨ ਤੱਕ ਨਹੀਂ ਰਹੀ। ਇਹ ਵੱਡਾ ਘੱਲੂ ਘਾਰਾ ਸੀ, ਸਤਿਗੁਰਾਂ ਦੇ ਪਾਵਨ ਸਰੂਪ ਵਿੱਚ ਵੀ ਗੋਲੀ ਲੱਗੀ ਜੋ 2.5 ਇੰਚ ਤੱਕ, 2 ਇੰਚ ਤੱਕ ਮਹਾਰਾਜ ਦੇ ਸਰੂਪ ਵਿੱਚ ਗਈ ਸੀ। ਅੱਜ ਵੀ ਉਹ ਨਿਸ਼ਾਨੀ ਉਸੇ ਤਰ੍ਹਾਂ ਹੈ, ਕੋਟ ਬਣੀ ਹੋਈ ਹਾਸ਼ੀਏ ਦੇ ਵਿੱਚ।
ਉਹ ਸਰੂਪ ਪ੍ਰਾਤਨ ਹੱਥ ਲਿਖਤ ਪ੍ਰਗਾਸ਼ ਹੁੰਦੇ ਨੇ ਉੱਤੇ ਲੜੀਵਾਰ ਹਰਿਮੰਦਰ ਸਾਹਿਬ ਦੀ ਛੱਤ ਉੱਪਰ ਜਦੋਂ ਅਸੀਂ ਮੱਥਾ ਟੇਕਦੇ ਉਹੀ ਸਰੂਪ ਐਸਾ ਇਹ ਘੱਲੂਕਾਰਾ ਹੋਇਆ ਜਦੋਂ ਮਰਿਆਦਾ ਵਿੱਚ ਵੀ ਫਰਕ ਪਿਆ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ 6 ਜੂਨ ਨੂੰ ਨਹੀਂ ਆਸਾ ਦੀ ਵਾਰ ਲੱਗੀ ਨਹੀਂ ਪ੍ਰਗਾਸ਼ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਕੀ ਕੀਤੇ ਸੀ ਹੀਰ ਤੱਕ ਮਹਾਂਪੁਰਖਾਂ ਦੀ ਹਦਾਇਤ ਸੀ ਕਿ ਨਹੀਂ ਛੱਡਣਾ ਕੀਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਸਾ ਦੇ ਕਿਨਾਰੇ 'ਤੇ ਏਡੇ ਵੱਡੇ ਜੰਗ ਦੌਰਾਨ ਕੀਰਤਨ ਕੀਤਾ ਸਿੰਘੋ ਹੀਰਲੇ ਦਮ ਤੱਕ ਕੀਰਤਨ ਕਰਿਓ ਮਰਿਆਦਾ ਵਿੱਚ ਫਰਕ ਨਹੀਂ ਪੈਣ ਦੇਣਾ ਕਰਦੇ ਰਹੇ ਸਿੰਘ ਸਾਲ ਦੇ ਨਿਭਾਉਂਦੇ ਰਹੇ ਜਿੰਨਾ ਚਿਰ ਨਿਭਿਆ ਉਹਨਾਂ ਅਖੀਰ ਤੱਕ ਪਰ ਗੁਰੂ ਪਿਆਰੀ ਸਾਧ ਸੰਗ ਜੀ ਐਸਾ ਇਹ ਘੱਲੂਕਾਰ ਜਿਹੜਾ ਬਿਆਨ ਨਹੀਂ ਹੋ ਸਕਦਾ 8 ਜੂਨ ਸ਼ਾਮ ਤੱਕ ਭਾਰਤੀ ਫੌਜ ਜਿਹੜੀ ਸੀ ਜ਼ਾਲਮਾਨਾ ਤਰੀਕੇ ਨਾਲ ਬੰਬਾਰੀ ਕਰਕੇ ਤੋਪਾਂ ਦੇ ਗੋਲੇ ਮਾਰ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਾਰੀਆਂ ਬਿਲਡਿੰਗਾਂ 'ਤੇ ਕਾਬਜ ਹੋ ਗਈ ਸੀ ਸ਼ਾਮ ਦੇ 10 ਵਜੇ ਤੱਕ 8 ਜੂਨ ਮਰ ਜੀਵੜਿਆਂ ਨੇ ਅਖੀਰ ਤੱਕ ਕੁਰਬਾਨੀ ਕੀਤੀ ਆਪਣੇ ਆਪ ਨੂੰ ਜ਼ਾਲਮ ਦੇ ਹੱਥ ਨਹੀਂ ਦਿੱਤਾ ਸ਼ਹੀਦੀ ਜਾਮ ਪੀ ਗਏ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਲੜੀਵਾਰ ਪਾਵਨ ਉਪਦੇਸ਼ ਕਥਾ ਵਿਚਾਰ ਪਾਵਨ 887 ਅੰਗ ਤੋਂ ਜਿਹਨੂੰ ਸੇਵਕ ਬਣਾਇਆ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੇਵਾ ਵਿੱਚ ਲਾ ਲਿਆ ਜੋ ਸਮਰਪਿਤ ਹੋ ਕੇ ਸਤਿਗੁਰੂ ਦੇ ਸਨਮੁਖ ਹੋ ਕੇ ਭਗਤੀ ਦੀ ਕਾਰ ਕਮਾਉਂਦਾ ਹੈ ਉੱਤੇ ਕੀ ਬਖਸ਼ਿਸ਼ਾਂ ਹੁੰਦੀਆਂ ਨੇ ਕਿਸ ਤਰ੍ਹਾਂ ਸਤਿਗੁਰੂ ਉਹਨੂੰ ਸਵਾਰਦੇ ਨੇ ਇੱਕ ਤੇ ਨਾਮ ਦੀ ਸਹਿਜ ਧੁਨ ਜੋ ਗੁਪਤ ਹੈ ਹਰੇਕ ਹਿਰਦੇ ਦੇ ਵਿੱਚ ਤੂੰ ਹਿਰਦਾ ਗੁਪਤ ਵਸਾ ਦਿਨ ਰਾਤੀ ਤੇਰਾ ਭਾਉ ਨਾ ਬੁੱਝੈ ਗਵਾਰੀ ਅਗਿਆਨਤਾ ਦੇ ਵਸ ਜੀਵ ਉਹ ਵਾਹਿਗੁਰੂ ਦੇ ਪ੍ਰੀਤ ਨੂੰ ਪ੍ਰੇਮ ਨੂੰ ਨਹੀਂ ਜਾਣਦੇ ਹਨ ਦਿਨ ਰਾਤ ਇੱਕ ਰਸ ਉਹਦਾ ਹਿਰਦੇ ਵਿੱਚ ਵਾਸਾ ਹੈ ਅੰਦਰ ਕੀਰਤਨ ਹੁੰਦਾ ਹੈ ਲੇਕਿਨ ਸੁਣਾਈ ਕਿਸੇ ਨੂੰ ਨਹੀਂ ਦਿੰਦਾ ਜੋ ਸੇਵਕ ਬਣ ਕੇ ਗੁਰੂ ਨੂੰ ਸਮਰਪਿਤ ਹੋ ਕੇ ਕਮਾਈ ਕਰਦਾ ਹੈ ਤਨ ਮਨ ਧਨ ਗੁਰੂ ਨੂੰ ਸੌਂਪ ਦਿੰਦਾ ਹੈ ਉਹਦੇ ਅੰਦਰ ਮਹਾਰਾਜ ਨਾਮ ਦੀ ਧੁਨੀ ਪ੍ਰਗਟ ਕਰ ਦਿੰਦੇ ਨੇ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹਦ ਤੂਰੇ ਸਤਿਗੁਰ ਸਤਿਗੁਰਾਂ ਦੀ ਕਿਰਪਾ ਦੁਆਰਾ ਅਨਹਦ ਨਾਦ ਉਹ ਸਹਿਜ ਧੁਨ ਸੁਣਾਈ ਦਿੰਦੀ ਹੈ ਗੁਰਮੁਖਾਂ ਨੂੰ ਸਮਰਪਿਤ ਹੋਣ ਵਾਲਿਆਂ ਨੂੰ ਸੇਵਕਾਂ ਨੂੰ ਫਿਰ ਜਿਨ੍ਹਾਂ ਨੂੰ ਐਸੀ ਧੀਰਜ ਅੰਦਰ ਦਾ ਪੂਰਨ ਅਡੋਲਤਾ ਅਵਸਥਾ ਟਿਕਾ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨੇ ਉਹ ਨਿਹਾਲ ਹੋ ਜਾਂਦੇ ਨੇ ਅਡਿੱਗ ਹੋ ਜਾਂਦੇ ਨੇ ਅਡੋਲ ਹੋ ਜਾਂਦੇ ਨੇ ਚੂਨੀਆਂ ਤੋਂ ਰਹਿਤ ਹੋ ਜਾਂਦੇ ਜੀਵਨ ਮੁਕਤ ਹੋ ਜਾਂਦੇ ਨੇ ਇਹ ਵੀ ਕਿਹਾ ਸੀ ਜਾ ਕੇ ਬੰਧਨ ਕਾਟੇ ਰਾਏ ਸੋ ਨਰ ਬਹੁਰ ਨ ਜੋਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆ ਹੁਣ ਕਹਿ ਰਹੇ ਨੇ ਅਗਲੀਆਂ ਪੌੜੀਆਂ ਵਿੱਚ ਜਿਨ੍ਹਾਂ ਦੇ ਅੰਦਰ ਆਪ ਸੱਚੇ ਪਾਤਸ਼ਾਹ ਜੀ ਨੇ ਉਹ ਨਾਮ ਦੀ ਸਹਿਜ ਧੁਨ ਪ੍ਰਗਟ ਕਰ ਦਿੱਤੀ ਪ੍ਰਗਟ ਹੋ ਗਿਆ ਨਾਮ ਸੁਣਾਈ ਦਿੰਦਾ ਅਨਹਦ ਨਾਦ ਮਿੱਠੀ ਸਹਿਜ ਧੁਨ ਫਿਰ ਮਨ ਦੀ ਕੋਈ ਭੁੱਖ ਰਹਿ ਹੀ ਨਹੀਂ ਜਾਂਦੀ ਨਾਮ ਦਾ ਹੀ ਆਸਰਾ ਰਹਿ ਜਾਂਦਾ ਹੈ ਜਾ ਕੇ ਅੰਤਰ ਪ੍ਰਗਟਿਓ ਆ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇਹ ਚਲ ਘਰ ਬਾਧਿਓ ਗੁਰ ਕੀਓ ਬੰਧਾਨੀ ਪਾਵਨ ਸ੍ਰੀ ਮੁਖ ਵਾਕਾਂ ਵਿੱਚ ਆਪ ਜੀ ਫੁਰਮਾਨ ਕਰਦੇ ਨੇ
ਉਹ ਜੋਤ ਪ੍ਰਗਟ ਹੋ ਜਾਂਦੀ। ਜਾ ਕੈ ਅੰਤਰ ਪ੍ਰਗਟਿਓਆ ਤਾ ਕੋ ਨਾਹੀ ਦੁਖ ਸੰਤਾ। ਉਸ ਸੇਵਕ ਨੂੰ, ਉਸ ਪੁਰਸ਼ ਨੂੰ ਕੋਈ ਕਿਸੇ ਤਰ੍ਹਾਂ ਦਾ ਦੁੱਖ, ਕੋਈ ਤੌਖਲਾ ਮਨ ਦਾ, ਕੋਈ ਝੋਰਾ, ਕੋਈ ਚਿੰਤਾ, ਕੋਈ ਟੈਨਸ਼ਨ ਨਹੀਂ ਰਹਿ ਜਾਂਦੀ, ਕੋਈ ਦੁੱਖ ਨਹੀਂ। ਖੁਸ਼ੀ ਗਮੀ ਦਾ ਪ੍ਰਭਾਵ ਵੀ ਖਤਮ ਹੋ ਜਾਂਦਾ ਹੈ, ਕਰਾਸ ਆਨੰਦ ਹੀ ਆਨੰਦ ਹੈ। ਨਾ ਕੋਈ ਸੰਤਾਪ ਕਲੇਸ਼ ਜਿਹਦੇ ਕਰਕੇ ਮਨ ਦੁਖੀ ਹੋਵੇ, ਹਿਰਦਾ ਨਹੀਂ ਰਹਿ ਜਾਂਦਾ ਹੈ, ਸਭ ਖਤਮ ਹੋ ਜਾਂਦੇ। ਆਨੰਦ ਹੀ ਆਨੰਦ ਉਸ ਹਿਰਦੇ ਵਿੱਚ ਹੁੰਦਾ ਹੈ। ਨਾਨਕ ਭਗਤਾ ਸਦਾ ਵਿਗਾਸ, ਸਦਾ ਹੀ ਖੇੜੇ ਵਿੱਚ ਹੁੰਦਾ ਉਹਨਾਂ ਦਾ ਹਿਰਦਾ। ਸੁਣਿਆ ਦੁੱਖ ਪਾਪ ਕਾ ਨਾਸ, ਜਿਹਨੂੰ ਉਹ ਨਾਮ ਦੀ ਧੁਨ ਅੰਦਰ ਦਾ ਸਹਿਜ ਧੁਨ ਪ੍ਰਗਟ ਹੋ ਜਾਂਦੀ, ਜਿਹਨੂੰ ਸੁਣਾਈ ਦਿੰਦੀ ਹੈ ਵਡਭਾਗੀ ਨੂੰ, ਗੁਰਮੁਖ ਨੂੰ। ਸੁਣਿਆ ਦੁੱਖ ਪਾਪ ਕਾ ਨਾਸ, ਫਿਰ ਸਾਰੇ ਪਾਪਾਂ ਦੁੱਖਾਂ ਦਾ ਨਾਸ ਹੋ ਜਾਂਦਾ, ਸਭ ਗੁਨਾਹ ਮਿਟ ਜਾਂਦੇ ਨੇ। ਆਨੰਦ ਹੀ ਆਨੰਦ ਹੈ। ਤਾ ਕੋ ਨਾ ਹੀ ਦੁੱਖ ਸੰਤਾਪ, ਦੁੱਖ ਨਾ ਹੀ, ਸਭ ਸੁੱਖ ਹੀ ਹੈ ਰੇ। ਇੱਕ ਹੈ ਇੱਕ ਹੀ ਨੇਤਾ, ਐਸੀ ਬਖਸ਼ਿਸ਼ ਹੋ ਜਾਂਦੀ। ਲਾਲ ਰਤਨ ਤੇ ਸੁਪਾਲਾ ਪਰਿਆ, ਲਾਲ ਅਮੋਲਕ ਵਾਹਿਗੁਰੂ ਦਾ ਨਾਮ ਰੂਪੀ ਰਤਨ, ਲਾਲ ਰਤਨ ਤੇ ਸੁਪਾਲਾ ਪਰਿਆ, ਉਹਦੇ ਹਿਰਦੇ ਰੂਪੀ ਪੱਲੇ ਵਿੱਚ ਆ ਕੇ ਪ੍ਰਾਪਤ ਹੋ ਜਾਂਦਾ, ਪ੍ਰਾਪਤ ਕਰ ਲੈਂਦਾ ਉਹ ਗੁਰਮੁਖ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਪ੍ਰਗਟ ਹੋ ਜਾਂਦਾ ਲਾਲ ਰੂਪ ਰਤਨ ਰੂਪ ਨਾਮ, ਰਤਨ ਲਾਲ ਨਾਮ ਵਾਹਿਗੁਰੂ, ਰਤਨ ਬੈਰਾਗ, ਹਰ ਵੇਲੇ ਪ੍ਰੇਮ ਬੈਰਾਗ ਇਹੀ ਰਹਿ ਜਾਂਦਾ ਹੈ। ਨਾਮ ਦਾ ਰਸ ਤੇ ਸੁਪਾਲਾ ਪਰਿਆ ਉਸ ਪੁਰਸ਼ ਦੇ ਪੱਲੇ ਪੈ ਜਾਂਦਾ ਹੈ, ਖੋਜ ਲੈਂਦਾ ਉਹ ਲੱਭ ਲੈਂਦਾ ਹੈ। ਸਗਲ ਕੁਟੰਬ ਉਹ ਜਨ ਲੈ ਤਰਿਆ, ਫਿਰ ਉਹ ਕੱਲਾ ਨਹੀਂ ਤਰਦਾ ਹੈ। ਸਗਲ ਕੁਟੰਬ ਸਾਰੇ ਪਰਿਵਾਰ ਨੂੰ, ਧੀਆਂ ਪੁੱਤਰ ਸਭ ਪਰਿਵਾਰ, ਇਸਤਰੀ ਧੀਆਂ ਪੁੱਤਰ, ਸਗਲ ਕੁਟੰਬ ਉਹ ਜਨ ਲੈ ਤਰਿਆ। ਐਸਾ ਜਿਹੜਾ ਵਡਭਾਗੀ ਪੁਰਸ਼ ਹੈ, ਉਹ ਸਾ ਉਹ ਪੁਰਸ਼ ਸਾਰਿਆਂ ਨੂੰ ਲੈ ਕੇ ਸੰਸਾਰ ਸਮੁੰਦਰ ਤੋਂ ਸਤਸੰਗ ਦੀ ਬੇੜੀ ਵਿੱਚ ਬੈਠਾ ਕੇ ਉਹਨਾਂ ਨੂੰ ਤੇ ਸੁਤਰ ਜਾਂਦਾ ਹੈ। ਗੁਰਮੁਖ ਦੇ ਦਰਸ਼ਨ ਕੀਤਿਆਂ ਵੀ ਭਲਾ ਹੁੰਦਾ ਹੈ, ਉਹਨੂੰ ਜੀਓ ਕਿਆਂ ਵੀ ਭਲਾ ਹੁੰਦਾ ਹੈ, ਉਹਦੇ ਤੇ ਭਾਵਨਾ ਰੱਖਿਆ ਵੀ ਭਲਾ ਹੁੰਦਾ ਹੈ, ਤੇ ਉਹਨੂੰ ਭੋਜਨ ਛਕਾਉਣਾ, ਹੋਰ ਸੇਵਾ ਕਰਨੀ, ਉਹ ਤਾਂ ਹੋਣਾ ਹੀ ਹੋਣਾ। ਸਾਰੇ ਬੱਚਿਆਂ ਦਾ ਵੀ ਭਲਾ ਹੁੰਦਾ ਹੈ, ਮੇਰ ਦੀ ਨਿਗਾਹ ਪੈ ਜਾਂਦੀ ਜਿਨ੍ਹਾਂ ਜਿਨ੍ਹਾਂ 'ਤੇ, ਉਹਨਾਂ ਦਾ ਵੀ ਭਲਾ ਹੁੰਦਾ ਹੈ, ਅਤੇ ਬੱਚੇ ਪਰਿਵਾਰ ਦੇ ਕੋਲ ਹੀ ਹੁੰਦੇ ਨੇ। ਅਸਰ ਪੈਂਦਾ ਉਹ ਨਾਮ ਦੀਆਂ ਸੋ ਕਿਰਨਾਂ ਦਾ ਅਸਰ ਪੈਂਦਾ ਹੈ। ਸਗਲ ਕੁਟੰਬ ਜਨ ਲੈ ਤਰਿਆ, ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ। ਇਹ ਦੀਨਾਂ ਦਿਆਲੂ ਵਾਹਿਗੁਰੂ ਸ਼ਰਨਾਇਆਂ ਤੇ, ਸੇਵਕਾਂ ਤੇ ਦਿਆਲੂ ਹੋਣ ਵਾਲੇ ਤੇਰੇ ਭਰੋਸੇ, ਸਾਰਾ ਪਰਿਵਾਰ ਅਸਾਂ ਵੀ ਨਾਮ ਦੇ ਬੇੜੇ ਉੱਪਰ ਚਾੜ ਦਿੱਤਾ ਹੈ, ਸਾਧ ਸੰਗਤ ਦੇ ਬੇੜੇ ਉੱਪਰ ਚਾੜ ਦਿੱਤਾ ਹੈ, ਸੇਵਾ ਵਿੱਚ ਲਾ ਦਿੱਤਾ ਇਹਨਾਂ। ਸਗਲ ਕੁਟੰਬ ਜਨ ਲੈ ਤਰਿਆ, ਗੁਰਮੁਖ ਕੋਲ ਕੌਣ ਆਵੇਗਾ? ਗੁਰਸਿੱਖ ਦੇ ਘਰ ਗੁਰਸਿੱਖ ਆਉਣਗੇ, ਵਿਚਾਰ ਚਰਚਾ ਕਰਨ, ਦਰਸ਼ਨ ਮੇਲਾ ਕਰਨ,
ਗੁਰਮੁਖ ਆਉਣਗੇ। ਔਰ ਉਹਨਾਂ ਦੀ ਵੀ ਫਿਰ ਸੇਵਾ ਹੁੰਦੀ ਪਰਿਵਾਰ ਤੋਂ, ਕੋਈ ਚਾਹ ਪਾਣੀ ਕੋਈ ਆਓ ਭਗਤ, ਉਹਦਾ ਵੀ ਫਲ ਮਿਲਦਾ ਹੈ। ਮਹਾਰਾਜ ਜੀ ਨੇ ਤਾਂ ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੇ ਤਲਬ ਨਾ ਹੋਈ। ਜਿਹੜੇ ਨਿਸ਼ਕਾਮ ਹਿਰਦੇ ਵਾਲੇ ਗੁਰਮੁਖ ਹੁੰਦੇ ਨੇ, ਨਾਮ ਦੀ ਕਮਾਈ ਵਾਲੇ ਪਰਪਕਾਰੀ ਹੋ ਜਾਂਦੇ ਨੇ, ਜੇ ਉਹਨਾਂ ਨੂੰ ਕੋਈ ਜੀਓ ਆਇਆ ਵੀ ਕਹਿ ਦੇਵੇ ਨਾ ਹੱਥ ਜੋੜ ਕੇ, ਅੱਗੋਂ ਦੋਵੇਂ ਹੱਥ ਜੋੜ ਕੇ ਜੀਓ ਆਇਆ ਵੈਲਕਮ ਹੀ ਕਰ ਦੇਵੇ, ਤੇ ਉਹਨਾਂ ਨੂੰ ਫਲ ਮਿਲਦਾ, ਉਹਦਾ ਵੀ ਫਲ ਮਿਲਦਾ। ਕਿੱਡਾ ਕੁ ਫਲ ਮਿਲਦਾ, ਹੈਰਾਨ ਹੋ ਜਾਈਦਾ ਆਪ ਜੀ ਦੀ ਬਾਣੀ ਪੜ੍ਹ ਕੇ ਕਿ ਜਮ ਕੀ ਤਲਬ ਨਾ ਹੋਈ। ਜਮ ਰਾਜ ਦੇ ਜਮ ਦੂਤ ਉਹਨਾਂ ਰੂਹਾਂ ਨੂੰ ਜਿਹੜੀਆਂ ਜੀਓ ਆਈਆਂ, ਜੀਓ ਆਇਆ ਆਖਦੀਆਂ, ਯਮਰਾਜ ਦੇ ਧਰਮਰਾਜ ਦੀ ਕਚਹਿਰੀ ਵਿੱਚ ਤਲਬ ਨਹੀਂ ਕੀਤਾ ਜਾਂਦਾ, ਛੁੱਟ ਜਾਂਦੇ ਨੇ, ਮੁਕਤ ਹੋ ਜਾਂਦੇ ਨੇ ਭਾਵ। ਏਡਾ ਵੱਡਾ ਫਲ ਹੈ। ਸਾਖੀਆਂ ਵੀ ਆਉਂਦੀਆਂ ਨੇ ਇਹਨਾਂ ਸਮਾਂ ਨੇ, ਸਗਲ ਕੁਟੰਬ ਉਹ ਜਨ ਲੈ ਤਰਿਆ, ਉਹ ਪੁਰਸ਼ ਸਾਰੇ ਪਰਿਵਾਰ ਨੂੰ ਲੈ ਕੇ ਪਾਰ ਹੋ ਜਾਂਦਾ ਹੈ। ਨਾ ਕਿਸ ਭਰਮ ਨਾ ਦੁਬਿਧਾ ਦੂਜਾ, ਕਿਹੋ ਜਿਹਾ ਪੁਰਸ਼ ਹੁੰਦਾ ਉਹ, ਹੋਰ ਮਹਾਰਾਜ ਜੀਵਨ ਸ਼ੈਲੀ ਦੱਸ ਰਹੇ ਨੇ। ਨਾ ਕਿਸ ਭਰਮ ਉਹਦੇ ਅੰਦਰ ਜੀ ਦੇ, ਭਰਮ ਕੋਈ ਨਹੀਂ, ਭੁਲੇਖਾ ਨਹੀਂ ਕੋਈ ਰਹਿ ਜਾਂਦਾ, ਨਹੀਂ ਕੋਈ ਕਿਸੇ ਤਰ੍ਹਾਂ ਦੀ ਭਟਕਣਾ ਹੁੰਦੀ, ਮਨ ਪੂਰਨ ਟਿਕਾ ਆਨੰਦ ਵਿੱਚ ਹੁੰਦਾ ਇੱਕ ਦੀ ਉਪਾਸ਼ਨਾ ਵਿੱਚ, ਨਾ ਦੁਬਿਧਾ ਦੂਜਾ, ਦੁਬਿਧਾ ਨਹੀਂ ਕੋਈ ਹੁੰਦੀ, ਨਾ ਕੋਈ ਦੂਜਾ ਆਸਰਾ ਹੁੰਦਾ, ਅਕਾਲ ਪੁਰਖ ਤੋਂ ਬਿਨਾਂ ਕੋਈ ਦੂਜਾ ਆਸਰਾ ਨਹੀਂ ਹੁੰਦਾ, ਕਿਸੇ ਤਰ੍ਹਾਂ ਦੀ ਦੁਬਿਧਾ ਨਹੀਂ ਹੁੰਦੀ। ਵਾਹਿਗੁਰੂ ਦਾ ਇੱਕ ਦਾ ਧਿਆਨ ਹੁੰਦਾ, ਇੱਕ ਦਾ ਗਿਆਨ ਹੁੰਦਾ ਜਿਹਦੇ ਅੰਦਰ, ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਰਹਿ ਜਾਂਦਾ। ਏਕੋ ਏਕ ਨਿਰੰਜਨ ਪੂਜਾ, ਇੱਕੋ ਇੱਕ ਹਿਰਦੇ ਦੇ ਵਿੱਚੋਂ ਮਨ ਕਰਕੇ ਵਾਹਿਗੁਰੂ ਦੇ ਸਿਮਰਨ ਦੀ ਰੌਣ ਚੱਲਦੀ, ਸਿਮਰਨ ਹੀ ਕਰਦਾ, ਇੱਕ ਦੀ ਯਾਦ ਵਿੱਚ ਹੀ ਜੁੜਿਆ ਰਹਿੰਦਾ। ਸੇਵ ਕੀ ਹੈ ਉਹ ਐਸਾ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਸਦਾ ਹੀ ਇਹ ਕੰਮ ਹੋ ਜਾਂਦਾ ਹੈ ਉਹ ਜਨ ਦਾ, ਉਹ ਪੁਰਸ਼ ਦਾ, ਸੇਵਕ ਦਾ। ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਸੇਵਕ ਕਹੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਪਾਵਨ ਸੁਖਮਨੀ ਸਾਹਿਬ ਵਿੱਚ ਆਪ ਜੀ ਬਖਸ਼ਿਸ਼ ਕਰਦੇ ਨੇ ਸੇਵਕ ਦੀ ਅਵਸਥਾ। ਏਕੋ ਏਕ ਨਿਰੰਜਨ ਪੂਜਾ, ਮਨ ਵਿੱਚ ਵਸ ਜਾਂਦਾ ਵਾਹਿਗੁਰੂ ਦਾ ਨਾਮ, ਪ੍ਰਗਟ ਹੋ ਜਾਂਦਾ, ਫਿਰ ਦੂਜਾ ਕਿੱਥੇ ਨਜ਼ਰ ਆਉਣਾ ਹੈ, ਨਹੀਂ ਨਦਰ ਉਹ ਦਿਸਦਾ ਹੀ ਨਹੀਂ ਦੂਜਾ। ਏਕੋ ਏਕ ਨਿਰੰਜਨ ਪੂਜਾ, ਉਹ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਬ੍ਰਹਮ ਦੀ ਪੂਜਾ ਰਹਿ ਜਾਂਦੀ ਹੈ, ਉਹਦੇ ਅੱਗੇ ਹੀ ਨਿਭਦਾ ਹੈ, ਲੱਖਾਂ ਵਾਰੀ ਬਲਿਹਾਰ ਜਾਂਦਾ ਇੱਕ ਤੋਂ। ਜਤ ਕਤ ਦੇਖੋ ਆਪ ਦਿਆਲ, ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਜਿੱਥੇ ਕਿੱਥੇ ਵੇਖਦੇ ਹਾਂ ਜਿਹਨੂੰ ਸੇਵਕ ਬਣਾ ਲੈਂਦਾ ਸੱਚੇ ਪਾਤਸ਼ਾਹ, ਜਤ ਕਤ ਦੇਖੋ ਆਪ ਦਿਆਲ, ਜਿੱਥੇ ਕਿੱਥੇ ਫਿਰ ਦੇਖਦੇ ਹਾਂ, ਹੁਣ ਆਪ ਹੀ ਦਇਆ ਦਾ ਘਰ ਵਾਹਿਗੁਰੂ ਦਿਆਲੂ ਨਜ਼ਰ ਆਉਂਦਾ, ਉਹਦੇ ਤੋਂ ਬਿਨਾਂ ਦੂਜਾ ਨਜ਼ਰ ਹੀ ਨਹੀਂ ਆਉਂਦਾ। ਜੋ ਦੀਸਾ ਸੋ ਤੇਰਾ ਰੂਪ, ਉਹਦਾ ਰੂਪ ਹੀ ਨਜ਼ਰ ਆਉਂਦਾ ਹੈ ਜਿੱਥੇ ਕਿੱਥੇ। ਜਤ ਕਤ ਤਤ ਭਰਪੂਰ ਹੋ ਮੇਰੇ ਦੀਨ ਦਇਆਲੀ, ਸਾਰੇ ਥਾਵਾਂ ਤੇ ਤੁਸੀਂ ਭਰ ਕੇ ਪੂਰਨ ਹੋ ਰਹੇ ਹੋ, ਇੱਕ ਰਸ ਵਸ ਰਹੇ। ਜਤ ਕਤ ਦੇਖੋ ਆਪ ਦਇਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲ। ਮਹਾਰਾਜ ਜੀ ਕਹਿੰਦੇ ਐਸੀ ਅਵਸਥਾ ਵਿੱਚ ਸੇਵਕ ਨੂੰ ਰਸਾਲ, ਰਸਾਲ ਸੱਸੇ ਦੇ ਕੰਨੇ ਵਿੱਚੋਂ ਐੜਾ ਨਿਕਲਦਾ ਹੈ, ਰਸਾਂ ਦਾ ਘਰ, ਆਲ ਤੋਂ ਭਾਵ ਘਰ, ਰਸ ਹੀ ਰਸ, ਜਿੱਥੇ ਆਨੰਦ ਹੀ ਆਨੰਦ ਹੈ।
ਉਹ ਰਸ ਫਿਰ ਬਿਆਨ ਨਹੀਂ ਹੁੰਦਾ, ਕਹਿ ਰਸ ਹੈ, ਮਾਣਿਆ ਜਾਂਦਾ ਹੈ। ਕਹੋ ਨਾਨਕ ਪ੍ਰਭ ਮਿਲੇ ਰਸਾਲ, ਰਸਾਂ ਦੇ ਘਰ ਸੱਚੇ ਪਾਤਸ਼ਾਹ ਮਿਲੇ ਨੇ, ਪ੍ਰਗਟ ਹੋ ਗਏ ਤੇ ਮਿਲ ਪਏ ਹਿਰਦੇ ਵਿੱਚ। ਜਦੋਂ ਪ੍ਰਗਟੀ ਹੋ ਗਏ ਫਿਰ ਹੀ ਉਹਦੇ ਨਾਲ ਵਾਸਾ ਹੁੰਦਾ, ਇੱਕ ਰਸ ਮਿਲਿਆ ਜਾਂਦਾ ਹੈ। ਪਰਮਾਤਮਾ ਆਤਮਾ ਪਰਮਾਤਮਾ ਦਾ ਰੂਪ ਹੋ ਜਾਂਦੀ, ਸਾਰੇ ਥਾਵਾਂ ਤੇ ਫਿਰ ਉਹਦੀ ਜੋਤ ਨਜ਼ਰ ਆਉਂਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਵਨਾ ਵੇਖ ਕੇ, ਅਡੋਲ ਰਹਿ ਕੇ ਸੇਵਾ ਕਰਦਿਆਂ ਨੂੰ ਵੇਖ ਕੇ ਭਾਈ ਕਨ੍ਹਈਆ ਜੀ ਨੂੰ ਬ੍ਰਹਮ ਗਿਆਨ ਦੇ ਦਿੱਤਾ ਸੀ, ਅੰਦਰ ਦਾ ਸਿਮਰਨ ਪ੍ਰਗਟ ਕਰ ਦਿੱਤਾ। ਇਹ ਸਰੀਰ ਦੇ ਵਿੱਚ ਆ ਸਰੀਰ, ਇਹ ਸਰੀਰ ਤੋਂ ਰਹਿ ਜੋ ਸੂਖਮ ਸਰੀਰ ਹੈ, ਆਤਮਾ ਸਰੂਪ ਹੈ, ਉਹ ਮਹਾਰਾਜ ਨੇ ਦਿਖਾ ਦਿੱਤਾ ਸੀ। ਪਾਣੀ ਦੀ ਸੇਵਾ ਕਰਦੇ ਸੀ ਤੇ ਉਹ ਪਾਣੀ ਦੀ ਸੇਵਾ ਕਰਦੇ ਰਹੇ ਦਸਮ ਪਾਤਸ਼ਾਹ ਤੱਕ ਮਸ਼ਕ ਲੈ ਕੇ। ਮੱਚੇ ਹੋਏ ਜੰਗ ਵਿੱਚ ਵੀ ਉਹ ਸੇਵਾ ਨਹੀਂ ਛੱਡੀ। ਬ੍ਰਹਮ ਗਿਆਨ ਹੋਣ ਕਰਕੇ ਜੋ ਸ਼ਿਕਾਇਤ ਲਾਈ ਸੀ ਮਹਾਰਾਜੇ ਤੇ, ਦੁਸ਼ਮਣਾਂ ਨੂੰ ਅਸੀਂ ਮਸਾਂ ਮਸਾਂ ਜ਼ਖਮੀ ਕਰਦੇ ਹਾਂ, ਮੋਰਚਿਆਂ 'ਚ ਬੈਠੇ ਹੋਏ ਆਪਣਾ ਆਪ ਬਚਾਅ ਕਰਕੇ, ਇਹ ਭੱਜ ਕੇ ਜਾ ਕੇ ਵੇਖਦਾ ਹੀ ਕੁਝ ਨਹੀਂ, ਮੂਹਰੇ ਹੋ ਕੇ ਪਾਣੀ ਉਹਨਾਂ ਨੂੰ ਵੀ ਪਿਲਾਉਂਦਾ ਹੈ, ਫਿਰ ਲੜਨ ਜੋਗੇ ਕਰ ਦਿੰਦਾ ਹੈ। ਸ਼ਿਕਾਇਤ ਲਾਈ ਸੀ, ਮਹਾਰਾਜ ਨੇ ਕਿਹਾ ਇਹ ਸੱਚ ਹੈ ਜੋ ਸਿੰਘ ਕਹਿੰਦੇ ਨੇ, ਬੁਲਾ ਕੇ ਆਪ ਜੀ ਨੂੰ। ਮੈਂ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਮੋਹ ਕਉ ਤਉ ਇਮ ਹੀ ਦ੍ਰਿਸ਼ਟਾਵ ਹੈ, ਤੁਮ ਬਿਨ ਦੂਸਰ ਨਦਰ ਨਾਪ। ਮਹਾਰਾਜ ਮੈਨੂੰ ਤਾਂ ਇਸ ਤਰ੍ਹਾਂ ਹੀ ਦੀਂਦਾ ਹੈ ਕਿ ਤੁਹਾਡੇ ਤੋਂ ਬਿਨਾਂ ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ, ਮੈਨੂੰ ਤਾਂ ਸਾਰਿਆਂ ਵਿੱਚੋਂ ਤੁਹਾਡਾ ਨੂਰ ਦੇ, ਤੁਹਾਡਾ ਜਲਵਾ ਦੇ, ਸਾਰਿਆਂ ਵਿੱਚ ਤੁਹਾਡਾ ਹੀ ਵਾਸਾ ਹੈ, ਤੁਰਕਾਂ ਵਿੱਚ ਵੀ ਸਿੱਖਾਂ ਵਿੱਚ। ਮੈਂ ਤਾਂ ਨਾ ਕਿਸੇ ਸਿੱਖ ਨੂੰ ਪਾਣੀ ਪਿਆ ਰਿਹਾ, ਨਾ ਤੁਰਕ ਨੂੰ ਪਿਆ ਰਿਹਾ, ਮੈਂ ਤਾਂ ਆਪ ਜੀ ਨੂੰ ਪਾਣੀ ਪਿਆ ਰਿਹਾ। ਸਤਿਗੁਰੂ ਨੇ ਥਾਪੜਾ ਦਿੱਤਾ ਸੀ, ਕਿਹਾ ਸੀ ਚੰਗਾ ਹੁਣ ਅੱਜ ਤੋਂ ਬਾਅਦ ਜੇ ਐਸੀ ਅਵਸਥਾ ਹੈ, ਬ੍ਰਹਮ ਦਾ ਗਿਆਨ ਹੈ, ਤਾਂ ਫਿਰ ਮੱਲਮ ਪੱਟੀ ਵੀ ਕਰ ਦਿਆ ਭਾਈ ਕਨ੍ਹਈਆ ਜੀ, ਫਿਰ ਮੱਲਮ ਪੱਟੀ ਵੀ ਕਰ ਦਿਆ, ਇਹ ਵੀ ਕੋਲੋਂ ਦਿੱਤੀਆਂ ਸਨ ਸੱਚੇ ਪਾਤਸ਼ਾਹ। ਐਸਾ ਬ੍ਰਹਮ ਗਿਆਨ, ਸੇਵਕ ਨੂੰ ਇਹ ਪਦਵੀ ਪ੍ਰਾਪਤ ਹੁੰਦੀ ਹੈ, ਲੇਕਿਨ ਪਹਿਲਾਂ ਸੇਵਕ ਬਣਨਾ ਪੈਂਦਾ, ਗੁਰੂ ਦੇ ਦਰ ਦਾ ਤਨ ਮਨ ਧਨ ਸੌਂਪਣਾ ਪੈਂਦਾ, ਹਉ ਦਾ ਨਾਸ ਹੁੰਦਾ, ਆਪਣੇ ਆਪ ਉਦਰਪੁਣੇ ਨੂੰ ਮਨ ਮਤ ਨੂੰ ਤਿਆਗਣਾ ਪੈਂਦਾ, ਫਿਰ ਸਤਿਗੁਰੂ ਗਿਆਨ ਦਾ ਪ੍ਰਗਾਸ਼ ਕਰ ਦਿੰਦੇ ਨੇ ਸ਼ੁੱਧ ਹਿਰਦੇ ਵਿੱਚ, ਸੇਵਾ ਦੀ ਕਮਾਈ ਘਾਲ ਘਾਲਣਾ ਪੈਂਦੀ ਹੈ। ਸਤਿਗੁਰੂ ਰਹਿਮਤ ਕਰਨ, ਗਰੀਬ ਨਿਵਾਜ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵਹੋ ਹਰੀ, ਤੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਦ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ।

ਕਹਿ ਮਨ ਵਸਿਆ, ਵਾਜੇ ਸਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ, ਸਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰਤਾ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰਾਂ ਨ ਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ।

Waheguru.

ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ।

ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ।

अरदास हमारे आए गुजरी जात गवार, कौन को कलंक रे राम नाम लेते।

ਮੇਰੀ ਦੁਕਾਨੋਂ ਇੱਕ ਸ਼ਬਦ ਨਿਕਲ ਚੱਲਿਆ, ਉਹ ਕੋਈ ਨਿੱਜੀ ਤੌਰ ਤੇ ਹਮਲਾ ਨਾ ਸਮਝ ਲਿਓ ਆਪਣੇ ਉੱਤੇ। ਮੈਨੂੰ ਇੱਥੇ ਬਿਠਾਲ ਕੇ ਦੋ ਦਿਨ ਕਥਾ ਸੁਣਦੇ ਰਹੋ, ਚਾਰ ਦਿਨ ਸੁਣਦੇ ਰਹੋ, ਮੇਰੀ ਕੋਸ਼ਿਸ਼ ਇਹ ਹੋਵੇਗੀ ਕਿ ਮੇਰੀ ਜ਼ੁਬਾਨੋਂ ਸ੍ਰੀ ਵਾਹਿਗੁਰੂ ਨਾ ਨਿਕਲੇ, ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਚ ਸ੍ਰੀ ਵਾਹਿਗੁਰੂ ਆਉਂਦਾ ਹੀ ਨਹੀਂ। ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕੇਵਲ ਵਾਹਿਗੁਰੂ ਉਚਾਰਨ ਕੀਤਾ ਜਾਏ। ਇਹਦਾ ਇਹ ਵੀ ਅਰਥ ਨਹੀਂ ਕਿ ਮੈਂ ਬੜਾ ਵੱਡਾ ਗੁਰਮਤੀਆ ਹਾਂ, ਮੇਰੇ ਵਰਗਾ ਤੇ ਪੁੱਲੜ ਕੋਈ ਲੱਭ ਨਹੀਂ ਸਕਦਾ। ਐਵੇਂ ਮੈਂ ਆਪਣੇ ਮਨ ਕਾ ਸੁਭਾਅ ਅਰਜ਼ ਕੀਤਾ। ਅਚਨਚੇਤ ਮਹਾਂਪੁਰਸ਼ਾਂ ਨੇ ਅਰਦਾਸ ਦੇ ਬਾਅਦ ਜਿਹੜਾ ਹੁਕਮ ਪੜਿਆ ਉਹਦੇ ਵਿੱਚ ਵੀ ਨਾਮ ਦਾ ਹੀ ਜ਼ਿਕਰ ਹੈ, ਸੱਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣੇ ਆਵੇ ਜਾ। ਮੈਂ ਜਿਹੜਾ ਬਚਨ ਤੁਹਾਡੇ ਕੋਲ ਪੜਿਆ ਉਹ ਵੀ ਇਸੇ ਆਧਾਰ ਉੱਤੇ ਹੈ, ਐਸੋ ਸਹਾਈ ਹਰ ਕੋ ਨਾ, ਜੀਵਨ ਯਾਤਰਾ ਵਿੱਚ ਹਰ ਮੋੜ ਦੇ ਉੱਤੇ ਹਰ ਲਹਿਮਾ ਹਰ ਚਸਾ ਮਨੁੱਖ ਨੂੰ ਕਿਸੇ ਦੀ ਸਹਾਇਤਾ ਦੀ ਲੋੜ ਹੈ, ਭਾਵੇਂ ਉਹ ਕਿਸੇ ਕਿਸਮ ਦੀ ਸਹਾਇਤਾ ਹੋਵੇ। ਔਰ ਫਿਰ ਜਿਹੜਾ ਸਹਾਇਕ ਹੋਵੇ ਅਸੀਂ ਉਹਦਾ ਧੰਨਵਾਦ ਵੀ ਕਰਨੇ ਹਾਂ, ਔਰ ਇਹ ਇਨਸਾਨੀਅਤ ਵੀ ਹੈ, ਇਹ ਇਨਸਾਨੀ ਫਰਜ਼ ਵੀ ਹੈ ਕਿ ਜਿਹੜਾ ਕੋਈ ਇਮਦਾਦੀ ਹੈ ਉਹਦਾ ਸ਼ੁਕਰਾਨਾ ਕਰੋ। ਕਿਸੇ ਸਹਾਇਕ ਦਾ ਧੰਨਵਾਦ ਨਾ ਕਰਨਾ ਇਹ ਬੜੀ ਕਠੋਰਤਾ ਹੈ ਔਰ ਬੜੀ ਅਹਿਸਾਨ ਫਰਾਮੋਸ਼ੀ ਹੈ, ਬੜੀ ਵੱਡੀ ਅਕਿਰਤ ਕਰਦਾ ਹੈ। ਜਿਹਨਾਂ ਲੋਕਾਂ ਪ੍ਰਦੇਸ਼ ਜਾਣਾ ਕਈ ਵਾਰ ਮੈਂ ਗੁਣ ਗਾਉਂਦੇ ਵੇਖੇ ਨੇ, ਭਰਾ ਜੇ ਮੇਰੀ ਫਲਾਣਾ ਆਦਮੀ ਸਹਾਇਤਾ ਨਾ ਕਰਦਾ ਤੇ ਮੇਰਾ ਪਾਸਪੋਰਟ ਨਹੀਂ ਸੀ ਬਣਨਾ। ਕਈ ਆਦਮੀ ਮੈਂ ਗੱਲਾਂ ਵਿੱਚ ਇਹ ਗੱਲ ਕਰਦੇ ਵੀ ਸੁਣੇ ਨੇ, ਭਰਾ ਜੇ ਮੇਰਾ ਫਲਾਣਾ ਰਿਸ਼ਤੇਦਾਰ ਚਾਰਾ ਨਾ ਕਰਦਾ, ਮੇਰੀ ਮਦਦ ਨਾ ਕਰਦਾ, ਮੇਰੇ ਮੁੰਡੇ ਦਾ ਵਿਆਹ ਹੀ ਨਹੀਂ ਸੀ ਹੋਣਾ। ਤੇ ਜੇ ਨਿੱਕਿਆਂ ਨਿੱਕਿਆਂ ਕੰਮਾਂ ਚ ਕਿਸੇ ਸਹਾਇਕ ਦੀ ਲੋੜ ਹੈ, ਕਿਸੇ ਦੀ ਇਮਦਾਦ ਦੀ ਲੋੜ ਹੈ, ਤਾਂ ਜਿਹਨੂੰ ਅਸੀਂ ਭਵ ਸਾਗਰ ਕਹਿੰਦੇ ਹਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਹੈ ਭਈ ਇਹ ਸਾਗਰ ਸੋਈ ਤਰੇ, ਹਾਈ ਹਾਰੀ ਹਾਈ ਮੈਂ ਨਹੀਂ ਕੋਈ ਤਰਦਾ, ਸਾਰੇ ਨਹੀਂ ਇਹਨੂੰ ਤਰਦੇ, ਕੋਈ ਵਿਰਲਾ ਹੈ ਜਿਹੜਾ ਇਹਨੂੰ ਪਾਰ ਕਰਦਾ, ਜਿਹੜਾ ਇਹਨੂੰ ਆਬੂਰ ਕਰਦਾ। ਬੜੀਆਂ ਛੱਲਾਂ, ਬੜੇ ਤਰੰਗ, ਬੜੀਆਂ ਲਹਿਰਾਂ, ਬੜੀਆਂ ਘੁੰਮਣ ਘੇਰੀਆਂ, ਬੜੇ ਖਤਰੇ, ਤੇ ਕੋਈ ਸਹਾਇਕ ਹੋਵੇ ਹੀ ਤਾਂ ਇਹ ਸਮੁੰਦਰ ਤਰਿਆ ਜਾਏ। ਗਰੀਬ ਨਵਾਜ ਸਾਹਿਬ ਸੱਚਾ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਮੈਂ ਆਪਣਾ ਗੁਰੂ ਮੰਨਦਾ ਹਾਂ ਔਰ ਕੇਵਲ ਬਾਣੀ ਦਾ ਉਪਾਸ਼ਕ ਹਾਂ, ਮੈਂ ਸੰਤਾਂ ਦੇ ਨਾਮ ਬੜੇ ਸੁਣਨਾ ਔਰ ਮੇਰੇ ਅੰਦਰ ਸ਼ਰਧਾ ਵੀ ਉਤਪੰਨ ਹੁੰਦੀ ਹੈ ਵੀ ਐਸੇ ਮਹਾਂਪੁਰਸ਼ ਦੇ ਦਰਸ਼ਨ ਕਰਨੇ ਚਾਹੀਦੇ ਨੇ, ਪਰ ਜਦੋਂ ਮੇਰੇ ਕੰਨਾਂ 'ਚ ਸਰੋਧ ਪੈ ਜਾਏ ਨਾ ਵੀ ਉਹ ਮੱਥੇ ਟਕਵਾਉਂਦਾ ਤੇ ਦਵਾਈ ਰੱਬ ਦੀ ਮੇਰੀ ਸ਼ਰਧਾ ਦ੍ਰਮ ਬ੍ਰਹਮ ਹੋ ਜਾਂਦੀ, ਮੈਂ ਆਪਣੇ ਖਿਆਲ ਹੀ ਬਦਲ ਦਿੰਦਾ। ਪਰ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਵਿੱਚ ਜਿਹੜਾ ਆਪਣੀ ਪੂਜਾ ਕਰੋ, ਨੰਦ ਲਾਲ ਸਾਹਿਬ ਗੁਰੂ ਘਰ ਦੇ ਬੜੇ ਸਿਆਣੇ ਟੀਕਾਕਾਰ ਨੇ ਤੇ ਉਹ ਕਹਿੰਦੇ ਨੇ ਕਿ ਖੁਦ ਪ੍ਰਸਤੀ ਕਤਰਾ ਏ ਨਾਪਾਕ, ਤੂੰ ਇੱਕ ਪਾਣੀ ਦਾ ਪਲੀਤ ਕਤਰਾ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਤੂੰ ਇੱਕ ਪਾਣੀ ਦੀ ਪਲੀਤ ਬੂੰਦ, ਉਸ ਕਰਨਹਾਰ ਪ੍ਰਭੂ ਨੇ
अपनी चतुरता अपनी अकल अपनी वडियाई अपनी हिकमत नाल तेनू मनुख बना दिता एक पानी दे पलीत कतरे तो खुद परस्ती कतरा है नापाक तू पानी दे पलीत कतरे पानी दी पलीत बूंद तू अपनी पूजा करवाण लग तू खुद परस्ती कतरा है नापाक तू आ के जा करदा बमुश्त खाक एक मिट्टी दी मुठ विच तेरा वासा और उस मिट्टी दी मुठ दा पता नहीं केड़े वेले किनका किनका केड़े वेले जर्रा जर्रा हो जाए साहब श्री गुरु ग्रंथ साहब जी महाराज आकड़ फाकड़ वाले बंदियां वाल वेख के एक वचन कह गए ने ते तू काहे गर्भे बागली हे पागल काया तू क्यों हंकार करनी है क्यों बौड़ी हुई हुई है क्यों आकड़ आकड़ के तुरनी है क्यों टेढ़ी टेढ़ी तू चलनी है जैसे भादों खूमरा जो भादों के महीने में वट जहा लगे घूमा जहा लगे बदल गजे ते धरती विचों एक चिटी जी चीज पैदा होंगी उन्होंने असी खुम कहने जेड़े तिब नू जानते ने वैदिक वो ये गल कहते ने तेरी उम्र 24 घंटे है 24 घंटे के अंदर अंदर धो के साफ करके सब्जी बना के खा लो तो लजीज है सेहत याद है 24 घंटे के बाद बजाते खुद सड़ जाती है बर्बाद हो जाती है लेकिन घटो घट 24 घंटे उम्र तो है ते गरीब नू आज कैसी सोहनी सुंदर जी चपेड़ मारदे ने भाई तू काहे गर्भे बावली जैसे भादों खूमरा जो तू ता ते खरी उतावली ओदी ते 24 घंटे उम्र हैगी तेरा ते सुवास दा भी नहीं पता तू ते ओदे नालों भी बड़ी काली गौरा सुवास आउणा कि नहीं आउणा आकड़ फाकड़ तेरी एडी इस पानी दे पलीत कतरे नू पानी दे एक बुलबुले नू साहब एक सहायक दी दस पाउंदे ने भई ऐसो सहाई हर को नाम सतनाम नालों वाहगुरु नालों गोबिंद नालों गोवर्धन गिरधारी नालों श्री गुरु ग्रंथ साहिब जी महाराज विच हर शब्द अनंत वारा आया और बिलखसूस श्री गुरु रामदास सोढ़ी सुल्तान की बाणी विच हर शब्द वधेरे करके प्रयोग विच लियांदा गया अर्थ दे वाहगुरु ने साहब सच्चा पातशाह कहते ने सहायक हरि का नाम है मैं थोड़ी जी इस उम्र विच चारा कीता है कुछ अध्ययन करन दा साढ़े चार पौने पंज वरे मैं बाइबल इंजील पढ़दा रहा बाइबल और इंजील पढ़दे तुहानू पता लग सकदा कि यूहन्ना किथे जमया किन्नी ओदी उम्र सी की उहने कीता लूका किथे जमया किन्नी ओदी उम्र सी की उहने कम कीते खुदा दा एक लौटा बेटा यसू मसीह किथे पैदा होया किन्नी उम्र सी की तसीहे चले किन्ने कोने कम कीते लेकिन 1430 पन्ना गुरु ग्रंथ साहब पढ़ लो तुहानू कदों नहीं पता लगता कि गुरु नानक साहब केड़े सन विच अवतार होया गुरु गोबिंद सिंह साहब किन्नियां वरियां दी उम्र भोग के चले गए साहब गुरु अर्जुन देव ने की कारनामे कीते उन्होंने माता पिता का की नाम सी तुहानू 1430 पन्ने चो नहीं पता लगेगा क्योंकि हिस्टरी नहीं ये तारीख नहीं ये जुग्राफिया नहीं ये है केवल नाम 1430 पन्ने विच केवल नाम की चर्चा है कईयां जुगतियां कईयां तरीकियां कईयां उपरालियां नाल मनुख नू नाम की प्रेरणा दिती गई है ते अज भी साहबा ने साडे भले वास्ते हुक्म कीता है ऐसो साई हर को नाम हरि परमात्मा दा नाम ऐसा सहाई है एहो जिहा सहाई है
ਇਸ ਤਰ੍ਹਾਂ ਦਾ ਸਹਾਈ ਹੈ ਕਿ ਜਦੋਂ ਬਾਰ ਬਾਰ ਆਖੀਏ ਐਸਾ ਸਹਾਈ ਐਸਾ ਸਹਾਈ ਐਸਾ ਸਹਾਈ, ਤੇ ਇੱਕ ਸਵਾਲ ਬਦੋ ਬਦੀ ਪੈਦਾ ਹੋ ਜਾਏਗਾ ਨਾ ਭਾਈ ਕੈਸਾ ਸਹਾਈ। ਤੁਸੀਂ ਬਾਰ ਬਾਰ ਆਖੀ ਜਾਓ ਖਾਂ ਜਿਨੇ ਐਸਾ ਹਰ ਨਾਮ ਨਾ ਚੇਤਿਆ, ਜਿਨੇ ਐਸਾ ਹਰ ਨਾਮ ਨਾ ਚੇਤਿਆ, ਜਿਨੇ ਐਸਾ ਹਰ ਨਾਮ, ਤੇ ਬਦੋ ਬਦੀ ਇੱਕ ਸਵਾਲ ਸਾਹਮਣੇ ਆ ਜਾਏਗਾ ਭਾਈ ਕੈਸਾ ਹਰ ਨਾਮ। ਜਿਸ ਵੇਲੇ ਬਾਰ ਬਾਰ ਆਖੀਏ ਐਸੋ ਸਹਾਈ ਐਸੋ ਸਹਾਈ, ਤੇ ਬਦੋ ਬਦੀ ਇੱਕ ਸਵਾਲ ਸਾਹਮਣੇ ਆ ਜਾਏਗਾ ਭਾਈ ਕੈਸੋ ਸਹਾਈ। ਕੈਸੇ ਦਾ ਜਵਾਬ ਦਿੰਦੇ ਨੇ ਸਰਕਾਰ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਜੇ ਸਾਧ ਸੰਗਤ ਵਿੱਚ ਬਹਿ ਕੇ, ਇੱਕ ਨੁਕਤਾ ਹੈ ਗੁਰਮਤ ਦਾ ਜਿਹੜਾ ਹਰ ਸਿੱਖ ਨੂੰ ਅਪਣਾਉਣਾ ਚਾਹੀਦਾ। ਗੁਰੂ ਮਹਾਰਾਜ ਨੇ ਕਿਤੇ ਆਗਿਆ ਨਹੀਂ ਦਿੱਤੀ ਪਹਾੜ ਦੀ ਚੋਟੀ ਤੇ ਚਲੇ ਜਾ, ਗੁਰੂ ਮਹਾਰਾਜ ਨੇ ਕਿਤੇ ਆਗਿਆ ਨਹੀਂ ਦਿੱਤੀ ਤੂੰ ਕੋਈ ਗੁਫਾ ਪੁੱਟ ਲਾ, ਕੋਈ ਭੋਰਾ ਬਣਾ ਲਾ। ਗੁਰੂ ਮਹਾਰਾਜ ਨੇ ਕਿਤੇ ਆਗਿਆ ਨਹੀਂ ਦਿੱਤੀ ਭਾਈ ਤੂੰ ਭੋਰੇ ਚ ਵੜ ਜਾ, ਲੋਟਾ ਪਾਣੀ ਦਾ ਲੈ ਲਾ, ਇੱਕੀ ਦਾਣੇ ਜਵਾਂ ਦੇ ਲੈ ਲਾ, ਤੇ ਉੱਥੇ ਚਿਲੇ ਕੱਟਦਾ ਫਿਰ। ਇਹ ਸਾਡੀਆਂ ਆਪਣੇ ਮਨ ਦੀਆਂ ਸਾਰੀਆਂ ਕਾਢਾਂ ਨੇ, ਸਾਹਿਬਾਂ ਨੇ ਸਾਧ ਸੰਗਤ ਨੂੰ ਸੱਚਖੰਡ ਵੀ ਆਖਿਆ, ਤੇ ਸਾਧ ਸੰਗਤ ਨੂੰ ਨਾਮ ਜਪਣ ਵਾਲਾ ਭੋਰਾ ਵੀ ਬਿਆਨ ਕੀਤਾ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਇੱਕ ਬਚਨ ਪੜ੍ਹੇ, ਉਹ ਭਾਈ ਜੀ ਕਹਿੰਦੇ ਨੇ ਗੁਰ ਸਿੱਖ ਜੋਗੀ, ਤੇ ਸਿੱਖ ਤਲਮਲਾ ਗਏ ਬਈ ਹੈਂ, ਭਾਈ ਗੁਰਦਾਸ ਨੇ ਕਹਿ ਦਿੱਤਾ ਗੁਰੂ ਕੇ ਸਿੱਖ ਨੂੰ ਜੋਗੀ। ਜੋਗੀ ਤੇ ਉਦੋਂ ਬਣਦਾ ਜਦੋਂ ਸਿਰ ਤੇ ਲੰਮੀਆਂ ਲੰਮੀਆਂ ਜਟਾਂ ਹੋਣ, ਕੰਨ ਪਾੜ ਕੇ ਮੁੰਦਰਾਂ ਪਾਈਆਂ ਹੋਈਆਂ ਹੋਣ, ਪੇੜ ਇੱਕ ਲੰਗੋਟੀ ਬੱਧੀ ਹੋਵੇ, ਬੈਠਣ ਵਾਸਤੇ ਹਰਨ ਦਾ ਚਮੜਾ ਹੋਵੇ, ਆਸਰਾ ਲਾਉਣ ਵਾਸਤੇ ਬੈਰਾਗਣ ਹੋਵੇ, ਸਿੱਖਿਆ ਮੰਗਣ ਵਾਸਤੇ ਇੱਕ ਚਿੱਪੀ ਹੋਵੇ, ਪਿੰਡ ਵੜਨ ਲੱਗਿਆਂ ਵਜਾਉਣ ਵਾਸਤੇ ਇੱਕ ਸਿੰਘੀ ਹੋਵੇ, ਤਾਂ ਜੋਗੀ ਬਣਦਾ। ਤੇ ਇਹ ਸਾਰੇ ਸਮਾਨ ਹੀ ਮਨਮਤ ਦੇ ਨੇ। ਭਾਈ ਜੀ ਨੇ ਗੁਰੂ ਕੇ ਸਿੱਖ ਨੂੰ ਜੋਗੀ ਕਿਉਂ ਕਹਿ ਦਿੱਤਾ? ਤੇ ਇਸ ਸ਼ੰਕੇ ਨੂੰ ਸਮਾਧਾਨ ਕਰਨ ਵਾਸਤੇ ਭਾਈ ਜੀ ਨੇ ਨਾਲ ਇੱਕ ਸ਼ਬਦ ਲਿਖਤਾ, ਗੁਰਸਿੱਖ ਜੋਗੀ ਜਾਗਦੇ। ਗੁਰੂ ਕਾ ਸਿੱਖ ਜਾਗਦਾ ਜੋਗੀ ਹੈ, ਸੁੱਤਾ ਹੋਇਆ ਜੋਗੀ ਨਹੀਂ, ਜਾਗਦਾ ਜੋਗੀ। ਜਾਗਦੇ ਜੋਗੀ ਤੋਂ ਮੁਰਾਦ ਇਹ ਹੈ ਭਾਈ ਹੈ ਗ੍ਰਿਸ਼ਤੀ, ਹੈ ਮਕਾਨਾਂ ਵਾਲਾ, ਬਾਲ ਬੱਚੜਦਾਰ, ਧੀਆਂ ਪੁੱਤਰਾਂ ਵਾਲਾ, ਭਾਈ ਪੈਸੇ ਪੂੰਜੀ ਦਾ ਮਾਲਕ ਹੈ, ਲੇਕਿਨ ਸਭ ਕੁਝ ਕਰਦਿਆਂ ਹੋਇਆਂ ਏਡਾ ਹੁਸ਼ਿਆਰ, ਏਡਾ ਜਾਗਦਾ, ਇਹਨਾਂ ਚੀਜ਼ਾਂ ਵਿੱਚ ਖਚਤ ਨਹੀਂ, ਇਹਨਾਂ ਚੀਜ਼ਾਂ ਵਿੱਚ ਇਹਨੂੰ ਲੇਪ ਛੇਪ ਨਹੀਂ, ਇਹਨਾਂ ਚੀਜ਼ਾਂ ਵਿੱਚ ਇਹ ਫਸਿਆ ਹੋਇਆ ਨਹੀਂ। ਇੱਕ ਸਕਿੰਟ ਤੁਹਾਡਾ ਜਾਇਆ ਹੋਵੇਗਾ, ਭਾਈ ਤਾਰੂ ਸਿੰਘ ਨੂੰ ਫੜ ਲਿਆ ਤੇ ਇਤਿਹਾਸ ਇਹ ਦੱਸਦਾ ਭਾਈ ਭਾਈ ਸਾਹਿਬ ਨੂੰ ਪੁੱਠੀਆਂ ਹੱਥਕੜੀਆਂ ਲਾਈਆਂ, ਪੁੱਠੀਆਂ ਪੂਲੇ ਦੀ ਸੰਗਤ ਨੇ ਬਹਿ ਕੇ ਮਸ਼ਵਰਾ ਕੀਤਾ ਭਾਈ ਬੇਗੁਨਾਹ ਗੁਰੂ ਕਾ ਸਿੱਖ, ਨਾਮ ਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਗੁਰੂ ਕਾ ਸਿੱਖ ਫੜਿਆ ਗਿਆ, ਤੇ ਪਤਾ ਨਹੀਂ ਇਹਦੇ ਤੇ ਕੀ ਹੁਣ ਬੀਤੇ ਕੀ ਵਾਪਰੇ, ਫਿਰ ਕੋਈ ਹਿੰਮਤ ਕਰੋ ਕਿਸੇ ਤਰ੍ਹਾਂ ਭਾਈ ਸਾਹਿਬ ਨੂੰ ਰਿਹਾ ਕਰਾ ਲਿਆ ਜਾਏ। ਪਿੰਡ ਦੀ ਸੰਗਤ ਨੇ ਫੈਸਲਾ ਕੀਤਾ, ਹੁਣ ਤੇ ਅਸੀਂ ਇੱਕ ਥਾਂ ਬਹਿਣ ਜੋਗੇ ਨਹੀਂ ਰਹੇ, ਇੱਕ ਸਾਡਾ ਨਿਸ਼ਾਨਾ ਨਹੀਂ ਰਿਹਾ, ਇੱਕ ਸਾਡਾ ਅਸੂਲ ਨਹੀਂ ਰਿਹਾ। ਮੈਂ ਮੁਸਲਮਾਨਾਂ ਨੂੰ ਵੇਖਣਾ, ਇੱਕ 3000 ਮੀਲ ਇੱਧਰੋਂ ਆਉਂਦਾ, ਇੱਕ 3000 ਮੀਲ ਇੱਧਰੋਂ ਆਉਂਦਾ, ਜਿਸ ਵੇਲੇ ਨਮਾਜ਼ ਦਾ ਵੇਲਾ ਹੁੰਦਾ, ਭਾਵੇਂ ਈਸ਼ਾ ਦੀ ਹੈ, ਭਾਵੇਂ ਪੇਸ਼ੀ ਦੀ ਹੈ, ਭਾਵੇਂ ਖੁਫਤਨ ਹੈ, ਭਾਵੇਂ ਕੋਈ ਨਮਾਜ਼ ਹੈ, ਇੱਕੋ ਜਿਹੇ ਰਕੂ ਨੇ, ਇੱਕੋ ਜਿਹੀਆਂ ਸੁਨਤਾਂ ਨੇ, ਇੱਕੋ ਜਿਹੇ ਨਫਲ ਨੇ, ਇੱਕੋ ਜਿਹੇ ਸਿਜਦੇ ਨੇ, ਪੜ੍ਹ ਕੇ ਚੁੱਟ ਜਾਂਦੇ ਨੇ। ਸਾਡੇ ਇੱਕ ਸ਼ਹਿਰ 'ਚ 14 ਗੁਰਦੁਆਰੇ, ਹੁਣ ਤੇ 1700 ਸਾਡੇ ਅਸੂਲ ਨੇ, ਕਿਤੇ ਰਹਿ ਰਲ ਮੁੱਕਦੀ ਨਹੀਂ, ਕਿਤੇ 9 ਹੀ ਸ਼ਬਦ ਨੇ, ਕਿਤੇ ਗੁੜ ਵਾਲਾ ਅੰਮ੍ਰਿਤ ਬਣਾ ਲੈਂਦੇ ਨੇ, ਕਿਤੇ ਪਤਾਸੇ ਲੰਘਦੇ ਫਿਰਦੇ ਨੇ, ਨਾ ਸਾਡੇ ਪਾਠ ਰੱਖਣ ਦਾ ਇੱਕ ਅਸੂਲ, ਨਾ ਸਾਡੇ ਭੋਗ ਪਾਉਣ ਦਾ ਇੱਕ ਅਸੂਲ, ਐਵੇਂ ਖੇਰੂ ਖੇਰੂ ਜਿਹੇ ਹੋ ਗਏ ਆ, ਜਿੱਦਾਂ ਸਾਡੇ ਮਨ ਨੇ ਚਿਤਵਿਆ ਨਾ ਬੈਦਾ ਹੋਣਾ ਚਾਹੀਦਾ, ਉਦਾਂ ਅਸਾਂ ਕਰ ਲਿਆ। ਮੈਂ ਸਨਾਤਨੀਆਂ ਨੂੰ ਵੇਖਣਾ, ਜਿੰਨੇ ਮੰਦਰ ਮੈਂ ਉਹਨਾਂ ਦੇ ਬੜੇ ਬੜੇ ਵੇਖੇ ਨੇ ਜਗਨਨਾਥ ਪੁਰੀ, ਸਾਰਿਆਂ ਦੇ ਅਸੂਲ ਨਿਯਮ ਮਿਲਦੇ ਜੁਲਦੇ ਨੇ,
ਸਾਡੇ ਇੱਕ ਗੁਰਦੁਆਰੇ ਦਾ ਗ੍ਰੰਥੀ ਦੂਜੇ ਗੁਰਦੁਆਰੇ ਜਾ ਕੇ ਡਿਊਟੀ ਨਹੀਂ ਦੇ ਸਕਦਾ ਕਿਉਂਕਿ ਇੱਥੋਂ ਦੇ ਅਸੂਲ ਹੋਰ ਨੇ ਉੱਥੋਂ ਦੇ ਅਸੂਲ ਹੋਰ ਨੇ। ਆਪੋ ਧਾਫੀ ਜਿਹੀ ਪੈ ਗਈ, ਹਫੜਾ ਤਫੜੀ ਜਿਹੀ ਪੈ ਗਈ, ਨਹੀਂ ਤੇ ਅਸੀਂ ਮਿਲ ਬੈਠਣਾ ਜਾਣਦੇ ਸਾਂ, ਸਾਡੇ ਚੋਂ ਸੂਈ ਨਹੀਂ ਸੀ ਲੰਘਦੀ। ਫੂਲੇ ਦੀ ਸੰਗਤ ਇਕੱਠੀ ਹੋ ਗਈ ਤੇ ਸਾਰੀ ਸੰਗਤ ਨੇ ਮੁਸ਼ਤਰਕਾ ਤੌਰ ਤੇ ਫੈਸਲਾ ਕੀਤਾ ਭਾਈ ਜਿੰਨਾ ਸੋਨਾ ਭਾਈ ਸਾਹਿਬ ਨਾਲ ਤੁਲ ਜਾਏ ਉਹਨਾਂ ਸੋਨਾ ਸਿਪਾਹੀਆਂ ਨੂੰ ਦੇ ਦਿਓ ਤੋਲ ਕੇ, ਤੇ ਭਾਈ ਤਾਰੂ ਸਿੰਘ ਨੂੰ ਰਿਹਾ ਕਰਵਾ ਲਓ। ਗੌਰ ਫਰਮਾਓ ਕਿੰਨਾ ਉੱਚਾ ਜੀਵਨ ਹੋਵੇਗਾ ਭਾਈ ਜੀ ਦਾ, ਚੜ੍ਹਦੀ ਜਵਾਨੀ ਸੀ ਇਹਦੀ, ਜਿਹਨੂੰ ਅਸੀਂ ਮਾਈ ਪਾਗੋ ਆਉਂਦੇ ਹਾਂ ਨਾ, ਮਾਈ ਪਾਗੋ। ਜਿਸ ਦਿਨ ਉਹਨੇ ਬਦਾਵੀਆਂ ਨੂੰ ਤਾਨਾ ਮਾਰਿਆ ਉਸ ਵੇਲੇ ਉਹਦੀ 35 ਵਰ੍ਹੇ ਦੀ ਉਮਰ ਸੀ, ਤੇ 35 ਵਰ੍ਹਿਆਂ ਦੀ ਉਮਰ ਵਿੱਚ ਲੋਕੀ ਉਹਨੂੰ ਮਾਈ ਪਾਗੋ ਆਉਂਦੇ ਸਨ। ਸਾਰਾ ਪੰਥ 35 ਵਰ੍ਹੇ ਦੀ ਉਮਰ ਦੀ ਜਵਾਨ ਲੜਕੀ ਨੂੰ ਮਾਈ ਪਾਗੋ ਆਉਂਦਾ ਸੀ, ਏਡਾ ਜੀਵਨ ਉੱਚਾ ਸੀ। ਸੋਨਾ ਇਕੱਠਾ ਕਰ ਲਿਆ ਗਿਆ, ਸਿਪਾਹੀਆਂ ਨੂੰ ਜਾ ਕੇ ਆਖਿਆ, ਉਹ ਰਜ਼ਾਮੰਦ ਹੋ ਗਏ, ਉਹ ਤੇ ਹੈ ਹੀ ਲਾਲਚੀ ਆਦਮੀ ਸਨ, ਉਹਨਾਂ ਉੱਥੇ ਜਾ ਕੇ ਸਿਰ ਵੱਢ ਕੇ 80 ਰੁਪਈਏ ਲੈਣੇ ਸੀ, ਇੱਥੇ ਸੋਨਾ ਮਿਲ ਗਿਆ ਤੋਲ ਕੇ ਭਾਈ ਜੀ ਨਾਲ। ਤੇ ਜਿਸ ਵੇਲੇ ਭਾਈ ਸਾਹਿਬ ਨੂੰ ਪਤਾ ਲੱਗਾ ਨਾ ਜਾਗਦੇ ਜੋਗੀ ਨੂੰ ਭਾਈ ਸੰਗਤ ਮੇਰੇ ਨਾਲ ਪਿਆਰ ਕਰਕੇ ਸੋਨੇ ਦੇ ਬਦਲੇ ਮੈਨੂੰ ਰਿਹਾ ਕਰਵਾਉਣ ਲੱਗੀ ਹੈ, ਤੇ ਭਾਈ ਜੀ ਦੇ ਹੱਥ ਜੁੜ ਗਏ, ਨੇਤਰ ਸਜਲ ਹੋ ਗਏ, ਅੱਖਾਂ ਦੀਆਂ ਸਿੱਪੀਆਂ ਚੋਂ ਮੋਤੀ ਡਿੱਗ ਪਏ, ਤੇ ਅਰਦਾਸ ਕੀਤੀ, ਸੰਗਤ ਜੀ ਇਸ ਮਰੋਲੀ ਨਾਲ ਤੁਹਾਡਾ ਪਿਆਰ ਜ਼ਰੂਰ ਹੈ, ਤੁਹਾਡਾ ਧੰਨਵਾਦ ਕਰਦਾ ਹਾਂ, ਪਰ ਸੋਨੇ ਦੇ ਬਦਲੇ ਮੈਨੂੰ ਰਿਹਾ ਕਰਵਾ ਕੇ ਤੇ ਗੁਰੂ ਕੇ ਪਾਣੇ ਵਿੱਚ ਦਖਲ ਨਾ ਦਿਓ। ਗੁਰੂ ਕਾ ਪਾਣਾ ਅਮੇਟ ਹੈ, ਗੁਰੂ ਕੇ ਸਿੱਖ ਦਾ ਧਰਮ ਨਹੀਂ ਉਹ ਗੁਰੂ ਕੇ ਪਾਣੇ ਵਿੱਚ ਦਖਲ ਦੇ, ਪ੍ਰਭੂ ਦੀ ਰਜ਼ਾ ਵਿੱਚ ਦੇਖਾ ਦਖਲਦਾਰ ਮਕੂਲਾਤ ਹੈ, ਉਹ ਮਨ ਵਧੀਆ। ਤੇ ਜੋ ਕੁਝ ਹੋਣ ਲੱਗਾ ਭਾਣੇ ਨਾਲ ਹੋਣ ਲੱਗਾ ਸੰਗਤ ਜੀ, ਭਾਣੇ ਵਿੱਚ ਦਖਲ ਨਾ ਦੇ। ਤੇ ਫਿਰ ਭੈਣ ਸਾਹਮਣੇ ਆ ਗਈ, ਭੈਣ ਵੀਰਾ ਮੈਂ ਤੇ ਤੂੰ ਇੱਕ ਮਾਂ ਦੇ ਪੇਟ ਚ ਲੱਤਾਂ ਦਿੱਤੀਆਂ, ਮੈਂ ਤੇ ਤੂੰ ਇੱਕ ਮਾਂ ਦੀ ਗੋਦ ਵਿੱਚ, ਮਾਂ ਦੀ ਗੋਦ ਨੂੰ ਜੰਨਤ ਜਾਣ ਕੇ ਬਚਪਨ ਦੇ ਦਿਨ ਗੁਜ਼ਾਰੇ, ਮੈਂ ਤੇ ਤੂੰ ਇੱਕ ਮਾਂ ਦਾ ਦੁੱਧ ਪੀਤਾ, ਮੇਰਾ ਤੇਰਾ ਪਿਤਾ ਪਰਲੋਕ ਗਮਨ ਕਰ ਗਏ, ਮੈਂ ਅਜੇ ਵਿਆਹੁਣ ਵਾਲੀ, ਜ਼ਿੰਮੇਦਾਰ ਘਰ ਵਿੱਚ ਹੈ ਕੋਈ ਨਹੀਂ, ਵੀਰਾ ਮੇਰੇ ਤੇ ਤਰਸ ਕਰ, ਮੇਰੇ ਵੱਲ ਵੇਖ, ਮੇਰੇ ਹੱਥ ਤੇ ਪੀਲੇ ਕਰ ਜਾ। ਤੇ ਭਾਈ ਸਾਹਿਬ ਦਾ ਜਵਾਬ ਸੀ, ਭੈਣ ਜੀ ਮਾਇਆ ਦਾ ਰੂਪ ਧਾਰ ਕੇ ਮੇਰੇ ਰਸਤੇ ਵਿੱਚ ਰੁਕਾਵਟ ਨਾ ਬਣੋ, ਮੋਹ ਮਮਤਾ ਦੀ ਸ਼ਕਲ ਦਾ ਅਖਤਿਆਰ ਕਰਕੇ ਮੇਰੇ ਪੈਰਾਂ ਵਿੱਚ ਮੋਹ ਦੀਆਂ ਬੇੜੀਆਂ ਨਾ ਪਾਓ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਦਾ ਰਖਵਾਲਾ ਹੈ, ਅਕਾਲ ਦਾ ਪੁਜਾਰੀ, ਸਭ ਦੀ ਸਹਾਇਤਾ ਕਰੇਗਾ। ਭੈਣ ਜਿਸ ਪਾਸੇ ਮੈਂ ਚੱਲਿਆ ਮੈਨੂੰ ਇਸ ਪਾਸੇ ਜਾਣ ਦੇ, ਮਾਂ ਨੇ ਤਰਲੇ ਲਏ ਮੇਰੇ ਸਿਰ ਦੇ ਸੁਹਾਗ ਪਾਗ ਦੀ ਨਿਸ਼ਾਨੀ ਤੂੰ ਹੈ ਤਾਰੂ ਸਿੰਘਾ, ਤੇਰੇ ਦਰਸ਼ਨ ਕਰਾਂ ਤੇ ਤੇਰੇ ਮੋਏ ਹੋਏ ਪਿਤਾ ਦੇ ਦੀਦਾਰ ਹੋ ਜਾਂਦੇ। ਮੈਂ ਇਉਂ ਸਮਝਨੀ ਆ ਤੈਨੂੰ ਵੇਖ ਕੇ ਕਿ ਉਹਦੀ ਨਿਸ਼ਾਨੀ ਮੇਰੇ ਕੋਲ ਆਸਰਾ ਰੂਪ ਹੈ, ਤੇ ਮੈਂ ਤੈਨੂੰ 32 ਤਾਰਾਂ ਦੁੱਧ ਪਿਆਲਿਆ ਪੁੱਤਰਾ, ਮੈਂ ਤੈਨੂੰ ਨਿੱਕੇ ਨੂੰ ਨਵਾਲ ਤੁਆਲ ਕੇ ਚੰਗੇ ਕੱਪੜੇ ਪਹਿਨਾ ਕੇ ਲੋਕਾਂ ਦੀਆਂ ਬਦ ਨਜ਼ਰਾਂ ਤੋਂ ਬਚਾਉਣ ਵਾਸਤੇ ਤੇਰੇ ਮੱਥੇ 'ਚ ਕਾਲੇ ਟਿੱਕੇ ਲਾ ਲਾ ਕੇ ਮੈਂ ਲੋਕਾਂ ਦੀਆਂ ਨਜ਼ਰਾਂ ਤੋਂ ਤੈਨੂੰ ਮਹਿਫੂਜ਼ ਰੱਖਿਆ ਬੱਚਾ, ਮੇਰੀ ਕੁਰਬਾਨੀ, ਮੇਰੀ ਟਹਿਲ, ਮੇਰੀ ਸੇਵਾ ਦਾ ਕੋਈ ਮੁੱਲ ਨਹੀਂ, ਮੇਰੇ ਉੱਤੇ ਤਰਸ ਕਰ, ਤੇਰੇ ਬਾਅਦ ਮੈਂ ਰੋ ਰੋ ਕੇ ਅੰਨੀ ਹੋ ਕੇ ਮਰ ਜਾਂਗੀ। ਇਹ ਭਾਈ ਸਾਹਿਬ ਨੇ ਜਵਾਬ ਦਿੱਤਾ ਸੀ, ਮਾਂ ਜੀ ਸਿੱਖ ਮਾਂ ਬਣੋ, ਸਿੱਖ ਸਿੱਖ ਮਾਤਾ ਦਾ ਰੂਪ ਅਖਤਿਆਰ ਕਰੋ, ਸਿੱਖ ਮਾਂ ਉਦੋਂ ਸਿੱਖ ਬਣ ਮਾਂ ਬਣਦੀ ਏ ਜਦੋਂ ਛਾਪੜਾ ਦੇ ਕੇ ਆਖੇ ਜਾ ਬੱਚਾ ਗੁਰੂ ਗੋਬਿੰਦ ਸਿੰਘ ਸਾਹਿਬ ਤੇਰਾ ਰੱਖ। ਜਦੋਂ ਜ਼ਬਿਸਕੋ ਤੇ ਗਾਮੇ ਦੀ ਕੁਸ਼ਤੀ ਹੋਈ ਹੈ ਨਾ ਪਟਿਆਲੇ, ਮੈਂ ਉਦੋਂ
ਪਸ਼ੌਰ ਗੁਰਦੁਆਰਾ ਸਿੰਘ ਸਭਾ ਚ ਕਥਾ ਕਰਦਾ ਸਾਂ, ਕਿਉਂਕਿ ਮੈਂ ਖੁਦ ਬੜੀ ਚੰਗੀ ਕੌਡੀ ਕਾਡੀ ਖੇਡਦਾ ਸਾਂ, ਮੈਨੂੰ ਸ਼ੌਕ ਸੀ ਇਹੋ ਜਿਹਾ ਕੰਮਾਂ ਦਾ। ਇਹਦੀ ਮੈਂ ਮਨਮਤ ਕੀਤੀ ਭਾਈ ਕਥਾ ਬੰਦ ਕਰਕੇ ਨਿਤਨੇਮ ਦੀ ਤੇ ਕੁਸ਼ਤੀ ਵੇਖਣ ਆ ਗਿਆ ਪਟਿਆਲੇ। 10 ਰੁਪਿਆਂ ਦਾ ਉਸ ਜ਼ਮਾਨੇ ਚ ਮੈਂ ਟਿਕਟ ਲਿਆ। ਜ਼ਬਿਸਕੋ ਵੀ ਆਇਆ ਕੱਪੜੇ ਲਾ ਕੇ ਲੰਗੋਟਾ ਕਰਕੇ, ਗਾਮਾ ਵੀ। ਤੇ ਜ਼ਬਿਸਕੋ ਏਡਾ ਤਕੜਾ ਸੀ ਜਵਾਨ ਵੀ ਜੇ ਉਧਰ ਗਾਮਾ ਹੋਵੇ ਇਧਰ ਜ਼ਬਿਸਕੋ ਹੋਵੇ, ਤੇ ਇਧਰ ਦੇ ਬੰਦਿਆਂ ਨੂੰ ਗਾਮਾ ਲੱਭਦਾ ਹੀ ਨਹੀਂ ਸੀ, ਜ਼ਬਿਸਕੋ ਦੇ ਉਹਨੇ ਲੁਕ ਜਾਂਦਾ ਸੀ। ਏਡੀ ਤਕੜੀ ਕਾਇਆ ਤੇ ਆਉਂ ਜਿਸ ਤਰ੍ਹਾਂ ਕਿਨੇ ਕਾਬਲੇ ਕੱਸ ਕੱਸ ਕੇ ਪੇਚ ਲਾ ਲਾ ਕੇ ਬਣਾਈ ਹੁੰਦੀ, ਏਦਾਂ ਦੇ ਉਹਦੇ ਚਿਪਰੇ ਚਿਪਰੀਆਂ ਉਹਦੀਆਂ, ਏਦਾਂ ਦਾ ਵਜੂਦ ਕਮਾਇਆ। ਤੇ ਮੇਰੇ ਅੱਖਾਂ ਦੀ ਵੇਖਣ ਦੀ ਗੱਲ ਆ, ਗਾਮੇ ਨੇ ਕੱਪੜੇ ਲਾਏ, ਜ਼ਬਿਸਕੋ ਵੱਲ ਤੁਰਿਆ, 10 ਕਦਮ ਤੁਰ ਕੇ ਤੇ ਮੁੜਿਆ। ਤੇ ਮਹਾਰਾਜਾ ਸਾਹਿਬ ਪਟਿਆਲਾ ਯਾਦਵਿੰਦਰ ਬਹਾਦਰ ਨੇ ਪੁੱਛਿਆ ਭੁਪਿੰਦਰ ਸਿੰਘ ਸਾਹਿਬ ਨੇ, ਗਾਮੇ ਮੁੜ ਆਇਆ ਬੜੀ ਮੋਟੀ ਜ਼ਬਾਨ, ਕਹਿਣ ਲੱਗਾ ਸਰਕਾਰ ਬੰਦਾ ਬੜਾ ਤਗੜਾ, ਬੜਾ ਜਰਵਾਣਾ ਆਦਮੀ ਹੈ। ਤੇ ਫਿਰ ਗਾਮਿਆਂ ਡਰ ਗਿਆ, ਕਹਿਣ ਲੱਗਾ ਨਹੀਂ ਕੁਸ਼ਤੀ ਲੜਨੀ ਹੈ। ਮੁੜਿਓ ਫਿਰ ਕਿਉਂ? ਤੇ ਗਾਮੇ ਦੇ ਸ਼ਬਦ ਇਹ ਸੀ, ਆਦਮੀ ਹੈ ਤਕੜਾ ਤੇ ਤੁਸੀਂ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ, ਤੇ ਮੈਂ ਤੁਹਾਡਾ ਖਾਧਾ ਹੋਇਆ ਨਿਮਕ, ਮੈਂ ਤੁਹਾਡੀ ਗੋਡੀ ਹੱਥ ਲਾਉਣ ਵਾਸਤੇ ਆਇਆ, ਮੇਰੇ ਕੰਡ ਤੇ ਥਾਪੜਾ ਦੇ ਕੇ ਨਾ ਸਿੱਖ ਹੋਣ ਦੀ ਅਸੀਅਤ ਵਿੱਚ ਕਲਗੀ ਵਾਲੇ ਦਾ ਆਸਰਾ ਲੈ ਕੇ ਤੇ ਮੈਨੂੰ ਥਾਪੜਾ ਦੇ ਦੇ, ਪੇ ਜਾ ਓ ਕਾਮਿਆਂ ਤੂੰ ਕਾਮਯਾਬ ਹੋ ਜਾਏਗਾ। ਤੇ ਸੱਚੀ ਮੁੱਚੀ ਮਹਾਰਾਜਾ ਸਾਹਿਬ ਪਟਿਆਲੇ ਨੇ ਥਾਪੜਾ ਦੇ ਕੇ ਆਖਿਆ, ਜਾ ਓ ਗਾਮਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਅੰਗ ਸੰਗ। ਹੈਰਾਨ ਹੋ ਗਏ ਲੋਕ ਜਦੋਂ 1.5 ਮਿੰਟ ਵਿੱਚ ਗਾਮੇ ਨੇ ਜ਼ਬਿਸਕੋ ਨੂੰ ਢਾ ਲਿਆ। 1.5 ਮਿੰਟ ਚ ਅੰਗਰੇਜ਼ਾਂ ਨੇ ਰੌਲਾ ਪਾਇਆ ਨਹੀਂ ਕੱਠਾ, ਤੇ ਮੈਂ ਜ਼ਬਿਸਕੋ ਨੂੰ ਬਹਾਦਰ ਮੰਨਣਾ, ਆਪ ਹੱਸ ਕੇ ਕਹਿਣ ਲੱਗਾ, ਜੇ ਅੰਗਰੇਜ਼ ਲੋਕ ਬਖਤੇ ਹੈ ਹਮ ਗਿਰ ਗਿਆ। ਆਪਣਾ ਪ੍ਰਾਈਵੇਟ ਸੈਕਟਰੀ ਛੱਡ ਕੇ ਅਟੈਚੀ ਕੇਸ ਮੰਗਵਾ ਕੇ ਖੋਲ ਕੇ ਬਨੈਨ ਕੱਢ ਕੇ ਨਵੀਂ, ਤੇ ਉਹਦੇ ਨਾਲ ਤਮਗਾ ਲਾ ਕੇ ਨਾ ਹੱਥੀ ਰੁਸਤਮੇ ਜਮਾਂ ਵਾਲਾ। ਤੇ ਜ਼ਬਿਸਕੋ ਨੇ ਗਾਮੇ ਨੂੰ ਬਨੈਨ ਇਉਂ ਪਹਿਨਾਈ ਜਿਵੇਂ ਮਾਂ ਆਪਣੇ ਪੁੱਤਰ ਨੂੰ ਚੋਲਾ ਪਹਿਨਾਉਂਦੀ ਹੈ ਨਾ, ਏਦਾਂ ਪਹਿਨਾ ਕੇ ਦੋਸਤ ਪੰਜਾ ਲੈ ਕੇ ਕਹਿਣ ਲੱਗਾ, ਬਈ ਅਬ ਤੁਮ ਰੁਸਤਮੇ ਦਮਾਂ ਹੋ ਹਮ ਨਹੀਂ, ਹਮ ਗਿਰ ਗਏ। ਗਾਮੇ ਦਾ ਮੈਂ ਇਸ ਕਰਕੇ ਜ਼ਿਕਰ ਕੀਤਾ, ਕਿੰਨਾ ਭਰੋਸਾ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਾਤ ਉੱਤੇ। ਭਾਈ ਜੀ ਨੇ ਜਵਾਬ ਦਿੱਤਾ ਸੀ, ਮਾਂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਭਰੋਸਾ ਰੱਖ, ਉਹ ਕਾਰ ਸਾਜ ਹੈ। ਇਹ ਹੈ ਜਾਗਦਾ ਜੋਗੀ, ਨਾ ਭੈਣ ਮਮਤਾ ਬਣ ਕੇ ਰੋਕ ਸਕੀ, ਨਾ ਮਾਂ ਮੋਹ ਬਣ ਕੇ ਰੋਕ ਸਕੀ, ਤੇ ਨਾ ਹੀ ਸੋਨੇ ਦੇ ਵਟਾਂਦਰੇ ਵਿੱਚ ਆਪਣੀ ਰਿਹਾਈ ਕਬੂਲ ਫਰਮਾਈ। ਕਹਿਣ ਲੱਗਾ, ਜੋ ਕੁਝ ਹੋ ਰਿਹਾ ਗੁਰੂ ਕਾ ਭਾਣਾ ਹੋ ਰਿਹਾ, ਮੇਰੀ ਸਹਾਇਤਾ ਕਰਨ ਵਾਲਾ ਕੇਵਲ ਸਤਨਾਮ ਵਾਹਿਗੁਰੂ। ਕਈ ਕਈ ਵਾਰਾਂ ਅਸੀਂ ਪੈਂਤੜਾ ਛੱਡ ਜਾਂਦੇ ਹਾਂ, ਥਿੜਕ ਜਾਂਦੇ ਹਾਂ। ਮੈਂ ਛੋਟਿਆਂ ਸਾਹਿਬਜ਼ਾਦਿਆਂ ਨੂੰ ਜਿਸ ਵੇਲੇ ਪੜ੍ਹਨਾ, ਮੂੰਹ ਵਿੱਚ ਵਧੋ ਵਧੀ ਉਂਗਲਾਂ ਪੈ ਜਾਂਦੀਆਂ, ਹੈਰਾਨ ਹੋ ਜਾਈਦਾ। ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਵਿੱਚ ਇੱਕ ਜ਼ਿਕਰ ਆਇਆ ਕਿ ਜਦੋਂ ਪੇਸ਼ ਹੋਵੇ ਨਾ, ਤੇ ਉਸੇ ਵੇਲੇ ਕੰਨਾਂ ਵਿੱਚ ਇਹ ਗੱਲ ਪਾ ਦਿੱਤੀ ਗਈ, ਭਾਈ ਦੀਨ ਲਏ ਬਿਨ ਜਾਨ ਤੁਮਾਰੀ, ਨਹਿ ਬਚ ਹੈ ਕਹੋ ਸਾਚੋ ਚਾਰੀ। ਦਰਬਾਰ ਵੱਲੋਂ ਹੁਕਮ ਇਹ ਹੋਇਆ ਵੀ ਪਿਆਰਿਓ, ਜਿੰਨਾ ਚਿਰ ਤੁਸੀਂ ਕਲਮਾ ਨਹੀਂ ਪੜ੍ਹਦੇ ਜਾਨ ਨਹੀਂ ਬਚੇਗੀ। ਤੇ ਜਿਹੜਾ ਵੱਡਾ ਸੀ ਨਾ, ਨਿੱਕਿਓ ਵੱਡਾ, ਉਹ ਬੋਲਿਆ, ਕਹਿਣ ਲੱਗਾ, ਕਹੋ ਐ ਸੂਬਿਆ, ਤੂੰ ਕਹਿਣਾ ਕਹੋ ਕਿ ਪਛ ਕਲਮਾ ਬਚ ਜਾਓ, ਤੂੰ ਇਹ ਕਹਿਣਾ ਭਾਈ ਕਲਮਾ ਪੜ੍ਹੋ ਤੇ ਬਚ ਜਾਓਗੇ, ਤੇ ਜੇ ਕਲਮਾ ਪੜਿਆ ਬਚ ਜਾਈਦਾ। ਤੇ ਮੈਂ ਇੱਕ ਗੱਲ ਪੁੱਛਣਾ, ਕਹਾਂ ਪੈਗੰਬਰ ਤੁਮ ਪਿਤਮਾਓ, ਤੇਰੇ ਪੈਗੰਬਰ ਦਾ ਪਿਓ ਤੇ ਮਾਂ ਕਿੱਥੇ ਨੇ? ਕਿਆ ਉਹਨੂੰ ਕਲਮਾ ਪਠਿਓ ਨਹੀਂ? ਕੀ ਤੇਰੇ ਪੈਗੰਬਰ ਦੀ ਮਾਂ ਤੇ ਤੇਰੇ ਪੈਗੰਬਰ ਦੇ ਪਿਓ ਨੇ ਕਲਮਾ ਨਹੀਂ ਸੀ ਪੜਿਆ? ਜੇ ਉਹਨਾਂ ਪੜਿਆ ਸੀ ਤੇ ਉਹਨਾਂ ਨੂੰ ਨਹੀਂ ਬਚਾ ਸਕਿਆ ਤੇ ਸਾਨੂੰ ਕਿੱਦਾਂ ਬਚਾ ਲਓ? ਸਾਡਾ ਬਚਾਉਣ ਵਾਲਾ ਹੀ ਕੋਈ ਹੋਰ ਹੈ, ਸਾਡਾ ਰਾਖਾ ਹੀ ਕੋਈ ਹੋਰ ਹੈ।
ਚੱਕਰਤ ਜਿਹਾ ਹੋ ਕੇ ਪੁੱਛਿਆ ਸੀ ਸੂਬੇ ਨੇ ਤੁਹਾਡਾ ਰਾਖਾ ਕੌਣ ਹੈ? ਯਾਰ ਉਹ ਦਰਬਾਰ ਬਗਾਨਾ, ਬੜੇ ਬੜੇ ਗਾਂਢੀ ਜਵਾਨ ਬੈਠੇ ਹੋਏ, ਸਵਾ ਸਵਾ ਗੱਜ ਇਹਨਾਂ ਦੀਆਂ ਚੌੜੀਆਂ ਛਾਤੀਆਂ, ਇਹ ਮਾਸੂਮ ਜਿਹੀਆਂ ਜਿੰਦੜੀਆਂ, 7-9 ਬਰਸ ਦੀ ਉਮਰ, ਇਹਨਾਂ ਨੇ ਉਸ ਭਰੇ ਹੋਏ ਦਰਬਾਰ ਵਿਚ ਆਪਣੇ ਖਸਮ ਦਾ ਜ਼ਿਕਰ ਕੀਤਾ ਸੀ ਭਈ

एक स्वामी राखे नू अकाल दे पुजारी साहब श्री गुरु गोबिंद सिंह साहब जादे बाबरकात फखरे मौजूदात बहादरी दी अवधि जवान मर्दी दी सीमा अपने निशाने उते डटे रहन वाले अहिल सुमेर पर्वत दी तरह कहंदे ने अत्र के चलैया। अस्त्र ते शस्त्र दो चीजा ने, अस्त्र वो है जिन्हों हथों छड़ के चलाया जाए, शस्त्र वो है जिन्हों हाथ च फड़ के चलाया जाए। तो सामने अंग संग देखा चक्कर चलाउंदे, ये अस्त्र है। कई तुसां जवान वेख्या गोला सुटदे ने, ये अस्त्र है। जेड़ा तीर चिल्ले ते चाड़ के अगले दे सीने च मारना, ये अस्त्र है। ऐदा बर्छी फड़ के हम वगा के अगले दे सीने च मारनी, ये अस्त्र है। ते बंदूक तलवार ये शस्त्र ने। गरीब नू आज गुरु गोबिंद सिंह साहब सच्चा पातशाह अकाल पुरख नू सामने रख के कहंदे ने अत्र के चले ही है। जेड़े हस्त्रों छड के चलाए जाने वाले ने ना, उन्हां दे चलाउण वाला भी तू ही है। ये गुरु गोबिंद सिंह साहब की नजर है, सरकार उन्हें किथे किथे वेखते ने। अत्र के चलैया छित छत्र के तरैया, इस धरती दे उत्ते कईयां दे सिर दे उत्तों ताज लुहा देने ते कईयां दे सिर ते छत्र चुला देने, ये सब तेरे ही कौतुक ने, तेरे ही खेल ने। अत्र के चलैया छित छत्र के तरैया, छत्र तारियों के छलैया। बड़े बड़े छत्र तारी जड़े ने, जड़े छत्र की छां हेठी पंजताली पंजताली को तुरे जान, उन्हां नू छाल लेना, भ्रम भ्रम कर देना, खुरा खोज उन्हां दा मिटा देना। मालका है तेरा कौतुक, अत्र के चलैया छित छत्र के तरैया, छत्र तारियों के छलैया। महाशत्रुन के साल, जड़े महाशत्रु ने, बड़े दुखदाई ने, बड़े कलेशकारी ने, बड़े दुंद करन वाले ने, उन्हां नू नेस्तो नबूद कर देन वाला, उन्हां नू मलियल मेट करन वाला, अख दे चमकारे विच आनन फानन उन्हां दा कुछ ना रहन देना, ये भी एक तेरा करिश्मा है। दान के दवैया, महामान के बढ़िया। ऐ मालका किते तू दान देन वाला दानी बन के बैठा है, किते तू नमाणिया रुदिया फिरदिया बड़ा वड्डा तकड़ा मान दे देन वाला, उदू महान दानी बन के बैठा। दान के दवैया, महामान के बढ़िया, आवसान के दवैया है कटैया जमजाल है। अंत समय सहायता देने वाला तू है, ते जमा दी जाली नू कट देना, जमा दे पंजे चों बचा लेना, जमा नू अपने सेवक दे सामने अख चुके ना वेखण देना। ऐ मालका, ये भी करिश्मा तेरा ही है, ये भी कुदरत तेरी है। साहब श्री गुरु ग्रंथ साहब दे पाठियो महापुरशो, तुसा कई बार पढ़िया होना, हर दासन सो प्रीत है, हर दासन को मित, हर दासन के वश है जो जंती के वश जन। हरि परमात्मा दी अपने दासा सेवका भगतां नाल प्रीत है, हर दासन सो प्रीत है, हर दासन को मित। मित्र दे पंजाबी च मोटे ने अर्थ पे यार, अपने भगतां दा यार दोस्त है वाहिगुरु। हर दासन स्यो प्रीत है, हर दासन को मित, हर दासन के वश है। हरि परमात्मा अपने दासां दे वश विच है, ते प्रमाण देंदे ने जो जंती के वश जंत। जंत मैंने वाजा, जंत बेचारा क्या करे जो चले बजावन हार। जंत मैंने वाजा, ते जंती मैंने वाजा बजाउन वाला। तो आदे आज गुरुद्वारे जो वाजा होना ही है, आखिर सरदे पुजदे
ਤੁਸੀਂ ਗੁਰਮੁਖ ਹੋ, ਮਾਇਆ ਧਾਰੀ ਹੋ, ਵਾਹਿਗੁਰੂ ਨੇ ਸਭ ਤੁਹਾਨੂੰ ਸਹੂਲਤਾਂ ਦਿੱਤੀਆਂ ਨੇ। ਚੰਗਾ ਹੀ ਕੋਈ ਵਾਜਾ ਮੰਗਾਇਆ ਉਹਨਾਂ ਨੇ, ਉਹਨੂੰ ਸਾਬਰ ਹੋਊ, ਸਪਰਿੰਗ ਹੋਣਗੇ, ਸਭ ਕੁਝ ਲੱਗਾ, ਪੱਖਾ ਉਹਦਾ ਠੀਕ ਹੋਵੇਗਾ। ਇੱਥੇ ਰੱਖ ਕੇ ਵਾਜਾ ਹੱਥ ਜੋੜੋ ਸਾਰੇ ਜਾਣੇ, ਹੇ ਵਾਜਾ ਜੀ ਮਹਾਰਾਜ। ਹੁਣ 8 ਕੁ ਵੱਜ ਗਏ ਨੇ ਤੇ ਸਾਡੇ ਤੇ ਮਿਹਰਬਾਨੀ ਕਰੋ, ਸਾਨੂੰ ਦੁਰਗਾ ਕਲਿਆਣ ਸੁਣਾਓ। ਜੋੜਦੇ ਰਹੋ ਖਬਰ, ਹੱਥ ਸੁਣਾ ਦੇਗਾ ਵਾਜਾ ਦੁਰਗਾ ਕਲਿਆਣ। ਫਿਰ ਹੱਥ ਜੋੜਦੇ ਰਹੋ ਵੀ ਮਹਾਰਾਜ ਜੀ ਇਸ ਵੇਲੇ ਸੁਰਠ ਰਾਗਨੀ ਬੜੀ ਫੱਬਦੀ ਹੈ, ਬੜੀ ਬਲਸਦੀ ਹੈ, ਵਾਜਾ ਜੀ ਮਹਾਰਾਜ। ਇਹ ਸਾਨੂੰ ਜਰਾ ਸੁਰਠ ਦੀਆਂ ਦੋ ਕੁ ਸੁਰਾਂ ਸੁਣਾਇਓ, ਸੁਰਠ ਦੀਆਂ ਇਹ ਸੁਣਾ ਦੇਗਾ। ਤਰਲੇ ਲੈਂਦੇ ਰਹੋ, ਲੱਕੜੀਆਂ ਦੀ ਮੁੱਠ ਪਈ ਹੈ, ਭਾਵੇਂ 500 ਦਾ ਭਾਵੇਂ 900 ਦਾ। ਤੇ ਜਿਸ ਵੇਲੇ ਕੋਈ ਵਜਾਉਣ ਵਾਲਾ ਆ ਜਾਏਗਾ, ਫੜਿਆ ਪੱਖਾ ਖੋਲੇ ਉਹਦੇ ਗ੍ਰਾਮ ਦੱਬੀਆਂ ਸੁਰਾਂ, ਉਹਦਾ ਜੀ ਕਰੇ ਮੀਆਂ ਦੀ ਟੋਟੀ ਵਜਾ ਲੈ, ਜੀ ਕਰੇ ਸੰਧੂਰੀ ਟੋਟੀ ਵਜਾ ਲੈ, ਜੋ ਉਹਦਾ ਜੀ ਕਰੇ ਭੀਮ ਵਜਾ ਲੈ, ਭੀਮ ਪਲਾਸੀ ਵਜਾ ਲੈ, ਪ੍ਰਭਾਤ ਵਜਾ ਲੈ ਪ੍ਰਭਾਤ। ਭੀਮ ਔਰ ਭੀਮ ਪਲਾਸੀ ਦਾ ਇੱਕੋ ਸੁਰ ਦਾ ਹੀ ਫਰਕ ਆਉਂਦੇ ਨੇ, ਮੈਨੂੰ ਤੇ ਪਤਾ, ਮੈਂ ਕੁਛ ਮੈਂ ਜਾਣਨਾ ਕਰ, ਮੈਨੂੰ ਤੇ ਵਾਜੇ ਦੀ ਜ਼ੋਰ ਤੇ ਨਹੀਂ ਹੱਥ ਰੱਖਣਾ ਹੁੰਦਾ। ਉਹ ਮੈਂ ਸੁਣਿਆ ਭਾਈ ਭੀਮ ਦਾ ਤੇ ਭੀਮ ਪਲਾਸੀ ਦਾ ਇੱਕੋ ਸੁਰ ਦਾ ਫਰਕ, ਵਿਵਾਸ ਦਾ ਵੀ ਇੱਕੋ ਸੁਰ ਦਾ ਫਰਕ ਦੱਸਦੇ ਨੇ। ਇਹ ਹੁਣ ਕਿਸੇ ਗਵੱਈਏ ਨੂੰ ਹੀ ਪਤਾ ਨਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਗੱਲ ਕਹਿੰਦੇ ਨੇ, ਗੌੜੀ ਵੀ ਸੋਰਠ ਵੀ ਭਾਈ ਇਹ ਮਿਲ ਕੇ ਗਾਏ ਜਾ ਸਕੇ, ਗੌੜੀ ਚੇਤੀ ਗੌੜੀ ਬੈਰਾਗਣ ਇਹ ਮਿਲ ਕੇ ਗਾਏ ਜਾ ਸਕੇ, ਗੌੜੀ ਮਾਝ ਮਹੱਲਾ ਗੌੜੀ ਤੇ ਮਾਝ ਮਿਲ ਕੇ ਗਾਏ ਜਾ। ਇਹ ਹੁਣ ਕੋਈ ਰਾਗੀ ਗਾਏਗਾ ਨਾ, ਜਿਹੋ ਜਿਹਾ ਜੀ ਕਰੇ ਰਾਗ ਉਹਦੇ ਚ ਵਜਾ ਲੈ, ਉਹ ਵਜਾ ਵਾਜਾ ਜਿਹੜਾ ਵਜਾਉਣ ਵਾਲੇ ਦੇ ਵਸ ਵਿਚ ਹੈ। ਇਦਾਂ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਭਗਤਾਂ ਦੇ ਵਸ ਵਿਚ ਹੈ। ਹਰ ਦਾਸਨ ਮਿੱਤ ਹਰ ਦਾਸਨ ਕੇ ਵਸ ਹੈ, ਜੋ ਜਨਤੀ ਕੇ ਵਸ ਜਨ। ਜਨਾਬ ਸ਼ੇਖ ਸਾਦੀ ਸਾਹਿਬ ਮਰਹੂਮ ਗੁਲਿਸਤਾਂ ਬੋਸਤਾਂ ਦੇ ਮੁਸੰਨਫ, ਉਹ ਇੱਕ ਬਚਨ ਕਹਿ ਗਏ, ਕਹਿੰਦੇ ਨੇ, ਤੂੰ ਨੇ ਕੋ ਰਵਸ ਬਾਸ਼ਤਾ ਬਦ ਸਿਗਾਲ, ਬਦ ਗੁਫਤ ਨੇ ਤੋ ਨਿਆ ਬਦ ਮਦਾਲ, ਚੂਹਾ ਹੰਗੇ ਬਰਬਦ ਬਵਦ ਮੁਸਤਕੀਮ, ਅਜ ਦਸਤੇ ਮੁਤਰਿਬ ਖੁਰਦ ਗੋਸ਼ ਮਾਲ, ਤੂੰ ਨੇਕ ਹੋ ਰਵਸ ਬਾਸ਼। ਇਹ ਬੰਦੇ ਇਹ ਇਨਸਾਨ ਨੇਕ ਹੋ ਜਾ, ਸ਼ੁੱਧ ਹੋ ਜਾ, ਸਾਫ਼ ਹੋ ਜਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਸ ਮਹਾਂਵਾਕ ਦਾ ਟੀਕਾ ਹੈ, ਭਾਈ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਟੋਏ ਟਿੱਬੇ ਜਾਣ ਦਿਓ, ਆ ਕਾਕਾ ਸੁੱਖ ਨਾਲ ਮੇਰਾ ਦੰਦ ਭਾਵੇਂ ਉੱਚੇ ਹੋਣ, ਨੱਕ ਪੀਨਾ ਹੋਵੇ, ਅੱਖੀਆਂ ਚੁੰਨੀਆਂ ਹੋਣ, ਲਾਲਾਂ ਵਗਦੀਆਂ ਹੋਣ, ਆਖਣਾ ਸੁੱਖ ਨਾਲ ਚੰਨ ਵਰਗਾ ਯੂਸਫ ਮੇਰਾ ਕਾਕਾ, ਤੇ ਗੁਆਂਢਣ ਦਾ ਭਾਵੇਂ ਕਿਲਕ ਵਰਗਾ ਹੋਵੇ, ਪਰ ਕਰ ਨੀ ਲੌਂਠੇ ਨੂੰ। ਇਹ ਆ ਸਾਡਾ ਤੁਹਾਡਾ, ਇਹ ਆ ਮੇਰ ਤੇ, ਜਿਸ ਦਿਨ ਦਾ ਮੇਰ ਤੇਲ ਚ ਬਹਿ ਗਏ, ਦਵਾਈ ਰੱਬ ਦੀ ਛਾਂ ਨੂੰ ਗਏ, ਕੋਈ ਤਰੱਕੀ ਨਹੀਂ ਨਾ ਕੀਤੀ, ਤੇ ਹੋਰ ਜਿੰਨਾ ਚਿਰ ਮਰਜ਼ੀ ਟੱਕਰਾਂ ਮਾਰ ਕੇ ਵੇਖ ਲਾਂਗੇ, ਤਰੱਕੀ ਦਾ ਰਸਤਾ ਕੋਈ ਹੋਰ ਹੈ, ਤਨਜ਼ਲੀ ਦੇ ਰਸਤੇ ਬਥੇਰੇ ਨੇ। ਤੂੰ ਨੇਕ ਹੋ ਰਵਸ ਪਾਸ ਕਿ ਤਾ ਬਦ ਸਿਗਾਲ, ਕਿ ਬਦ ਗੁਫਤ ਨੇ ਤੋੜਨੇ ਆ ਬਦ ਮਜ਼ਾਲ, ਇੰਨਾ ਨੇਕ ਹੋ, ਇੰਨਾ ਨੇਕ ਹੋ ਭਾਈ ਦੁਨੀਆਂ ਦੇ ਤਖਤੇ ਉੱਤੇ ਤੇਰਾ ਦੁਸ਼ਮਣ ਕੋਈ ਨਾ ਰਹੇ, ਤੇਰਾ ਵੈਰੀ ਕੋਈ ਨਾ ਰਹੇ, ਤੇ ਜੇ ਭਲਾ ਕੋਈ ਮਨ ਹੱਠ ਵਿੱਚ ਆ ਕੇ ਤੇਰਾ ਵੈਰੀ ਬਣ ਕੇ ਤੇਰੀ ਨਿੰਦਿਆ ਕਰੇ, ਤੇਰੀ ਪੱਗ ਲਾਉਣ ਦੀ ਕੋਸ਼ਿਸ਼ ਕਰੇ, ਤੇਰੇ ਤੇ ਚਿੱਕੜ ਸੁੱਟਣ ਦੀ ਕੋਸ਼ਿਸ਼ ਕਰੇ, ਤੇ ਜਿਨ੍ਹਾਂ ਦੇ ਦਿਲ ਦੇ ਉੱਤੇ ਤੇਰੀ ਨੇਕੀ ਨੇ ਅਸਰ ਕੀਤਾ ਹੋਇਆ ਨਾ, ਤੇਰੀ ਗੈਰ ਹਾਜ਼ਰੀ ਵਿੱਚ ਉਹ ਤੇਰੇ ਦੁਸ਼ਮਣ ਨਾਲ ਤੇਰੇ ਥਾਂ ਹੋ ਕੇ ਲੜ, ਇੱਦਾਂ ਦਾ ਨੇਕ ਬਣ, ਤੇਰੀ ਗੈਰ ਹਾਜ਼ਰੀ ਵਿੱਚ ਉਹਨੂੰ ਮੂੰਹ ਤੋੜ ਜਵਾਬ ਦੇਣ, ਇੱਦਾਂ ਦਾ ਨੇਕ ਬਣ। ਇਹਦੇ ਵਾਸਤੇ ਇੱਕ ਪ੍ਰਮਾਣ ਦਿੰਦੇ ਨੇ ਜਨਾਬ ਸ਼ੇਖ ਸਾਦੀ ਸਾਹਿਬ, ਕਹਿੰਦੇ ਨੇ ਜਿਹੜਾ ਤਾਊਸ ਹੈ ਨਾ ਤਾਊਸ, ਇਹਨੂੰ ਗਿਲਾਫ ਚੋਂ ਕੱਢਦਿਆਂ ਸਾਰ ਵਜਾਉਣ ਹੀ ਨਹੀਂ ਲੱਗ ਪੈਂਦੇ, ਭਾਈ ਬਰੋਜਾ ਲਾ ਕੇ ਬਹਿ ਪਾਓ, ਉਹਨੂੰ ਪਹਿਲਾਂ ਸੁਰ ਕਰਦੇ ਨੇ, ਕੋਈ ਕਿੱਲੀ ਸਿੱਧੀ ਮਰੋੜਦੇ ਨੇ, ਕੋਈ ਪੁੱਠੀ ਮਰੋੜਦੇ, ਕਿਸੇ ਤਾਰ ਨੂੰ ਢਿੱਲੀ ਕਰ ਦਿੰਦੇ ਨੇ, ਕਿਸੇ ਨੂੰ ਕੱਸਦੇ ਨੇ, ਜਿੰਨਾ ਚਿਰ ਉਹ ਤਾਊਸ ਵਜਾਉਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਸੁਰ ਹੋ ਕੇ ਨਹੀਂ ਨਾ ਵੱਜਦਾ,
ਉਹਨਾਂ ਚਿਰ ਉਹਦੇ ਕਿਸੇ ਨਾ ਕਿਸੇ ਅੰਗ ਨੂੰ ਦੁੱਖ ਦਿੱਤਾ ਹੀ ਜਾਂਦਾ, ਕੋਈ ਨਾ ਕੋਈ ਉਹਦਾ ਕੰਨ ਮਰੋੜਿਆ ਹੀ ਜਾਂਦਾ, ਕੋਈ ਨਾ ਕੋਈ ਤਾਰ ਚਿੱਲੀ, ਕੋਈ ਨਾ ਕੋਈ ਕੱਸੀ ਜਾਂਦੀ ਹੈ, ਜਿੰਨਾ ਚਿਰ ਉਹ ਬੇਸੁਰਾ ਵੱਜਦਾ। ਤੇ ਜਿਸ ਵੇਲੇ ਉਹ ਤਾਊਸ ਸੁਰ ਹੋ ਕੇ ਵੱਜਦਾ ਨਾ, ਫਿਰ ਉਹਦੇ ਕੰਨ ਨਹੀਂ ਮਰੋੜੇ ਜਾਂਦੇ, ਫਿਰ ਉਹਦੀਆਂ ਕਿੱਲੀਆਂ ਢਿੱਲੀਆਂ ਜਾਂ ਕਸੀਆਂ ਨਹੀਂ ਜਾਂਦੀਆਂ, ਫਿਰ ਉਹਦੀਆਂ ਤਾਰਾਂ ਢਿੱਲੀਆਂ ਜਾਂ ਕਸੀਆਂ ਨਹੀਂ ਕੀਤੀਆਂ ਜਾਂਦੀਆਂ। ਫਿਰ ਜਿਹੜਾ ਵਜਾਉਣ ਵਾਲਾ ਨਾ, ਉਹਦੀ ਆਵਾਜ਼ ਵਿੱਚ ਮਸਤ ਹੋ ਕੇ ਚੂਮ ਚੂਮ ਕੇ ਉਹਨੂੰ ਦੋ ਦੋ ਘੰਟੇ ਵਜਾਉਂਦਾ ਰਹਿੰਦਾ। ਜਨਾਬ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤੂੰ ਇੱਕ ਤਾਊਸ ਹੈ, ਤੇਰੇ ਪੇਟ ਦੀਆਂ ਜਿਹੜੀਆਂ ਅੰਤੜੀਆਂ ਨੇ ਇੱਕ ਤਾਰਾਂ ਨੇ, ਤੇ ਜਿਹੜੀ ਕੁਦਰਤ ਕਾਮਲਾ ਹੈ ਨਾ ਸ਼ਕਤੀ, ਉਹ ਇੱਕ ਗਜ ਹੈ। ਜਦੋਂ ਮਾਲਕ ਦੀ ਸ਼ਕਤੀ ਤੇਰੇ ਪੇਟ ਦੀਆਂ ਤਾਰਾਂ ਉੱਤੇ ਵਜੇ, ਤੇ ਬੇਸੁਰਾ ਹੋ ਕੇ ਨਾ ਵਜੀ, ਮਨਮਤੀਆ ਹੋ ਕੇ ਨਾ ਵਜੀ, ਆਪ ਹੁਦਰਾ ਹੋ ਕੇ ਨਾ ਵਜੀ, ਨਿਕੰਮੀ ਪੈੜੀ ਹਉਮੈ ਹੰਕਾਰ ਵਾਲੀ ਆਵਾਜ਼, ਨਿੰਦਿਆ ਔਰ ਚੁਗਲੀ ਵਾਲੀ ਆਵਾਜ਼ ਨਾ ਅੰਦਰੋਂ ਕੱਢੀ, ਨਹੀਂ ਤੇ ਤੇਰੇ ਕੰਨ ਮਰੋੜੇ ਜਾਣਗੇ। ਯਾਦ ਰੱਖੀ, ਤੇਰੀ ਕੋਈ ਨਾ ਕੋਈ ਤਾਰ ਕਿੱਲੀ ਕੀਤੀ ਜਾਏਗੀ, ਕੋਈ ਨਾ ਕੋਈ ਕੱਸੀ ਜਾਏਗੀ, ਕੋਈ ਕਿੱਲੀ ਸਿੱਧੀ, ਕੋਈ ਨਾ ਕੋਈ ਪੁੱਠੀ ਮਰੋੜੀ ਜਾਏਗੀ। ਤੇ ਜੇ ਤੂੰ ਸੁਰ ਹੋ ਕੇ ਵੱਜਿਓ, ਜਿੱਦਾਂ ਮਾਲਕ ਆਖਦਾ, ਜੇ ਸੁਰ ਹੋ ਕੇ ਵੱਜਿਓ ਤੇ ਪਿਆਰਿਆ, ਫਿਰ ਤੇਰੇ ਕੰਨ ਨਹੀਂ ਮਰੋੜੇ ਜਾਣਗੇ, ਫਿਰ ਤੇਰੀ ਆਵਾਜ਼ ਵਿੱਚ ਤੇਰਾ ਮਾਲਕ ਮਸਤ ਹੋ ਜਾਏਗਾ, ਫਿਰ ਤੇਰੀ ਆਵਾਜ਼ ਵਿੱਚ ਤੇਰੇ ਸਾਜਣ ਵਾਲਾ ਮਸਤ ਹੋ ਜਾਏਗਾ। ਇੰਨਾ ਮਸਤ ਹੋ ਜਾਏਗਾ ਭਾਈ, ਪਾਛੇ ਲਾਗੋ ਹਰ ਫੇਰਾ ਕਹੇ ਕਬੀਰ ਕਬੀਰ। ਅਗਨ ਕ੍ਰਿਸ਼ਨ ਦੇ ਪੁਜਾਰੀ ਧੰਨੇ ਕੋਲ ਕ੍ਰਿਸ਼ਨ ਕਿਤੇ ਆ ਗਿਆ, ਵਸ ਵਿੱਚ ਕਰ ਲਿਆ ਤੇ ਕਹਿਣ ਲੱਗੇ, ਧੰਨਿਆ ਕੁਝ ਮੰਗਣਾ ਹੀ? ਕਹਿਣ ਲੱਗੇ, ਮੰਗਣਾ ਮੁੱਕ ਗਿਆ, ਰੱਬ ਦਾ ਆਸ਼ਿਕ ਕੀ ਤੇ ਮੰਗਣਾ ਕੀ, ਫਿਰ ਕਿਸੇ ਚੀਜ਼ ਦੀ ਲੋੜ? ਕਹਿੰਦਾ ਸਭ ਪੂਰੀਆਂ ਨੇ, ਬੇਲੋੜੀ ਹੈ ਹੀ ਨਹੀਂ ਕੋਈ ਗੱਲ। ਧੰਨਿਆ ਫਿਰ ਮੈਂ ਤੇਰੇ ਕੋਲ ਆਇਆ, ਕੁਝ ਤੇ ਮੈਨੂੰ ਮੰਗਣਾ, ਮੇਰੇ ਕੋਲੋਂ ਕੋਈ ਤਾਂ ਕੋਈ ਗੱਲ ਦੱਸ ਨਾ। ਕਹਿਣ ਲੱਗਾ, ਮੰਗਣਾ ਆਉਣਾ ਕੋਈ ਨਹੀਂ ਪਿਆਰੇ ਮੁਰਲੀ ਮਨੋਹਰ ਜੀ, ਬੁੱਢਾ ਹੋ ਗਿਆ, ਹੁਣ ਮੈਂ ਜਰਾ ਥੱਕ ਜਾਂਦਾ ਤੇ ਮੇਰਾ ਜੀ ਕਰਦਾ ਪਿਆ ਮੰਜੀ ਤੇ ਘੜੀ ਦਾ ਆਰਾਮ ਕਰ ਲਾਂ, ਜਾਂ ਮੇਰਿਆਂ ਕੱਟਿਆਂ ਬੱਚਿਆਂ ਵੱਲ ਧਿਆਨ ਰੱਖੀਏ, ਲੋਕਾਂ ਦੀ ਫਸਲੇ ਨਾ ਪੈਣ, ਆ ਖੂਹ ਜੁੱਤਾ ਹੋਇਆ ਜੇ ਖਲੋਣ ਨਾ ਦੇਈ, ਉਹਨਾਂ ਵਿੱਚ ਕਿਆਰਾ ਹੀ ਸੁੱਕ ਜਾਏ, ਤੇ ਮੇਰਾ ਖੂਹ ਦੀ ਗਾਢੀ ਉੱਤੇ ਨਾ ਬੈਠਾ ਰਹੀ, ਕਿਆਰੇ ਵੱਲ ਵੀ ਧਿਆਨ ਰੱਖੀ, ਪਾਣੀ ਲਾਂਭੇ ਨਾ ਰੁੜਦਾ ਰਹੇ, ਨੱਕਾ ਬੰਨਣਾ ਵੀ ਹੋ ਯਾਰੋ, ਕਾਰੇ ਲਾ ਕੇ ਨਾ, ਏਡਾ ਵਸ ਵਿੱਚ ਕੀਤਾ, ਕਾਰੇ ਲਾ ਕੇ ਤੇ ਆਪ ਮੰਜੀ ਤੇ ਸੌਂ ਗਿਆ। ਗੁਰੂ ਕਿਆ ਸਿੱਖਾ, ਤੇਰੇ ਵਸ ਵਿੱਚ ਹੋ ਸਕਦਾ, ਹਰ ਦਾਸਨ ਸਿਓ ਪ੍ਰੀਤ ਹੈ, ਹਰ ਦਾਸਨ ਕੋ ਮਿਤ, ਹਰ ਦਾਸਨ ਕੇ ਵਸ ਹੈ ਜਿਉ ਜੰਤੀ ਕੇ ਵਸ ਜੰਤ, ਹਰ ਕੇ ਦਾਸ ਹਰ ਭਾਵਦੇ, ਇਹਨੇ ਭਾਵਦੇ ਨੇ ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਤੇ ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਜਿਹੜੀ ਵਾਹਿਗੁਰੂ ਦੇ ਪਿਆਰਿਆਂ ਭਗਤਾਂ ਦੀ ਵਡਿਆਈ ਉਪਮਾ ਹੈ, ਉਹ ਵਾਹਿਗੁਰੂ ਦੀ ਉਪਮਾ ਨੇ, ਤੇ ਵਾਹਿਗੁਰੂ ਨੂੰ ਆਪਣੀ ਉਪਮਾ ਚੰਗੀ ਲੱਗਦੀ ਏ, ਇਸ ਕਰਕੇ ਆਪਣੇ ਪਿਆਰਿਆਂ ਦੀ ਉਹ ਫਤਿਹ ਕਰਾਉਂਦਾ ਰਹਿੰਦਾ, ਜੈ ਜੈਕਾਰ ਕਰਾਉਂਦਾ ਰਹਿੰਦਾ, ਉਹਦੀ ਉਪਮਾ ਬਣੀ ਰਹਿੰਦੀ ਏ। ਉਹ ਹੈ ਮੇਰਾ ਰਾਖਾ, ਉਹ ਹੈ ਤੁਹਾਡਾ ਰਾਖਾ, ਉਹ ਹੈ ਪਾਰ ਲਾਉਣ ਵਾਲਾ, ਜਿਹੜਾ ਤਾਰੂ ਸਿੰਘ ਚੜ ਜਾਏ ਭਾਵੇਂ ਚਰਖੜੀ, ਟੁੱਟ ਜਾਣ ਭਾਵੇਂ ਬੋਟੀਆਂ, ਵਗ ਪੈਣ ਭਾਵੇਂ ਲਹੂ ਦੇ ਫੁਹਾਰੇ, ਲੈ ਜਾਏ ਭਾਵੇਂ ਉਹਦੀ ਖੋਪਰੀ, ਲੇਕਿਨ ਜ਼ੁਬਾਨ ਵਿੱਚੋਂ ਆਵਾਜ਼ ਇਹ ਆਉਂਦੀ ਸੀ

ਚਿਤਾ ਛੱਡਦੇ ਹੋਰ ਸਾਰਿਆਂ ਨੂੰ। ਚੇਤੇ ਕਰ ਉਸ ਕਾਦਰੇ ਮੁਤਲਿਕ ਨੂੰ, ਚੇਤੇ ਕਰ ਉਸ ਮਾਹੇ ਜਬੀ ਨੂੰ, ਚੇਤੇ ਕਰ ਉਸ ਸ਼ਾਹੇ ਖੂਬਾਂ ਨੂੰ, ਚੇਤੇ ਕਰ ਉਸ ਹਸਤੀ ਮੁਕੱਦਸ ਨੂੰ, ਚੇਤੇ ਕਰ ਉਸ ਸਤ ਚਿੱਤ ਆਨੰਦ ਰੂਪ ਪਰਿਪੂਰਨ ਪਰਮਾਤਮ ਦੇਵ ਨੂੰ, ਜਿਹੜਾ ਮਾਂ ਦੇ ਗਰਭ ਤੋਂ ਲੈ ਕੇ ਮੜੀਆਂ ਤੱਕ ਰਖਵਾਲਾ ਹੈ, ਔਰ ਦਰਬਾਰ ਆਲੀ ਵਿੱਚ ਗਿਆ ਹੋਇਆ ਵੀ ਤੇਰੀ ਸਹਾਇਤਾ ਉਹਨੇ ਕਰਨੀ ਹੈ। ਹਰ ਇੱਕ

ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਬਚਨ ਕੀਤਿਆਂ ਪਤਾ ਲੱਗੇਗਾ ਰੰਚਕ ਰੇਤ ਖੇਤ ਤਨ ਨਿਰਮਤ ਦੁਰਲੱਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਵੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਯਰ ਬੰਧ ਪਬੂਜਨ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਇੱਕ ਘਰੀ ਕਰ ਜਹਲੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਰਮ ਭਰੀ ਰੰਚਕ ਰੇਤ ਖੇਤ ਤਨ ਨਿਰਮਤ ਰੰਚਕ ਮੈਨੇ ਥੋੜਾ ਜਿਹਾ ਰੇਤ ਤੇ ਰੰਚਕ ਮੈਨੇ ਥੋੜਾ ਜਿਹਾ ਖੇਤ ਥੋੜਾ ਥੋੜਾ ਰੇਤ ਖੇਤ ਲੈ ਕੇ ਤਨ ਨਿਰਮਤ ਤਨ ਬਣਾ ਦਿੱਤਾ ਕਾਰੀਗਰ ਨੇ ਤਨ ਬਣਾ ਦਿੱਤਾ ਰੇਤ ਖੇਤ ਵਿੱਚੋਂ ਤੇ ਬਣਾਇਆ ਵੀ ਏਦਾਂ ਦਾ ਪਰ ਦੁਰਲੱਭ ਦੇ ਸਵਾਰ ਧਰੀ ਦੁਰਲੱਭ ਦੇ ਹੀ ਬਣਾ ਕੇ ਰੱਖ ਦਿੱਤੀ ਦੁਰਲੱਭ ਬੰਕੇ ਲੋਹੇਣ ਦੰਤ ਰਿਸਾਲਾ ਸੋਹਣੇ ਨਕਜਨ ਲੰਬੜੇ ਬਾਲਾ ਦੁਰਲੱਭ ਦੇ ਸਵਾਰ ਧਰੀ ਦੁਰਲੱਭ ਦੇਈ ਤੇਰੀ ਬਣਾਈ ਸੁੰਦਰ ਦੇਈ ਤੇਰੀ ਬਣਾਈ ਮਹਾਰਾਜ ਰੇਤ ਖੇਤ ਵਿੱਚੋਂ ਬਣਾਈ ਰੇਤ ਖੇਤ ਕੀ ਹੁੰਦਾ ਤਾਂ ਬਾਪੂ ਹੁਕਮ ਦਿੰਦਾ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰੋ ਰੇਤ ਖੇਤ ਦਾ ਪਤਾ ਲੱਗ ਜਾਏਗਾ ਪਾਣੀ ਮੈਲਾ ਮਾਟੀ ਗੋਹਰੀ ਰੰਚਕ ਰੇਤ ਖੇਤ ਤਨ ਨਿਰਮਤ ਇਲਮਾਤੀ ਕੀ ਪੁੱਤਰੀ ਜੋਰੀ ਮੈਲਾ ਜਿਹਾ ਪਾਣੀ ਤੇ ਗੋਰੀ ਜਿਹੀ ਮਿੱਟੀ ਲੈ ਕੇ ਉਸ ਪਾਣੀ ਤੇ ਮਿੱਟੀ ਨੂੰ ਇਕੱਠਿਆਂ ਕਰਕੇ ਪੁਤਲੀ ਬਣਾ ਮਹਾਰਾਜ ਮੈਲਾ ਪਾਣੀ ਕੀ ਹੋਇਆ ਗੋਰੀ ਮਿੱਟੀ ਕੀ ਹੋਈ ਕੋਈ ਸਮਝ ਨਹੀਂ ਪਈ ਮਹਾਰਾਜ ਕਹਿੰਦੇ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲਾਂ ਕਰੋ ਆਪਣੇ ਬਾਪੂ ਪਿਆ ਦੱਸੇਗਾ ਭਾਈ ਮਾਂ ਕੀ ਰਕਤ ਪਿਤਾ ਬਿੰਦੂ ਧਾਰਾ ਮਾਤਾ ਪਿਤਾ ਦੇ ਰਕਤ ਬਿੰਦ ਵਿੱਚੋਂ ਮਾਤਾ ਪਿਤਾ ਦੇ ਖੂਨ ਵਿੱਚੋਂ ਇੱਕ ਪਾਣੀ ਦੇ ਪਲੀਟ ਜਿਹੇ ਕਚਰੇ ਵਿੱਚੋਂ ਮੈਂ ਇੱਕ ਮੁਸਲਮਾਨ ਬਜ਼ੁਰਗ ਸੂਫੀ ਨੂੰ ਵੇਖਿਆ ਕਹਿੰਦਾ ਇਹ ਕਤਰਾ ਇਹ ਨਾਪਾਕ ਮੈਂ ਜਾਨ ਡਾਲਨੇ ਵਾਲੇ ਕਿੰਨਾ ਵੀ ਚਿਰ ਪੜ੍ਹਦੇ ਰਹੋ ਕਲਾਉਡ ਜੀ ਸਕੂਲ ਚ ਪੜ੍ਹਦੇ ਰਹੇ ਨਾ ਸਲੀਕੇ ਵਾਲੀ ਜ਼ਬਾਨ ਹੈ 14,000 ਵਰਾ ਸੰਸਕ੍ਰਿਤ ਪੜ੍ਹਦਾ ਰਹੋ ਦਵਾਈ ਰੱਬ ਦੀ ਜ਼ਿਕਰ ਨਹੀਂ ਆਖਣਾ ਹੋਵੇਗਾ ਜ਼ੁਲਮ ਨਹੀਂ ਆਖਣਾ ਹੋਵੇਗਾ ਸੰਸਕ੍ਰਿਤ ਪੜ੍ਹਿਆ ਜ਼ਿਕਰ ਜ਼ੁਲਮ ਜ਼ੁਲਫ ਨਹੀਂ ਬੋਲ ਸਕਦਾ ਜ਼ੁਲਫ ਹੀ ਆਖੂਗਾ ਇਸ ਜ਼ਬਾਨ ਵਿੱਚ ਬੜੀਆਂ ਖੂਬੀਆਂ ਸਨ ਐਵੇਂ ਹੀ ਇਹਨੂੰ ਚੱਕ ਦਿੱਤਾ ਬਦੋ ਬਦੀ ਇਹ ਕਤਰਾ ਇਹ ਨਾਪਾਕ ਮੈਂ ਜਾਨ ਡਾਲਨੇ ਵਾਲੇ ਐ ਰਹਿਮ ਕੇ ਸਾਂਚੇ ਮੇ ਹਸੀ ਢਾਲਨੇ ਵਾਲੇ ਰਹਿਮ ਜਿੱਥੇ ਆਉਂਦੇ ਨੇ 9 ਮਹੀਨੇ ਗੁਜ਼ਾਰਨੇ ਪੈਂਦੇ ਨੇ ਇਹ ਰਹਿਮ ਕੇ ਸਾਂਚੇ ਮੇ ਹਸੀ ਢਾਲਨੇ ਵਾਲੇ ਨਾ ਅਹਲ ਹੂੰ ਦਾਤਾ ਤੂੰ ਮੁਝੇ ਅਹਲ ਬਣਾ ਦੇ ਮੁਸੀਬਤ ਮੇ ਫਸਾ ਹੂੰ ਤੂੰ ਉਸੇ ਸਹਿਲ ਬਣਾ ਦੇ ਉਹ ਜਿਹੜੇ ਪਾਣੀ ਦੇ ਦੋ ਪਲੀਤ ਕਚਰੇ ਨੇ ਉਹਨਾਂ ਵਿੱਚੋਂ ਦੁਰਲੱਭ ਦੇ ਹੀ ਬਣਾਈ ਰੰਚਕ ਰੇਤ ਖੇਤ ਤਨ ਨਿਰਮਤ ਦੁਰਲੱਭ ਦੇ ਸਵਾਰ ਧਰੀ ਫਿਰ ਖਾਣ ਪਾਨ ਤੈਨੂੰ ਖਾਣ ਨੂੰ ਦਿੱਤਾ ਤੈਨੂੰ ਪਾਨ ਮੈਨੇ ਪੀਣ ਨੂੰ ਦਿੱਤਾ ਸੋਧੇ ਮੈਨੇ ਮਕਾਨ ਮਹੱਲ ਅਜ਼ੀਮ ਸ਼ਾਨ ਮਕਾਨ ਉਹ ਤੈਨੂੰ ਰਹਿਣ ਵਾਸਤੇ ਦਿੱਤੇ ਮੌਲਾ ਦੀ ਜਾਤ ਨੇ ਖਾਣ ਪਾਨ ਸੋਧੇ ਸੁਖ ਪੁੰਚਤ ਤੇ ਵੱਡੇ ਵੱਡੇ ਮਹੱਲਾਂ ਚ ਭੋਗਣ ਵਾਸਤੇ ਸੁਖ ਦਿੱਤਾ ਜਿਹਦੇ ਬੜੇ ਆਰਾਮ ਨਾਲ ਤੂੰ ਰਹਿ ਸੁਖ ਮਾਣ ਖਾਣ ਪਾਨ ਸੋਧੇ ਸੁਖ ਪੁੰਚ ਸੰਕਟ ਕਾਟ ਤੇਰੇ ਬੰਧਨ ਕੱਟ ਦਿੱਤੇ ਬਿਪਤ ਹਰੀ ਤੇਰੀ ਬਿਪਤਾ ਦੂਰ ਕਰਤੀ ਰਸਤਾ ਤੇਰਾ ਸਾਫ ਕਰਤਾ ਮੌਲਾ ਦੀ ਜਾਤ ਨੇ ਸੰਕਟ ਕਾਟ ਬਿਪਤ ਹਰੀ ਤੇ ਵੱਡਾ ਕਰਮ ਤੇਰੇ ਤੇ ਕੀਤਾ ਮਾਤ ਪਿਤਾ ਭਾਈ ਅਰ ਬੰਧ ਪੂਜਨ ਕੀ ਸਭ ਸੂਝ ਪਰ ਤੇਰੇ ਵਿੱਚ ਸੋਝੀ ਪਾਈ ਪਈ ਤੂੰ ਸਮਝ ਲੈ ਇਹ ਮੇਰੀ ਮਾਂ ਹੈ ਇਹ ਮੇਰੀ ਚਾਚੀ ਹੈ ਤਾਈ ਹੈ ਭੈਣ ਹੈ ਭਰਾ ਹੈ ਸਵਾਏ ਮਨੁੱਖ ਦੇ ਹਾਥੀ ਦਾ ਮੁੱਲ ਜਿਉਂਦੇ ਦਾ ਲੱਖ ਤੇ ਮੋਏ ਦਾ ਭਾਵੇਂ 1.25 ਲੱਖ ਪੈ ਜਾ ਪਰ ਦਵਾਈ ਰੱਬ ਦੀ ਉਹਨੂੰ ਪਛਾਣ ਕੋਈ ਨੀ ਮੇਰੀ ਮਾਂ ਕਿਹੜੀ

ਹਿੰਦੁਸਤਾਨ ਵਿੱਚ ਘੋੜੇ ਦਾ ਮੁੱਲ 1.25 ਲੱਖ ਰੁਪਈਆ ਪੈ ਚੁੱਕਾ, ਪਰ ਉਹਨੂੰ ਇਹ ਦਿਨ ਨਾ ਪਤਾ ਮੇਰੀ ਮਾਂ ਕਿਹੜੀ। ਕੁੱਤਿਆਂ ਦਾ ਮੁੱਲ ਪੈਂਦਾ ਇਸ ਵੇਲੇ 60-60 ਹਜ਼ਾਰ। ਕੰਮ ਬੜਾ ਚੰਗਾ ਕਰਦੇ ਨੇ, ਚੋਰੀ ਲੱਭ ਲੈਂਦੇ ਨੇ, ਚੋਰ ਫੜ ਲੈਂਦੇ ਨੇ ਕੁੱਤੇ, ਕਿੱਡਾ ਵੱਡਾ ਕਰਮ ਹੈ। ਉਹਨਾਂ ਦੇ ਸੈਰ ਵਾਸਤੇ ਮੋਟਰਾਂ, ਖਾਣੇ ਦਾ ਟਾਈਮ ਮੁਕਰਰ, ਉਹਨਾਂ ਵਾਸਤੇ ਸਾਬਣ ਵੱਖਰਾ, ਅਸੀਂ ਤੇ ਭਾਵੇਂ ਕਲਰ ਨਾਲ ਹੀ ਲਾ ਰਹੀ, ਉਹਨਾਂ ਵਾਸਤੇ ਡੋਗ ਸੋਪ ਵੱਖਰਾ ਬਣਾਇਆ, ਬੁਰਸ਼ ਉਹਨਾਂ ਵਾਸਤੇ ਵੱਖਰੇ ਨੇ। ਹਿਫਾਜ਼ਤ ਬੜੀ ਏ, ਕੰਮ ਬੜਾ ਚੰਗਾ ਕਰਦੇ ਨੇ, ਲੇਕਿਨ ਦਵਾਈ ਰੱਬ ਦੀ, ਇੰਨਾ ਕੁਝ ਕਰਦਿਆਂ ਹੋਇਆ ਕੁੱਤੇ ਨੂੰ ਇਹ ਪਤਾ ਨਹੀਂ ਮੇਰੀ ਮਾਂ ਕਿਹੜੀ। ਜਦੋਂ ਜਵਾਨ ਹੁੰਦਾ ਕਾਮ ਉਹਦੇ ਤੇ ਵਾਰਦ ਹੋ ਜਾਂਦਾ ਤੇ ਕਾਮ ਦੇ ਵਸ ਹੋਇਆ ਆਪਣੀ ਮਾਂ ਉੱਤੇ ਨਜਾਇਜ਼ ਹਮਲਾ ਕਰਦਾ, ਪਤਾ ਕੋਈ ਨੀ ਮਾਂ ਹੈ। ਇਹ ਮਨੁੱਖ ਦੀ ਅੱਖ ਨੂੰ ਸੋਝੀ ਬਖਸ਼ੀਏ, ਤੇਰੀ ਦਾਦੀ ਹੈ, ਨਾਨੀ ਹੈ, ਮਾਂ ਹੈ, ਤੇ ਜੇ ਮਨੁੱਖ ਹੋ ਕੇ ਵੀ ਨਾ ਸਮਝੇ ਤੇ ਇਹਦੇ ਨਾਲੋਂ ਵੱਡਾ ਹੋਰ ਜਾਨਵਰ ਤੇ ਹੈ ਕੋਈ ਨੀ। ਇਹਨੂੰ ਬੜਾ ਕੁਝ ਬਖਸ਼ਿਆ, ਇਹਨੂੰ ਬੜਾ ਕੁਝ ਦਿੱਤਾ, ਪਰ ਇਹ ਨਾ ਸਮਝੇ ਤੇ ਇਹਦੀ ਆਪਣੀ ਗੱਲ ਨਾ ਪਈ। ਕੰਨ ਸੁਣਦੇ ਨੇ, ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਚ ਲਿਖਿਆ 84 ਲੱਖ ਜੂਨ ਵਿੱਚ ਉੱਤਮ ਜਨਮ ਸਮਾਨਸ ਦੇ। ਸਿੱਖਾਂ ਨੇ ਪੁੱਛਿਆ ਕਿੱਦਾਂ ਉੱਤਮ ਆਏ ਤੁਸੀਂ 84 ਲੱਖ ਜੂਨ ਚੋਂ ਮਨੁੱਖ ਨੂੰ ਜਾਂਦੇ ਹੋ ਉੱਤਮ, ਇਹ ਕਿਵੇਂ ਉੱਤਮ ਹੋਇਆ? ਦੋ ਦਿਨ ਨਾ ਨਹਾਵੇ ਉਹਦੇ ਚ ਬਦਬੂ ਜਿਹੀ ਆਉਣ ਲੱਗ ਪਈ, ਚਿਪ ਚਿਪ ਹੋਣ ਲੱਗ ਪੈਂਦਾ, ਤੇ ਜਿੰਨੇ ਪਰਿੰਦੇ ਨੇ ਉਹ ਵਰਾ ਵਰਾ ਨਹੀਂ ਨਹਾਉਂਦੇ, ਕਦੇ ਬਦਬੂ ਆਈ ਉਹਨਾਂ ਕੋਲੋਂ? ਮੋਰ ਨਹੀਂ ਨਹਾਉਂਦੇ, ਕਦੇ ਬਦਬੂ ਆਈ ਉਹਨਾਂ ਕੋਲੋਂ? ਕਬੂਤਰ ਘੁੱਗੀਆਂ ਨਹੀਂ ਨਹਾਉਂਦੀਆਂ, ਕਦੇ ਬਦਬੂ ਆਈ ਉਹਨਾਂ ਕੋਲੋਂ? ਤੇਰਾ ਕੱਪੜਾ ਤੀਸਰੇ ਦਿਨ ਧੋਣਾ ਪੈਂਦਾ, ਪਰਿੰਦਿਆਂ ਦਾ ਕੱਪੜਾ ਜਿਹੜਾ ਸਾਰੀ ਜ਼ਿੰਦਗੀ ਕੋਈ ਸੂਟ ਰਹਿੰਦਾ ਧੋਣਾ ਹੀ ਨਹੀਂ ਪੈਂਦਾ ਯਾਰ, ਨਾ ਉਹ ਮੈਲਾ ਹੁੰਦਾ ਨਾ ਧੋਣਾ ਹੀ ਪੈਂਦਾ। ਕੋਈ ਆਦਮੀ ਸਵਾਲ ਕਰ ਸਕਦਾ ਵੀ ਭਾਈ ਗੁਰਦਾਸ ਜੀ ਕਹਿੰਦਾ ਉੱਤਮ ਇਸ ਕਰਕੇ ਵੀ ਇਹ ਕੰਨਾਂ ਨਾਲ ਸੁਣਦਾ, ਤੇ ਕੰਨ ਤੇ ਜਿਹਨੂੰ ਵੀ ਰੱਬ ਨੇ ਦੇਤੇ ਨੇ ਉਹ ਸੁਣਦੇ। ਮੈਂ 5-6 ਵਰੇ ਸ਼ਿਕਾਰ ਖੇਡਿਆ, ਜਿਹੜੀ ਮੁਰਗਾਬੀ ਹੈ ਨਾ ਇਹ ਆਸਟ੍ਰੇਲੀਆ ਦਾ ਪਰਿੰਦਾ ਹੈ, ਔਰ ਇਹਦੇ ਕੰਨ ਏਡੇ ਬਾਰੀਕ ਨੇ, ਜਿਹੜੇ ਛੱਪੜ ਚ ਮੁਰਗਾਬੀਆਂ ਬਹਿੰਦੀਆਂ ਹੋਣ ਨਾ ਸ਼ਿਕਾਰੀ ਦਿਨੇ ਉੱਥੇ ਜਾਂਦੇ ਨੇ, ਇਹ ਕਿਉਂ ਆਸਰਾ ਜਿਹਾ ਬਣਾਉਂਦੇ ਨੇ ਖਾਨੇ ਜੇ ਕੱਢ ਕੇ, ਵੀ ਇਹਦੇ ਓਹਲੇ ਆ ਕੇ ਰਾਤ ਨੂੰ ਲੁਕ ਕੇ ਤੇ ਫਿਰ ਫਾਇਰ ਕਰਾਂ, ਦਿਨੇ ਬਣਾਉਂਦੇ ਨੇ, ਤੇ ਫਿਰ ਦੋ ਪੈਲੀਆਂ ਪਿੱਛੋਂ ਲੰਮੇ ਪੈ ਜਾਂਦੇ ਨੇ ਢਿੱਡ ਭਰਨੇ, ਤੇ ਕਿਤੇ ਮੁਰਗਾਬੀਆਂ ਉੱਡ ਨਾ ਜਾਣ, ਔਖੇ ਹੋ ਕੇ ਕੂਣੀਆਂ ਦੇ ਪਾਰ ਸਹਿਜੇ ਸਹਿਜੇ ਸੱਪ ਵਾਂਗੂ ਪੇਲ ਪੇਲ ਕੇ ਆਉਂਦੇ ਨੇ। ਜਦੋਂ ਉੱਥੇ ਆਉਂਦੇ ਨੇ ਜਿੱਥੇ ਪਰਦਾ ਬਣਾਇਆ ਹੁੰਦਾ ਵੀ ਇੱਥੋਂ ਫਾਇਰ ਕਰਨਾ, ਉਹ ਬੰਦੂਕ ਦੀ ਨਾਲੀ ਕਾਨਿਆਂ ਵਿੱਚੋਂ ਦੀ ਅਗਾਂਹ ਲੰਘਾਉਣ ਲੱਗਿਆ, ਇੰਨਾ ਕੁ ਜੇ ਖੜਾਕ ਹੋ ਜਾਣਾ ਆਨਣ ਫਾਨਣ ਸਾਰੀਆਂ ਉੱਡ ਜਾਂਦੀਆਂ ਨੇ, ਛੱਪੜ ਖਾਲੀ ਹੋ ਜਾਂਦਾ, ਇੱਕ ਨਹੀਂ ਰਹਿੰਦੀ, ਐਡੇ ਬਰੀਕ ਕੰਨ ਨੇ। ਕੰਨ ਤੇ ਮੁਰਗਾਬੀਆਂ ਦੇ ਵੀ ਸੁਣਦੇ ਨੇ, ਤੇ ਜੇ ਮਨੁੱਖ ਦੇ ਕੰਨਾਂ ਨੇ ਸੁਣ ਲਿਆ ਤੇ ਕਾਹਦੀ ਉੱਤਮਤਾ ਹੀ ਆ? ਕੁੱਤੇ ਦੇ ਕੰਨ ਵੀ ਸੁਣਦੇ ਨੇ, ਬਿੱਲੇ ਦੇ ਕੰਨ ਵੀ ਸੁਣਦੇ, ਜੇ ਮਨੁੱਖ ਦੇ ਕੰਨਾਂ ਨੇ ਸੁਣ ਲਿਆ ਤੇ ਕਾਹਦੀ ਉੱਤਮਤਾ ਹੀ ਆ? ਮੈਂ ਪਿਆਰੇ ਸੁਣਦੇ ਤੇ ਕੰਨ ਸਾਰਿਆਂ ਦੇ ਨੇ, ਪਰ ਜੋ ਕੁਝ ਮਨੁੱਖ ਦੇ ਕੰਨ ਸੁਣਦੇ ਨੇ ਨਾ ਇਹ ਬਾਕੀ ਦਿਆਂ ਦੇ ਕੰਨ ਨਹੀਂ ਸੁਣਦੇ ਮਨੁੱਖ ਦੇ। ਤੁਹਾਡੀ ਇੱਕ ਬੜੀ ਪੁਰਾਣੀ ਪੁਸਤਕ ਹੈ, ਉਹਦਾ ਨਾਂ ਹੈ ਸਿੱਖੀ ਪ੍ਰਭਾਕਰ, ਲਿਖਦਾ ਨਾ ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ ਭਾਈ ਸਾਹਿਬ ਭਾਈ ਕਾਨ ਸਿੰਘ ਨੇ, ਉਹ ਹੈ ਸਿੱਖੀ ਪ੍ਰਭਾਕਰ, ਬੜੀ ਪੁਰਾਣੀ ਪੁਸਤਕ ਹੈ। ਉਹਦੇ ਚ ਤੁਹਾਡਾ ਇੱਕ ਜ਼ਿਕਰ ਕੀਤਾ, ਚਾਲ ਤੁਸਾਂ ਲੱਭ ਲੈਣੀ, ਮੈਂ ਤੇ ਪੇਂਡੂ ਆਦਮੀ ਹਾਂ, ਗਾਈਆਂ ਹੋਈਆਂ ਦਾ ਗਿਤਾਵੇ ਸ਼ਿਤਾਵੇ ਕਰਨ ਵਾਲਾ, ਪਰ ਉਂਝ ਮੈਂ ਪੜਿਆ ਜ਼ਰੂਰ ਉਹਨੂੰ। ਉਹਦੇ ਚ ਲਿਖਿਆ ਅਤ ਮੁਦਤ ਕਪਾਲੀ ਕਿਲਕਤ ਕਾਲੀ ਅਰਧ ਸਹਾਲੀ ਚਮਕ ਚਲੀ। ਇਹ ਸਵੱਈਆ ਨਹੀਂ, ਇਹ ਤਰਪੰਗੀ ਛੰਦ ਵੀ ਨਹੀਂ, ਇਹ ਮਨਹਰ ਛੰਦ ਵੀ ਨਹੀਂ। ਅਤ ਮੁਦਤ ਕਪਾਲੀ ਕਿਲਕਤ ਕਾਲੀ ਅਰਧ ਸਹਾਲੀ ਚਮਕ ਚਲੀ, ਬਹੁ ਖਲ ਬਲੰਮਾ ਚੈ ਪਲ ਚਰਨਾ ਚੈ ਰਣ ਛਿਤ ਜਾਚੈ ਰਕਤ ਰਲੀ, ਡਗਮਗ ਭੂਕੰਪੈ ਰਜਨਬ ਝੰਪੈ ਰਿਪ ਕਰ ਸੰਪੈ ਰੁਦਤ ਖਲੀ, ਨਿਰਖਤ ਸੁਰ ਲਾਜੈ ਦਿਗਜ ਭਾਜੈ ਜਬ ਦਲ ਸਾਜੈ ਸਿੰਘ ਬਲੀ। ਮਫਹੂਮ ਹੈ ਤੇ ਜਦੋਂ ਬਹਾਦੁਰ ਸਿੱਖ ਦਲ ਨੂੰ ਸਾਜਣ ਲੱਗਦੇ ਸਨ, ਸਾਜਣ
ਸਾਜਣ ਦਾ ਮਤਲਬ ਹੈ ਵੀ ਕੋਈ ਰਕਾਬ ਗੰਢ ਦਾ, ਕੋਈ ਕਿਰਪਾਨ ਤਿੱਖੀ ਕਰਦਾ, ਕੋਈ ਗਾਤਰੇ ਨੂੰ ਟਾਂਕੇ ਲਾਉਂਦਾ, ਸਾਜਦੇ ਨੇ, ਅਜੇ ਦਲ ਸਾਜਿਆ ਨਹੀਂ, ਸਾਜਣ ਲੱਗੇ ਨੇ ਭਾਈ ਪਲਕੇ ਚੜਾਈ ਕਰਨੀ ਹੈ, ਹਮਲਾ ਕਰਨਾ, ਭਾਈ ਦਲ ਸਾਜ ਲਓ, ਕਾਸੇ ਠੀਕ ਕਰ ਲਓ, ਜੀਨ ਠੀਕ ਕਰ ਲਓ, ਜ਼ੇਰ ਬੰਦ ਠੀਕ ਕਰ ਲਓ, ਫਰਾਕੀ ਠੀਕ ਕਰ ਲਓ, ਸਾਜਣਾ ਇਹਨੂੰ ਕਹਿੰਦੇ। ਉਹਦੇ ਚ ਲਿਖਿਆ ਜਦੋਂ ਸਿੰਘ ਦਲ ਸਾਜਦੇ ਸਨ ਉਦੋਂ ਕੀ ਹੁੰਦਾ ਸੀ, ਅਤਮੁਦਤ ਕਪਾਲੀ ਕਿਲਕਤ ਕਾਲੀ ਅਰਧ ਸਹਾਲੀ ਚਮਕ ਜਲੀ ਬਹੁ ਖਲ ਬਲ ਮਾਚੈ ਪਲ ਚੜਨਾ ਚੈ ਰਣ ਜਿਜਾ ਚੈ ਰਖਤ ਰਲੀ ਜਗਮਗ ਹੂਕਮ ਪੈ ਰਜ ਨਬ ਜਮ ਪੈ ਰੁਪ ਕਰ ਸੰ ਪੈ ਰੁਦਤ ਖਲੀ ਨਿਰਖਤ ਸੁਰ ਲਾਜੈ ਡਿਗ ਗਿਜ ਬਾਜੈ ਜਗ ਦਲ ਸਾਜੈ ਸਿੰਘ ਬਲੀ। ਤੁਹਾਨੂੰ ਜੇ ਅਰਥ ਨਹੀਂ ਆਉਂਦੇ ਤੁਹਾਡੇ ਕੰਨਾਂ ਨੇ ਤਾਂ ਕੁਛ ਆਦ ਲਿਆ ਜਾਂ ਕੰਨਾਂ ਨੇ ਕੁਛ ਆਦ ਲਿਆ ਕਿ ਨਹੀਂ, ਤੇ ਜੇ ਬੁਲਾਏ ਹੋਏ ਮੈਂ ਸੰਡੇ ਲਾ ਕੇ ਜਾ ਕੇ ਪੜਦੇ ਹਾਂ, ਮੁਦਤ ਕਪਾਲੀ ਕਿਲਕਤ ਕਾਲੀ ਅਰਧ ਸਹਾਲੀ ਚਮਕ ਜਲੀ ਸੰਗਲ ਤੁੜਾਵੇਗਾ ਕਿੱਲਾ ਪੁਟਾਵੇਗਾ ਨੱਚ ਜਾਏਗਾ ਲੋਕਾਂ ਦੇ ਅਜਾਣੇ ਹੇਠਾਂ ਲਿਆ ਕੇ ਮਾਰ ਦਊਗਾ। ਸੁਣਿਆ ਸੰਡੇ ਦੇ ਕੰਨਾਂ ਨੇ ਵੀ ਆ, ਉਹਨੇ ਅਜਾਣੇ ਲਤਾੜ ਸੁੱਟੇ, ਸੁਣਿਆ ਤੁਹਾਡੇ ਕੰਨਾਂ ਨੇ ਵੀ ਆ, ਤੁਸੀਂ ਚੂਮੇ ਭਾਵੇਂ ਅਰਧ ਨਹੀਂ ਆਉਂਦੇ। ਮੈਂ ਜਿਸ ਵੇਲੇ ਹਨੂੰਮਾਨ ਨਾਟਕ ਪੜ੍ਹਦਾ ਸਾਂ ਮੈਨੂੰ ਕਾਵਿ ਨਾਲ ਮੁੱਢ ਤੋਂ ਬੜਾ ਸ਼ੌਕ ਹੈ, ਜੋ ਉਹਦੇ ਚ ਇਹ ਲਿਖਿਆ ਨਾ ਭਈਆ ਪੁੱਤਰ, ਇੱਕ ਦਿਨ ਮੈਂ ਤੁਹਾਨੂੰ ਛੰਦ ਸੁਣਾਇਆ ਜੀ, ਭਈਆ ਪੁੱਤਰ ਮੈਂ ਸੁਣਿਆ ਤੂੰ ਐਂ ਕੀਤਾ, ਤੋੜ ਕਵੰਡ ਕੀਓ ਵਿਵਖੰਡ ਮਹਾਬ੍ਰਹਮੰਡ ਪੁਜਾ ਬਲ ਤੇ ਡਰ ਪਿਓ ਬ੍ਰਹਮੰਡ ਚਕਿਓ ਨਵਖੰਡ ਅਖੰਡਲ ਮੰਡਲ ਭੂਚਲ ਤੇ ਰਗਭੀਰ ਘਮੰਡ ਕੀਓ ਨਿਰਭਖੰਡ ਕਦਿਓ ਚਲ ਜਿਓ ਵਿਛੁਰੇ ਜਲ ਤੇ। ਜੇ ਤੁਸੀਂ ਸੁਣਿਆ, ਤੁਸੀਂ ਇਹਦੇ ਚ ਕੋਈ ਰਸ ਲਿਆ, ਮੈਂ ਵੀ ਛੋਟੀ ਜਿਹੀ ਪੁਸਤਕ ਤੁਹਾਨੂੰ ਦੱਸਿਆ ਲਿਖੀ ਹੈ ਪ੍ਰੇਮ ਚਰਚਾ, ਉਹਦੇ ਚ ਮੈਂ ਕੋਸ਼ਿਸ਼ ਕੀਤੀ ਹੈ, ਪੁਨ ਡੰਡਕ ਮੰਡਕ ਚੰਡ ਕਰ, ਆਪਣੇ ਆਪਣੇ ਪੰਜਾਬੀ ਦੇ ਲਫ਼ਜ਼ ਵਰਤੇ ਨੇ ਵਿੱਚ ਇਹਦੇ ਮੈਂ, ਪੁਨ ਡੰਡਕ ਮੰਡਕ ਚੰਡ ਕਰ, ਜਿਹੜਾ ਡੰਡਾ ਹੈ ਘਮੰਡੀਆਂ ਦੇ ਚੰਡ ਕੱਢ ਸੁੱਟਦਾ, ਸਿੱਧੇ ਰਾਹ ਪਾ ਦਿੰਦਾ। ਤੁਹਾਡੇ ਕੰਨ ਰਸ ਲੈਣਗੇ ਭਾਵੇਂ ਅਰਥ ਨਾ ਆਉਂਦੇ ਹੋਣ। ਮੇਰੇ ਦੇਸ਼ ਵਿਚ ਇੱਕ ਵਿਦਵਾਨ ਪੈਦਾ ਹੋਇਆ, ਭਾਰਤ ਵਰਸ਼ ਦੀ ਮਿੱਟੀ ਨੇ ਐਸੇ ਐਸੇ ਪੁਤਲੇ ਪੈਦਾ ਕੀਤੇ, ਹੈਰਾਨ ਹੋ ਜਾਈਦਾ। ਉਹਨਾਂ ਨੇ ਇੱਕ ਬਚਨ ਲਿਖਿਆ, ਪਰ ਮੈਂ ਦੇਨਾ ਗਿਣਦੇ ਤੁਸੀਂ ਜਾਇਓ ਭਾਈ ਤੱਤਾ ਕਿੰਨੀ ਵਾਰ ਆਉਂਦਾ। ਚਿੱਤ ਰੇ ਤੂੰ ਵਿੱਤ ਕੇ ਨਮਿਤ ਦਿਨ ਰਾਤ ਨਿੱਤ ਸੇਵਤ ਪਰੋਂ ਕੇ ਚਿੱਤ ਇਹ ਦੁੱਖ ਅੱਤ ਰੇ ਤਿੰਨ ਕੀ ਜੋ ਮੁੱਦਤ ਸੋ ਉਦਤ ਕਲੇਸ਼ੋਂ ਕਰ ਮਤ ਮਾਨ ਕਰੇ ਹੱਥ ਤੰਕੋ ਤੰਕੋ ਮਤ ਰੇ ਨਿਜ ਚਿੰਤਾ ਤਜ ਸੋਵੇਂ ਸੁੰਤਰ ਹੀ ਪ੍ਰਸੰਨ ਹੋਵੇ ਚਿੰਤਾ ਮਾਣੀ ਗੁਣ ਜੋਵੇਂ ਦੇਹ ਮੈਂ ਮਹੱਤਰ ਤਾਂ ਤੇ ਅਭਿਲਾਸ਼ਿਤ ਨ ਤੇਰੋ ਕੀ ਉਹ ਸਿੱਧ ਹੋਏ ਸੁਧਾ ਪਾਨ ਕਰੇ ਤੇ ਨਾ ਕਿਦੋ ਵਿਆਜ ਹੱਤਰ। ਲੈਣਾ ਚਾਹ ਰਹੀ ਨੇ ਸੱਤੇ ਦੀ ਪ੍ਰਧਾਨਤਾ ਹੈ ਇਹਦੇ ਵਿੱਚ, ਅਨੁਪ੍ਰਾਸ ਅਲੰਕਾਰ ਹੈ ਕਾਵਿ ਦੇ ਲਿਹਾਜ਼ ਨਾਲ। ਤੇ ਜਿਸ ਵੇਲੇ ਕੋਈ ਆਦਮੀ ਜਾਣ ਕਦਰ ਜਿਹਨੇ ਸਰਗਮਾਂ ਕੱਢੀਆਂ ਹੋਈਆਂ ਨੇ, ਸਾਰੇ ਗਾਂ ਮਾਂ ਦੇ ਕੋਟੇ ਲਾਏ ਹੋਏ ਨੇ, ਜਿਹੜੇ ਕਲਾਉਂਤ ਲੋਕ ਨੇ ਉਹ ਕਿਸੇ ਵੇਲੇ ਬਹਿ ਕੇ ਮੁੱਛਾਂ ਤੇ ਹੱਥ ਫੇਰਦੇ ਨੇ, ਕਹਿੰਦਾ ਤਿੰਨ ਵਰੇ ਮੈਂ ਸਾ ਪਕਾਉਂਦਾ ਰਿਹਾ, ਤਿੰਨ ਵਰੇ ਸਾ। ਤੇ ਸਾਡਾ ਮੁੰਡਾ ਤਾਂ ਜਿੱਦਣ ਪੜ੍ਹ ਲੈਣੇ ਪਿਆ ਆ ਗਿਆ ਬਾਬਾ ਵੈਦ ਰੋਗੀਆਂ ਦਾ, ਤੂੰ ਕਹਿੰਦਾ ਲਿਆ ਖਾਂ ਉਹ ਕਿੱਥੇ ਬੱਖੂ ਖਾਂ, ਮੇਰੇ ਸਾਹਮਣੇ ਆ ਕੇ ਬਲਾ ਪੜ੍ਹ ਕੇ ਤੇ ਵਿਖਾਣੇ ਬਾਬਾ ਵੈਦ ਰੋਗੀਆਂ। ਉਹ ਆਪਣੇ ਆਪ ਨੂੰ ਤਾਨ ਸਾਇਆ ਨਹੀਂ ਸਮਝਦਾ। ਮੈਂ ਇਹਨਾਂ ਦੇ ਇਹਨਾਂ ਚ ਵੇਖਿਆ ਜਿਹਨੂੰ ਕੌਡੇ ਰਾਸ ਦੀ ਕਹਾਣੀ ਸੁਣਾਉਣੀ ਆ ਗਈ ਆ ਨਾ, ਆਪਣੇ ਆਪ ਨੂੰ ਵੇਦ ਵਿਆਸ ਤੋਂ ਹੋਰਾਨੀ ਸਮਝਦਾ, ਵੇਦ ਵਿਆਸ ਕਿਆ ਚੀਜ਼ ਹੈ। ਤੇ ਜਿਸ ਵੇਲੇ ਸਿਆਣਿਆਂ ਦਾਨਿਆਂ ਕੋਲ ਬਹੀਏ ਭਾ, ਉਸ ਵੇਲੇ ਉਹਨਾਂ ਦਾ ਥੁੱਕ ਨਹੀਂ ਅੜੰਗਿਆ ਜਾਂਦਾ, ਥੁੱਕ ਉੱਚੀ ਸਾਹ ਨਹੀਂ ਲਿਆ ਜਾਂਦਾ ਉਹਨਾਂ ਦੇ ਲਾਗੇ ਤੇ ਬਹਿ ਕੇ। ਕਿਤਨੇ ਤੂੰ ਵਿੱਚ ਕਹਿੰਦੇ ਮੇਰੇ ਦਿਨ ਰਾਤ ਨੇ ਦੱਸੇ ਪਰ ਚੇਤੇ ਆਈ ਦੁੱਖ ਆਤਰੇ ਤਿੰਨ ਕਿ ਜੋ ਮੁਦਤ ਸੋ ਉਦਤ ਕੱਲੇ ਸੋ ਕਰ ਮਤਮਾਨ ਕਰੇ ਹੱਥ ਤਕੋ ਤਕੋ ਮਤਰੇ ਨਿਚਿੰਤਾ ਸਮਤ ਤਾਚ ਹੋਵੇ ਸੰਤਰੀ ਪ੍ਰਸੰਨ ਹੋਵੇ ਚਿੰਤਾ ਮਣੀ ਗੁਣ ਜੋਵੇ ਦੇਹ ਮੈਂ ਮਹਾਤਰੇ ਤਾਂਦਰੇ ਬੇ ਲਾਜ ਤੇ ਤੇਰੋ ਪਿਓ ਸਿੱਧ ਹੋਏ ਸੁਭਾ ਪਾਨ ਕਰੇ ਤੇ ਨਾ ਕਿਲੋ ਪਿਆ ਦਾਤਰੇ। ਤੁਹਾਡੇ ਕੰਨ ਤੇ ਰਾਜ ਲੈਂਦਾ ਹੀ ਨੇ ਨਾ, ਤੇ ਜੇ ਮੈਂ ਕਿਸੇ ਕੁੱਤੇ ਦੇ ਲਾਗੇ ਪੜਦੇ ਆ ਭੌਂਕਣ ਹੀ ਲੱਗ ਪੈਣਾ ਨਾ, ਸੁਣਿਆ ਉਹਦੀਆਂ ਕੰਨਾਂ ਨੇ ਵੀ ਭੌਂਕਣ ਲੱਗ ਪਿਆ, ਸੁਣਿਆ ਤੁਹਾਡੀਆਂ ਕੰਨਾਂ ਨੇ ਤੁਸੀਂ ਝੂਮਣ ਲੱਗ ਪਏ। ਸੁਣਦੇ ਸਭ ਦੇ ਕੰਨ ਨੇ, ਪਰ ਜੋ ਕੁਝ ਮਨੁੱਖ ਦੇ ਕੰਨ ਸੁਣਦੇ ਨੇ ਦਵਾਈ ਰੱਬ ਦੀ ਉਹ ਹੋਰ ਨਹੀਂ ਕਿਸੇ ਦੇ ਸੁਣ ਸਕਦੇ। ਦਰਬਾਰ ਲੱਗਾ ਹੋਇਆ ਹੋਵੇ, ਪ੍ਰਭਾਤ ਦਾ ਵੇਲਾ ਹੋਵੇ, ਕਾਇਨਾਤ ਸੁੱਤੀ ਹੋਈ ਹੋਵੇ, ਪਾਣੀ ਕਿਨਾਰਿਆਂ ਨਾਲ ਟਕਰਾਉਂਦਾ ਹੋਵੇ, ਚੰਦਰਮਾ ਦੇ ਗਿਰਦੇ ਪਰਿਵਾਰ ਪਿਆ ਹੋਇਆ ਹੋਵੇ, ਤਰੇਲ ਦੇ ਤੁਪਕੇ ਬਰਸਦੇ ਹੋਣ,
ਬਨਸਪਤੀ ਦਾ ਗੁਸਲ ਕਰਵਾਉਂਦੇ ਹੋਣ, ਫੁੱਲਾਂ ਦੀਆਂ ਕੁੰਬੜੀਆਂ ਤੇ ਪੈ ਕੇ, ਪੱਤੀਆਂ ਨੂੰ ਧੋ ਧੋ ਕੇ, ਘਾਹ ਦੀਆਂ ਨੋਕਾਂ ਉੱਤੇ ਪੈ ਕੇ ਮੋਤੀਆਂ ਵਾਂਗੂ ਚਮਕਦੇ ਹੋਣ, ਇਹੋ ਜਿਹੇ ਵੇਲੇ ਸੁਹਾਵਣਾ ਵੇਲਾ ਹੋਵੇ, ਉਸ ਵੇਲੇ ਜਾਗੇ ਕੋਈ ਗੁਰੂ ਕਾ ਸਿੱਖ, ਇਸ਼ਨਾਨ ਪਾਨ ਕਰਕੇ, ਪਦਮ ਆਸਣ ਲਾ ਕੇ, ਬਾਹਾਂ ਗੋਡਿਆਂ ਤੇ ਰੱਖ ਕੇ, ਕਮਰ ਦੀ ਹੱਡੀ ਸਿੱਧੀ ਕਰਕੇ, ਸ਼ਬਦ ਸੁਰਤ ਕਾ ਮਿਲਾਪ ਕਰਕੇ, ਪ੍ਰਭਾਤ ਵੇਲੇ ਜੇ ਇਹ ਗੱਲ ਕਹਿ ਦੇ ਆਪਣੀ ਜ਼ੁਬਾਨੋਂ, ਜੇ ਨਿਕਲ ਜਾਏ ਉਹਦੀ ਰਚਨਾ ਵਿਚੋਂ ਬਚਨ,

ਸਤਿਗੁਰੂ ਖੋਲ ਮਨੁੱਖ ਦੇ ਕੰਨ ਆਨੰਦ ਲੈਣਗੇ, ਰਸ ਲੈਣਗੇ, ਸੁਰਤ ਜੁੜ ਜਾਏਗੀ, ਮਨ ਜਿੱਤ ਜਾਏਗਾ। ਕੁੱਤੇ ਬਿੱਲੇ ਹਾਥੀ ਸੁਣਨਗੇ, ਚੀਖਾਂ ਮਾਰ ਕੇ ਦੌੜ ਜਾਣਗੇ, ਕੰਨਾਂ ਨੇ ਸੁਣਿਆ ਸੀ, ਪਰ ਜੋ ਮਨੁੱਖ ਦੇ ਕੰਨਾਂ ਸੁਣਿਆ ਉਹ ਨਹੀਂ ਸੁਣਿਆ। ਮਾਤ ਪਿਤਾ ਭਾਜੀ ਅਰ ਬੰਦਕ ਪੂਜਨ ਕੀ ਸਭ ਸੂਝ ਪਰੀ, ਤੇ ਤੂੰ ਕੀ ਕੀਤਾ ਵਰਧਮਾਨ ਹੋਵਤ ਦਿਨ ਪ੍ਰਤ ਨਿਤ, ਦਿਨੇ ਰਾਤ ਨਿਤਾ ਪ੍ਰਤੀ ਸੁਬਾ ਸ਼ਾਮ ਇਹਨਾਂ ਚੀਜ਼ਾਂ ਵਿੱਚ ਵੱਜਦਾ ਕਿਉਂ, ਜਿਹੜੀਆਂ ਵਾਹਿਗੁਰੂ ਦਿੱਤੀਆਂ ਉਹਨਾਂ ਚ ਵੱਜਦਾ ਕਿਉਂ। ਵਰਧਮਾਨ ਹੋਵਤ ਦਿਨ ਪ੍ਰਤ ਨਿਤ, ਤੇ ਭੁੱਲ ਗਿਆ ਵਸਤੂ ਦੇਣ ਵਾਲਾ, ਨਤੀਜਾ ਕੀ ਹੋਇਆ। ਵਰਧਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਖਮ ਜਰੀ, ਬੜਾ ਕਰੜਾ ਬੜਾ ਜਰਵਾਣਾ ਬੜਾਪਾ ਨੇੜੇ ਆ ਗਿਆ। ਆਵਤ ਨਿਕਟ ਬਖਮ ਜਰੀ, ਰੇ ਗੁਣਹੀਨ ਓਏ ਗੁਣਾਂ ਤੋਂ ਖਾਲੀ ਮਨੁੱਖ, ਓ ਨਿਰਗੁਣੇ ਆਰੇ ਮਨੁੱਖ, ਦੀਨ ਓਏ ਦੁਖੀ ਮਨੁੱਖ, ਮਾਇਆ ਕ੍ਰਿਮ ਓਏ ਮਾਇਆ ਦੇ ਕੀੜੇ ਮਨੁੱਖ, ਤੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਇੱਕ ਘੜੀ। ਕਿਸੇ ਵੇਲੇ ਬਹਿ ਕੇ ਕੜੀ ਦੀ ਕੜੀ ਚੇਤਾ ਕਰ ਲਿਆ ਕਰ ਉਹਨੂੰ ਜਿਹੜਾ ਤੇਰਾ ਮਾਂ ਦੇ ਗਰਭ ਤੋਂ ਲੈ ਕੇ ਵਾਹਿਗੁਰੂ ਦੇ ਦਰਬਾਰ ਤੱਕ ਰਖਵਾਲਾ ਨਾ, ਉਹਨੂੰ ਕਦੇ ਚੇਤੇ ਕਰਿਆ ਕਰ, ਜਿਸ ਨੇ ਤੈਨੂੰ ਇੰਨਾ ਕੁਝ ਦੇ ਦਿੱਤਾ। ਰਾਮਈਆ ਕੇ ਗੁਣ ਚੇਤ ਪਰਾਣੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਣੀ, ਜਿਨ ਤੂੰ ਸਾਜ ਸੁਵਾਰ ਸਿੰਗਾਰੇ। ਦੇਖੋ ਜੀ ਇੱਕ ਤੁਕ ਹੈ, ਤਿੰਨ ਆਈਟਮ ਨੇ ਇਹਦੀਆਂ। ਜਿਨ ਤੂੰ ਸਾਜ ਸੁਵਾਰ ਸਿੰਗਾਰੇ, ਮੈਂ ਇਹਦੇ ਅਰਥ ਏਦਾਂ ਕਰਨਾ ਵੀ ਕਿਸੇ ਆਦਮੀ ਨੇ ਕਿਸੇ ਵੱਡੇ ਸ਼ਹਿਰ ਚ ਛੋਟਾ ਮੋਟਾ ਪਲਾਟ ਲੈ ਲਿਆ ਤੇ ਨਕਸ਼ਾ ਨਵੀਸ ਨੂੰ ਕਹਿਣ ਲੱਗਾ ਪਿਆ ਇੰਨਾ ਕੁ ਮੇਰਾ ਪਲਾਟ ਹੈ ਤੇ ਮੈਨੂੰ ਗੈਸਟ ਰੂਮ ਵੀ ਚਾਹੀਦਾ, ਡਰੈਸਿੰਗ ਰੂਮ ਵੀ ਚਾਹੀਦਾ, ਕਿਚਨ ਵੀ ਚਾਹੀਦਾ, ਸਟੋਰ ਰੂਮ ਵੀ ਚਾਹੀਦਾ, ਤੇ ਬਈ ਤੂੰ ਮੈਨੂੰ ਨਕਸ਼ਾ ਬਣਾ ਦੇ। ਉਹ ਨਕਸ਼ਾ ਨਵੀਨ ਬੜਾ ਚੰਗਾ ਸੀ, ਉਹਨੇ ਨਕਸ਼ਾ ਬਣਾ ਦਿੱਤਾ ਤੇ ਪਲਾਟ ਦੇ ਮਾਲਕ ਨੇ ਮਿਸਤਰੀਆਂ ਨੂੰ ਦੇ ਦਿੱਤਾ ਨਕਸ਼ਾ, ਉਹਨਾਂ ਮਜ਼ਦੂਰ ਲਾ ਦਿੱਤੇ, ਮੀਆਂ ਪੁੱਟੀਆਂ ਵਿੱਚ ਫਸਤਾ ਪਾਇਆ, ਬਜਰੀ ਪਾਈ, ਸਭ ਕੁਝ ਪਾ ਕੇ ਦਮੂਸੇ ਨਾਲ ਕੁੱਟ ਦੇ ਕਟਾਉਂਦੇ ਕਈ ਦਿਨ, ਜਿਹੜੇ ਪੱਕੀਆਂ ਹੋ ਗਈਆਂ ਨੀਆਂ, ਕੰਢਾ ਕੱਢੀਆਂ, ਜ਼ਮੀਨੋਂ 2 ਫੁੱਟ ਉੱਚਾ ਕਰਕੇ ਬੰਦ ਲਾਇਆ, ਖਿੜਕੀਆਂ ਰੱਖਤੀਆਂ, ਵੱਡੀਆਂ ਚੌਗਾਟਾਂ ਰੱਖਤੀਆਂ, ਉਤਾਂਹ ਜਾ ਕੇ ਰੌਸ਼ਨਦਾਨ ਬਣਾਏ ਹੋਏ ਸੀ ਨਿੱਕੇ ਨਿੱਕੇ, ਉਹ ਰੱਖ ਦਿੱਤੇ, ਲੈਂਟਰ ਪਾ ਦਿੱਤਾ, 15 ਦਿਨੀ ਲੈਂਟਰ ਖੋਲ ਦਿੱਤਾ, ਮਕਾਨ ਸਾਜਿਆ ਗਿਆ, ਮਕਾਨ ਸਾਜਿਆ ਗਿਆ। ਤੇ ਸਾਜਣ ਦੇ ਬਾਅਦ ਹੈ ਫਿਰ ਸਵਾਰਨਾ, ਫਿਰ ਕਾਰੀਗਰਾਂ ਨੇ ਮਕਾਨ ਸਵਾਰਿਆ, ਬੜਾ ਸੋਹਣਾ ਪਲਸਤਰ ਕੀਤਾ, ਕੰਧਾਂ ਨਾਲ ਬੜੇ ਬੜੇ ਸੋਹਣੇ ਬੂਟੇ ਬਾਟੇ ਪਾਏ, ਉੱਤੇ ਬੜੀ ਆਲਾ ਨਕਾਸ਼ੀ ਕੀਤੀ ਛੱਤ ਨੂੰ, ਲੋਕੀ ਵੇਖਣ ਆਉਣ ਪਏ, ਆਹ ਹਾ ਹਾ ਮਕਾਨ ਸਵਾਰਿਆ, ਗੱਡੀਆਂ ਚੌਗਾਠਾਂ ਦੀਆਂ ਜੋੜੀਆਂ ਚੜ ਗਈਆਂ, ਖਿੜਕੀਆਂ ਦੀਆਂ ਚੜ ਗਈਆਂ, ਰੌਸ਼ਨਦਾਨਾਂ ਦੇ ਪੱਲੇ ਚੜ ਗਏ, ਚਿਟਕਣੀਆਂ ਲੱਗ ਗਈਆਂ, ਹੁੱਕਾਂ ਲੱਗ ਗਈਆਂ, ਧਾਗੇ ਬੰਨ ਦਿੱਤੇ ਰੌਸ਼ਨਦਾਨ ਖੋਲਣ ਤੇ ਬੰਦ ਕਰਨ ਨੂੰ, ਵਾਰਨਿਸ਼ ਹੋ ਗਿਆ ਮਕਾਨ ਸਿੰਘਾ ਸਵਾਰਿਆ। ਪਹਿਲਾਂ ਸਾਜਿਆ ਸੀ ਫਿਰ ਸਵਾਰਿਆ, ਤੇ ਸਵਾਰਨ ਦੇ ਬਾਅਦ ਫਿਰ ਮਾਲਕ ਆਪਣੀ ਰੀਝ ਦੇ ਮੁਤਾਬਕ ਉਹਨੂੰ ਸ਼ਿੰਗਾਰਦਾ, ਆਗਰੇ ਤੋਂ ਦਰੀਆਂ ਲਿਆਂਦੀਆਂ, ਇਰਾਨੋਂ ਕਾਲੀਨ ਮੰਗਵਾਏ, ਕਰਤਾਰਪੁਰੋਂ ਸੋਫਾ ਸੈੱਟ ਲਿਆਂਦੇ, ਬੜੇ ਬੜੇ ਆਲਾ ਡਾਇਨਿੰਗ ਟੇਬਲ ਲਿਆ ਕੇ ਰੱਖੇ, ਬੜੀਆਂ ਬੜੀਆਂ ਸੋਹਣੀਆਂ ਕੁਰਸੀਆਂ, ਆਲਾ ਹਾਂਡੀਆਂ ਲਿਆਂਦੀਆਂ, ਬੜੀ ਸੋਹਣੀ ਫਿਟਿੰਗ ਕਰਾਏ, ਬੜੇ ਬੜੇ ਸੀਲਿੰਗ ਫੈਨ ਲਿਆਂਦੇ, ਬੜੇ ਬੜੇ ਟੇਬਲ ਫੈਨ ਲਿਆਂਦੇ, ਹੋ ਬੜੇ ਬੜੇ ਡਿਨਰ ਸੈੱਟ ਲਿਆਂਦੇ, ਕਰਾਕਰੀ ਖਰੀਦੀ, ਹਜ਼ਾਰਾਂ ਰੁਪਈਏ ਲਾ ਤੇ ਜੀ ਮਕਾਨ ਸ਼ਿੰਗਾਰ ਦਿੱਤਾ। ਪਹਿਲਾਂ ਸਾਜਿਆ ਫਿਰ ਸਵਾਰਿਆ ਫਿਰ ਸ਼ਿੰਗਾਰਿਆ। ਮੇਰੇ ਵਾਹਿਗੁਰੂ ਨੇ ਮਨੁੱਖ ਦੀ ਦੇਹ ਮਾਂ ਦੇ ਗਰਭ ਵਿੱਚ ਪਹਿਲਾਂ ਇੱਕ ਹੱਡੀਆਂ ਦਾ ਪਿੰਜਰਾ ਜਿਹੜਾ ਸੀ ਉਹ ਸਾਜ ਦਿੱਤਾ, ਹੱਡੀਆਂ ਦਾ ਪਿੰਜਰਾ ਸਾਜਿਆ, ਮਕਾਨ ਬਣਾ, ਗੋਡਿਆਂ ਦੇ ਪੱਟਾਂ ਦੇ ਜੋੜ ਲਾ ਤੇ ਚਰਬੀ ਸ਼ਰਬੀ ਵਿੱਚ ਪਾ ਤੀ, ਟਾਂਕੇ ਹੀ ਨਹੀਂ ਨਾ ਇਹ, ਪਹਿਲਾਂ ਸਾਜਿਆ।
ਜਿਸ ਵੇਲੇ ਪਿੰਜਰਾ ਬਣ ਗਿਆ ਨਾ ਮਾਂ ਦੇ ਗਰਭ ਚ ਸਾਜਿਆ ਗਿਆ ਕਾਇਆਂ ਦਾ ਪੁਤਲਾ, ਤੇ ਫਿਰ ਮੌਲਾ ਦੀ ਜਾਤ ਨੇ ਇਹਨੂੰ ਸਵਾਰਿਆ, ਐਸਾ ਸਵਾਰਿਆ ਐਸਾ ਸਵਾਰਿਆ, ਗਿੱਟੇ ਲਾਗੋਂ ਲੱਤ ਪਤਲੀ ਹੈ, ਪਿੰਜਣੀ ਜਰਾ ਮੋਟੀ ਹੈ, ਗੋਡੇ ਦੀ ਚੱਪਣੀਓਂ ਹੇਠਾਂ ਤੇ ਪਿੰਜਣੀਓਂ ਉਤਾਂ, ਦੋ ਕੁੰਗਲਾਂ ਲੱਤ ਫਿਰ ਪਤਲੀ ਹੈ, ਰਾਨ ਫਿਰ ਮੋਟੀ ਹੈ, ਕਮਰ ਫਿਰ ਪਤਲੀ ਹੈ, ਛਾਤੀ ਫਿਰ ਚੌੜੀ ਹੈ, ਸਵਾਰਿਆ ਹੈ। ਜੇ ਸਵਾਰਿਆ ਹੋਇਆ ਨਾ ਹੋਵੇ ਤੇ ਜਿੱਡੀ ਚੌੜੀ ਕਮਰ ਹੈ ਛਾਤੀ ਹੈ, ਏਡੀ ਚੌੜੀ ਕਮਰ ਹੋ ਜਾਏ ਤੇ ਜਿੱਡੀ ਪਤਲੀ ਕਮਰ ਹੈ ਇੰਨੀ ਕੁ ਛਾਤੀ ਰਹਿ ਜਾਏ, ਤੇ ਬੰਦਾ ਇਉਂ ਹੀ ਚਾਪੇ ਨਾ ਜੋ ਗੁੜ ਵਾਲੀ ਬੋਰੀ ਟਰਾਕੇ ਥਾਂ ਆ ਜਾਂਦੀ ਹੈ, ਫਿਸ ਵੱਜ ਜਾਂਦਾ। ਮੌਲਾ ਜੀ ਦਾਦ ਨੇ ਇਹਨੂੰ ਫਿਰ ਸਵਾਰਿਆ, ਐਵੇਂ ਨਹੀਂ ਦੇਖਦਾ ਵੀ 11 ਇੰਚ ਨੱਕ ਲਾ ਦੇ, ਹਾਂ ਸਵਾਰਿਆ, ਬੇਤਹਾਸ਼ਾ ਕੰਨ ਨਹੀਂ ਲਾਏ ਪਏ 14-14 ਇੰਚ ਲਾਏ ਛੋੜੇ, ਜਿੱਦਾਂ ਮਰਜ਼ੀ ਲਮਕਦੇ ਰਹਿਣਗੇ, ਸਵਾਰਿਆ, ਪਹਿਲਾਂ ਸਾਜਿਆ ਫਿਰ ਸਵਾਰਿਆ, ਤੇ ਸਵਾਰਨ ਦੇ ਬਾਅਦ ਫਿਰ ਸ਼ਿੰਗਾਰਿਆ। ਮੈਨੂੰ ਜਿਸ ਵੇਲੇ ਸ਼ਿੰਗਾਰ ਵਾਲੀ ਗੱਲ ਚੇਤੇ ਆਉਂਦੀ ਹੈ ਤੇ ਮੈਂ ਆਪਣੀਆਂ ਧੀਆਂ ਵੱਲ ਵੇਖ ਕੇ ਬੜਾ ਹੱਸਣਾ, ਉਹ ਮੇਰੀਓ ਬੱਚੀਓ, ਤੁਹਾਨੂੰ ਰੱਬ ਦਾ ਸ਼ਿੰਗਾਰ ਤੇ ਪਾਇਆ ਨਾ, ਉਹਨੂੰ ਤੇ ਤੁਸੀਂ ਵਾਚਿਆ ਹੀ ਨਾ, ਤੇ ਬਾਬੇ ਨੇ ਜਿਹੜੀਆਂ ਵਿਅੰਗ ਨਾਲ ਗੱਲਾਂ ਸਮਝਾਈਆਂ ਸੀ ਨਾ, ਡਾਇਰੈਕਟ ਕੁਝ ਹੋਰ ਤੇ ਇਨਡਾਇਰੈਕਟ ਵੀ ਕੁਝ ਹੋਰ, ਉਹਨਾਂ ਵੱਲ ਤੁਸੀਂ ਧਿਆਨ ਹੀ ਨਾ ਦਿੱਤਾ। ਮਾਲਕ ਦੀ ਕੀਤੀ ਹੋਈ ਕਮਾਈ, ਖੂਨ ਪਸੀਨਾ ਇੱਕ ਕਰਕੇ ਕੀਤੀ ਹੋਈ ਕਮਾਈ ਸਾਰੀ ਜਾ ਕੇ ਸਟੇਸ਼ਨਰੀ ਵਾਲੇ ਨੂੰ ਦੇ ਦਿੱਤੀ। ਜੇ ਕਦੇ ਬਾਬੇ ਦਾ ਬਚਨ ਪੜਿਆ ਹੁੰਦਾ ਤੇ ਹਜ਼ੂਰ ਕਹਿੰਦੇ ਨੇ ਮੈਂ ਕੰਮਣ, ਬਾਬਾ ਨਾਨਕ ਦਾਵਾ ਕਰਦਾ ਮੈਂ ਜਨਾਨੀ ਹਾਂ, ਮੈਂ ਕੰਮਣ, ਮੇਰਾ ਕੰਤ ਕਰਤਾਰ ਤੇ ਮੇਰਾ ਪਤੀ ਹੈ ਸਤਨਾਮ ਵਾਹਿਗੁਰੂ, ਮੈਂ ਵਾਂ ਉਹਦੀ ਇਸਤਰੀ, ਤੇ ਇਸਤਰੀ ਸਮਾਜ ਨੂੰ ਕੁਦਰਤ ਨੇ ਹੱਕ ਦਿੱਤਾ ਵੀ ਤੂੰ ਸ਼ਿੰਗਾਰ ਕਰ, ਲੇਕਿਨ ਇਸਤਰੀ ਦਾ ਸ਼ਿੰਗਾਰ ਪਤੀ ਦੀ ਖੁਸ਼ਨੁਦੀ ਹਾਸਲ ਕਰਨ ਵਾਸਤੇ ਘਰ ਦੀ ਚਾਰ ਦੀਵਾਰੀ ਚ ਹੈ ਦਵਾਈ ਰੱਬ ਦੀ, ਇਸਤਰੀ ਦਾ ਸ਼ਿੰਗਾਰ ਆਪਣੇ ਮਾਲਕ ਦੀ ਖੁਸ਼ੀ ਲੈਣ ਵਾਸਤੇ ਘਰ ਦੀ ਚਾਰ ਦੀਵਾਰੀ ਵਿੱਚ ਹੈ। ਹੁਣ ਘਰ ਤੇ ਭਾਵੇਂ ਝਾਟਾ ਖੁੱਲਾ ਹੋਇਆ ਹੋਵੇ, ਜੇ ਬਾਜ਼ਾਰ ਜਾਣਾ ਹੋਵੇ ਤੇ 3 ਘੰਟੇ ਲਾਉਣੇ ਪੈਂਦੇ ਨੇ, ਬਾਜ਼ਾਰ ਦਾ ਬੰਦਾ ਨਾ ਕੋਈ ਨੁਕਸ ਕੱਢਦੇ ਘਰ ਵਾਲਾ ਖਾਏ ਕਦਮਾਂ ਨੂੰ, ਇੱਥੇ ਹੀ ਪਿਆ ਫਿਰਦਾ ਕਿ ਹੁਣ ਸਾਡੀ ਨੁਮਾਇਸ਼ ਹੋ ਗਈ ਹੈ, ਮਾਲਕ ਦੀ ਖੁਸ਼ੀ ਨਹੀਂ ਰਹੀ, ਨੁਮਾਇਸ਼ ਹੋ ਗਈ ਹੈ ਭਾਈ ਲੋਕ ਆਖਣ ਆਹਾ। ਜਦੋਂ ਇੱਥੋਂ ਤੱਕ ਗੱਲ ਚੱਲੀ ਹੈ ਦਵਾਈ ਰੱਬ ਦੀ ਨਾ, ਜਿਹਨੂੰ ਸਦਾਚਾਰ ਕਹਿੰਦੇ ਨੇ ਖੁਸ਼ ਜਾ ਕੇ, ਜਿਹਨੂੰ ਲੱਜ ਆਉਂਦੇ ਨੇ ਕਿਤੇ ਪਰ ਲਾ ਕੇ ਉੱਡ ਗਏ। ਮੇਰਾ ਬਾਪੂ ਕਹਿੰਦਾ ਮੈਂ ਇਸਤਰੀ ਹਾਂ, ਮੇਰਾ ਮਾਲਕ ਹੈ ਸਤਨਾਮ ਵਾਹਿਗੁਰੂ, ਮੈਂ ਕਾਮਣ, ਮੇਰਾ ਕੰਤ ਕਰਤਾਰ, ਪਰ ਮੈਂ ਨਲਾਇਕ ਜਨਾਨੀ ਨਹੀਂ ਬਣਨਾ। ਬਾਬਾ ਨਾਨਕ ਕਹਿੰਦਾ ਮੈਂ ਨਲਾਇਕ ਜਨਾਨੀ ਨਹੀਂ ਬਣਨਾ, ਪਰਸ ਲੈ ਕੇ ਤੇ ਜਾ ਕੇ ਰਿਬਨ ਵਾਲਿਆਂ ਨਾਲ ਲੜਦੀ ਫਿਰਾਂ, ਮੈਂ ਬੇਵਕੂਫ ਜਨਾਨੀ ਨਹੀਂ ਬਣਨਾ, ਮਾਲਕ ਦੀ ਕਮਾਈ ਪਾ ਕੇ ਪਰਸ ਵਿੱਚ ਜਾ ਕੇ ਪਾਊਡਰ ਵਾਲਿਆਂ ਨਾਲ ਲੜਦੀ ਫਿਰਾਂ, ਨਾ ਪਾਲਿਸ਼ ਵਾਲਿਆਂ ਨਾਲ ਲੜਦੀ ਫਿਰਾਂ, ਮੈਂ ਨਹੀਂ ਇੱਦਾਂ ਕਰਨਾ, ਕੀ ਕਰੇਂਗੀ, ਕਿੱਦਾਂ ਮਾਲਕ ਰਿਝਾਵੇਂਗੀ। ਤੇ ਮੇਰਾ ਬਾਪੂ ਕਹਿੰਦਾ ਮੈਂ ਗੁਣਾਂ ਨਾਲ ਆਪਣੇ ਮਾਲਕ ਨੂੰ ਰਿਝਾਵਾਂਗਾ, ਕਰ ਕਰ ਕਰਤਾ ਕੰਗਣਾ ਪੈਰ, ਮੈਂ ਆਪਣੇ ਮਾਲਕ ਨੂੰ ਗੁਣਾਂ ਨਾਲ ਰਿਝਾਵਾਂਗਾ, ਦਿਨ ਕ ਰਾਤ ਕਰ ਜੋੜ ਰੋਤੋ ਭੇਟੇ ਹਰ ਰਾਏ, ਮੈਂ ਆਪਣੇ ਮਾਲਕ ਨੂੰ ਗੁਣਾਂ ਨਾਲ ਰਿਝਾਵਾਂਗਾ, ਦਾਮੋਦਰ ਦੰਤ ਲੇਹੀ, ਮੈਂ ਗੁਣਾਂ ਨਾਲ ਆਪਣੇ ਪ੍ਰਭੂ ਨੂੰ ਰਿਝਾਵਾਂਗਾ। ਜਿਸ ਵੇਲੇ ਮੇਰਾ ਪ੍ਰਭੂ ਪਰਮਾਤਮਾ, ਮੈਂ ਇਸਤਰੀ, ਉਹ ਮੇਰਾ ਮਾਲਕ, ਜਦੋਂ ਮੇਰੇ ਗੁਣਾਂ ਉੱਤੇ ਉਹ ਰੀਝ ਗਿਆ ਨਾ, ਫਿਰ ਜਿਹਾ ਉਹ ਕਰਾਏ ਤਿਹਾ ਹੋਂ ਕਰੀ ਸ਼ਿੰਗਾਰ, ਮੇਰੇ ਗੁਣਾਂ ਉੱਤੇ ਰੀਝ ਕੇ ਜਿਹੋ ਜਿਹਾ ਆਪ ਸ਼ਿੰਗਾਰ ਬਾਜ਼ਾਰੋਂ ਲਿਆ ਕੇ ਦਏਗਾ, ਉਹ ਮੇਰੇ ਵਾਸਤੇ ਜਾਇਜ਼ ਹੈ, ਉਹ ਮੈਂ ਕਰਨਾ, ਮੈਂ ਆਪ ਨਹੀਂ ਟੱਕਰਾਂ ਮਾਰਦੀ ਫਿਰਨਾ ਬਾਜ਼ਾਰ 'ਚ, ਮੈਂ ਆਪ ਨਹੀਂ ਜਾ ਕੇ ਲੜਦੀ ਫਿਰਨਾ ਲੋਕਾਂ ਨਾਲ। ਬਾਬੇ ਨੇ ਤਾਂ ਬੜਾ ਸਮਝਾਇਆ ਸੀ, ਪਰ ਅਸੀਂ ਹੁਣ ਨਾ ਸਮਝੀਏ। ਬਾਬੇ ਨੇ ਦਿੱਤਾ ਸੀ ਸ਼ਿੰਗਾਰ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਐਸਾ ਸੁੰਦਰ ਸ਼ਿੰਗਾਰ ਦਿੱਤਾ, ਐਸਾ ਸੁੰਦਰ ਸ਼ਿੰਗਾਰ ਦਿੱਤਾ, ਬਣ ਕੇ ਲੋਏਣ ਤੇ ਬਾਰ ਬਾਰ ਕਹਿੰਦੇ ਨੇ ਹਜ਼ੂਰ ਸੁਣ, ਮੁੰਦੇ ਹਰਣ ਆਖੀਏ ਗੂੜਾ ਵੈਣ ਅਪਾਰ, ਬਣ ਕੇ ਲੋਏਣ ਹਰਣ ਆਖੀ ਕੂ ਸੱਚ ਵੈਣ ਸੁਣਾਈ ਜੋ ਤੋ ਕਰੇ, ਸੁਣ ਮੁੰਡੇ ਹਰਣਾ ਕੀਏ ਬੰਕੇ ਲੋਏਣ
ਮਾਲਕ ਦੀ ਜਾਤ ਨੇ ਸ਼ਿੰਗਾਰ ਦਿੱਤਾ ਸੁੰਦਰ ਨੇਤਰ ਕਮਲ ਫੂਲ ਵਰਗੇ ਹਰਨ ਵਰਗੇ ਨੇਤਰ ਬੰਕੇ ਲੋਇਣ ਦੰਤਰੀ ਸਾਲਾ ਮੋਤੀਆਂ ਵਰਗੇ ਦੰਦੇ ਮੌਲਾ ਦੀ ਜਾਤ ਨੇ ਸ਼ਿੰਗਾਰ ਬਖਸ਼ਿਆ ਨਿਰੰਕਾਰ ਨੇ ਸ਼ਿੰਗਾਰ ਬਖਸ਼ਿਆ ਬੰਕੇ ਲੋਇਣ ਦੰਤਰੀ ਸਾਲਾ ਸੋਹਣੇ ਨੱਕ ਨਾਕੇ ਬਿਨਾ ਨ ਸੋਹੇ ਬੱਤੀ ਸੋ ਲੱਖਣਾ ਸੋਹਣੇ ਨੱਕ ਜਿਨ ਲੰਬੜੇ ਬਾਲਾ ਸੋਹਣੇ ਸੋਹਣੇ ਲੰਮੇ ਕੇਸ। ਹਾਂ ਭਾਈ ਸਾਹਿਬ ਵਿਦਾਤਾ ਸਿੰਘ ਜੀ ਪੀਰ ਸਿੱਖ ਪੰਥ ਦੇ ਹੋਣਹਾਰ ਧਾਰਮਿਕ ਕਵੀ ਜਿਸ ਵੇਲੇ ਉਹਨੇ ਸਿੱਖਾਂ ਦੀਆਂ ਕੁੜੀਆਂ ਦੇ ਕੇਸ ਮੁੰਨੇ ਹੋਏ ਵੇਖੇ ਨਾ ਵਿਦਾਤਾ ਸਿੰਘ ਨੇ ਤੇ ਉਹਦੇ ਅੰਦਰ ਕੋਈ ਸੱਟ ਵੱਜੀ ਤੇ ਉਸ ਵੱਜੀ ਹੋਈ ਸੱਟ ਨੂੰ ਸਹਿਆ ਨਹੀਂ ਗਿਆ। ਕਹਿੰਦਾ ਕੀ ਲਈ ਤਹਿਜ਼ੀਬ ਨਵੀਂ ਆ ਜਿਹੜੀ ਨਵੀਂ ਤਹਿਜ਼ੀਬ ਅਸਾਂ ਲੈ ਲਈ ਅੰਗਰੇਜ਼ਾਂ ਕੋਲ ਕੀ ਲਈ ਤਹਿਜ਼ੀਬ ਨਵੀਂ ਗਲ ਜਹਿਮਤ ਪਾ ਲਈਏ ਕਫਲਾ ਗਊ ਦੇ ਕੇ ਘਰੋਂ ਇੱਕ ਖੋਤੀ ਵਟਾ ਲਈਏ ਦੁੱਧ ਪੀਣੋਂ ਰਹਿ ਗਏ ਲਿੱਦ ਸੁੱਟਣੀ ਪੈ ਗਈ। ਪੁਰਾਣੀ ਤੇ ਨਵੀਂ ਤਹਿਜ਼ੀਬ ਦਾ ਮੁਕਾਬਲਾ ਕਰਦਾ ਕਹਿੰਦਾ ਉਹ ਬਾਂਹ ਬਣਾਉਂਦੀ ਸੀ ਪੁਰਾਣੀ ਤਹਿਜ਼ੀਬ ਉਹ ਬਾਂਹ ਬਣਾਉਂਦੀ ਸੀ ਇਹ ਬਾਹਾਂ ਭੰਨਦੀ ਏ। ਪੁਰਾਣੀ ਤੇ ਨਵੀਂ ਤਹਿਜ਼ੀਬ ਦਾ ਮੁਕਾਬਲਾ ਕਰਦਾ ਕਰਦਾ ਵਿਦਾਤਾ ਸਿੰਘ ਕਹਿੰਦਾ ਇਹ ਬਿਜਲੀ ਕੜਕ ਪਈ ਭਾਰਤ ਦਿਆਂ ਦੇਸ਼ਾਂ ਤੇ ਇਹਨੇ ਕੈਂਚੀ ਧਰ ਦਿੱਤੀ ਕੁੜੀਆਂ ਦਿਆਂ ਕੇਸਾਂ ਤੇ। ਕਲਗੀ ਵਾਲੇ ਬਾਪੂ ਦੀਆਂ ਕੁੜੀਆਂ ਨੇ ਕੈਂਚੀ ਨਾਲ ਕੇਸ ਮਨਾ ਕੇ ਪਟੇ ਬਣਾ ਲਏ ਯਾਰੋ ਪੁਰਾਣੀ ਤਹਿਜ਼ੀਬ ਛੱਡ ਦਿੱਤੀ ਨਵੀਂ ਤਹਿਜ਼ੀਬ ਗ੍ਰਹਿਣ ਕਰ ਲਈ ਜਿਹੜਾ ਰੱਬ ਨੇ ਸ਼ਿੰਗਾਰ ਦਿੱਤਾ ਸੀ ਉਹ ਖੁਰਾ ਖੋਜ ਨਾ ਰਹਿਣ ਦਿੱਤਾ। ਬੰਕੇ ਲੋਇਣ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਬੜੇ ਪਾਲਾ ਇਹ ਸੀ ਵਾਹਿਗੁਰੂ ਦਾ ਦਿੱਤਾ ਹੋਇਆ ਸ਼ਿੰਗਾਰ। ਹੁਣ ਤੁਸੀਂ ਤੂੰ ਬੜਾ ਸ੍ਰੀ ਸੁਖਮਨੀ ਸਾਹਿਬ

ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਬਾਰ ਵਿਵਸਥਾ ਬਚਪਨ ਵਿੱਚ ਤੁਝੇ ਪਿਆਰਾ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਦ ਬਯੋ ਉਪਰ ਸਾਥ ਸੈਨ, ਮੁਖ ਅਪਿਆਓ ਬੈਠ ਕੋ ਦੈਨ, ਪਰ ਕਰ

ਵਾਲੀ ਚੂੜੇ ਵਾਲੀ ਦੀ ਬਾਂਹ ਫੜਦੀ ਆ ਨਾ, ਮੈਂ ਵੀ ਬੁੱਢਾ ਤੇ ਜਿੱਥੇ ਭਾਈ ਬਾਬੂ ਸਿੰਘ ਸਾਹਿਬ ਕਦੇ ਗ੍ਰੰਥੀ ਰਹੇ ਨੇ ਜਿਹੜਾ ਹੁਣ ਉੱਥੇ ਬੁੱਢਾ, ਉਹ ਵੀ ਬੁੱਢਾ, ਫਿਰ ਸਾਨੂੰ ਦੋਵਾਂ ਜਣਿਆਂ ਤੇ ਰਲ ਮਿਲ ਕੇ ਬਹਿਣਾ ਹੀ ਹੋਇਆ ਨਾ, ਤੁਸੀਂ ਸਾਰੇ ਜਣੇ ਸਾਡੇ ਮਗਰ ਲੱਗੋ, ਸਾਡੀ ਨਕਲ ਕਰੋ, ਪਰ ਹੁਣ

ਹੈ ਤਤ ਖਾਲਸਾ, ਗੁਰਦੁਆਰਾ ਤਤ ਖਾਲਸਾ। ਤੇ ਇੱਥੇ ਹੁਣ ਕੋਈ ਗਿਆਨੀ ਵੀ ਹੋ ਚਾਹੀਦਾ ਜਿਹਨੂੰ ਤਤ ਬਿਆਨ ਕਰਨਾ ਆਉਂਦਾ ਹੋਵੇ, ਮੈਨੂੰ ਤੇ ਆਉਂਦਾ ਹੋਵੇ। ਮੈਂ ਤੇ ਪੇਂਡੂ ਆਦਮੀ ਸਾਰੀ ਜ਼ਿੰਦਗੀ ਇੱਕ ਨਿੱਕੇ ਜਿਹੇ ਪੰਡੋਰੇ ਵਿੱਚ ਹੀ ਗੁਜ਼ਾਰ ਛੜੀ, ਸੁਸਾਇਟੀ ਨਹੀਂ, ਕਾਲਜ ਨਹੀਂ, ਲੈਣਾ ਨਹੀਂ, ਦੇਣਾ ਨਹੀਂ। ਮਹਾਂਪੁਰਸ਼ਾਂ ਦੀ ਸੰਗਤ ਵਿੱਚ ਰਹਿ ਕੇ, ਬਜ਼ੁਰਗਾਂ ਜਿਹਨਾਂ ਚਾਰ ਅੱਖਰ ਬਖਸ਼ੇ ਉਹਨਾਂ ਕੋਲ ਰਹਿ ਕੇ, ਜੋ ਕੁਝ ਉਹਨਾਂ ਨੇ ਦਾਤ ਬਖਸ਼ੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੇ ਚਾਰ ਅੱਖਰ ਪ੍ਰਾਪਤ ਹੋਏ, ਉਹ ਕਹਿਣ ਦਾ ਯਤਨ ਕਰਦਾ ਹਾਂ। ਸੂਝ ਬੂਝ ਤੋਂ ਖਾਲੀ ਨਿਮਾਣਾ ਹਾਂ, ਕੰਮ ਅਕਲ ਹਾਂ। ਅਰਦਾਸ ਕਰਾਂਗਾ ਗੁਰੂ ਕੀ ਸੰਗਤ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦਾ ਕੁੱਕਰ ਜਾਣ ਕੇ ਗਲਤੀਆਂ ਮਾਫ਼ ਕਰਨੀਆਂ, ਬਚਨ ਸਤਿਗੁਰਾਂ ਦਾ ਜਾਣ ਕੇ ਅੰਦਰ ਵਸਾਉਣਾ, ਤਾਂ ਕਿ ਮੇਰਾ ਤੁਹਾਡਾ ਸਮਾਂ ਲੇਖੇ ਵਿੱਚ ਪੈ ਜਾਏ। ਅਤੇ ਪੜ੍ਹ ਕੇ ਜਿੱਥੇ ਵੀ ਦਰਬਾਰ, ਜਿੱਥੇ ਵੀ ਦੀਵਾਨ ਸੱਜਣਾ, ਇਹ ਤਾਂ ਪ੍ਰਬੰਧਕ ਸੱਜਣ ਸਰਦਾਰ ਇੰਦਰਜੀਤ ਸਿੰਘ ਸਾਹਿਬ ਅਤੇ ਹੋਰ ਗੁਰਮੁਖ ਪਿਆਰੇ ਪ੍ਰਬੰਧਕ ਹੀ ਦੱਸਣਗੇ ਨਾ, ਜਿਹੜਾ ਪ੍ਰੋਗਰਾਮ ਉਹ ਦੱਸਣ, ਉਹਦੇ 'ਤੇ ਅਮਲ ਕਰਨਾ ਮੇਰਾ ਅਤੇ ਤੁਹਾਡਾ ਫਰਜ਼ ਅਵਲੀ ਹੈ। ਆਸ ਕਰਦਾ ਹਾਂ ਜੀ ਉਹ ਜੋ ਕੁਝ ਸੁਣੋ ਅਤੇ ਪੜ੍ਹ ਕੇ, ਦੀਵਾਨ ਕਿੰਨੇ ਵਜੇ ਹੈ ਉਨੇ ਵਜੇ ਆਉਣ ਦੀ ਕੋਸ਼ਿਸ਼ ਕਰਨੀ, ਤਾਂ ਕਿ ਆਦ ਤੋਂ ਲੈ ਕੇ ਅੰਤ ਤੱਕ ਗੁਰੂ ਕਾ ਬਚਨ ਸੁਣਿਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਹੱਥ ਤਾਂ ਪਰਸ ਕੇ ਹੱਥ ਹੱਥ ਲੱਗੇ ਗੁਰ ਅਮਰ ਪਾਏ ਜੀਹ ਤਾਂ ਪਰਸ ਕੇ ਹੱਥ ਜੀਹ ਗੁਰ ਅਮਰ ਬਣਜੈ ਨਾਇਣ ਤਾਂ ਪਰਸ ਕੇ ਹੱਥ ਨਾਇਣ ਗੁਰ ਅਮਰ ਪੁੱਛਜੈ ਸ਼੍ਰਵਣ ਤਾਂ ਪਰਸ ਕੇ ਹੱਥ ਸ਼੍ਰਵਣ ਗੁਰ ਅਮਰ ਸੁਣਜੈ ਸਕੇ ਹੱਥ ਸੋਹੀ ਜਿਤ ਹੀ ਏ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਹੱਥ ਸੋ ਸਿਰ ਜਾਲ ਪਵਣਾ

ਜੋਗਨਾਨਾ ਬਿਰਦੀ ਕਿਜਬਨ ਗੁਰੂ ਕੀ ਪਰਮ ਸਤਕਾਰ ਯੋਗ ਸਾਜੀ ਨਵਾਜੀ ਸਤਿਗੁਰੂ ਦਾ ਸੁੰਦਰ ਰੂਪ ਸਰੂਪ ਸਾਧ ਸੰਗਤ ਗੁਰੂ ਕੇ ਖਾਸ ਰੂਪ ਖਾਲਸਾ ਸਾਹਿਬ ਧੰਨ ਹੋ ਮੁਬਾਰਕ ਹੋ ਧੰਨਵਾਦ ਦੇ ਪਾਤਰ ਹੋ ਜਿਹੜੇ ਮੀਂਹ ਕਣੀ ਦੀ ਪਰਵਾਹ ਨਾ ਕਰਕੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਦੇ ਪਿਆਸੇ ਹੋ ਕੇ ਸਚਖੰਡ ਦਰਬਾਰ ਪਧਾਰੇ ਹੋ ਉਹ ਸਾਰੇ ਦੇ ਸਾਰੇ ਮਨੁੱਖ ਜਨਮ ਦੇ ਭਲੇ ਵਾਸਤੇ

इस शब्द दिया 18 टुकड़ हैं। सतगुरां दी रहमत और दया मया नाल कल 4 टुकड़ों का विचार किया सी। जिस तरह समुद्र के अथाह पानी च करोड़ा अरबा टन पानी च डुबदा होया कोई निराशा हो चुके, जान वालों बिल्कुल बेउमैद हो जाए ते सुधे सिद्ध करतार दे पाने नाल जे कोई नौका जे कोई बेड़ी जे कोई स्टीमर जे कोई तुलहा मिल जाए ता वो तुलहा पूरा जीवन बन जाता। जिस तरह दीपक चिमटमा रहा हो किसी घरवाली दानी प्रदानी वडेरी माई दे आखे लग के कोई लड़की उस टिमटमा रहे दीवे च तेल पा दे ताओ तेल उस दीपक बुझदे हुए हमेशा वास्ते बुझदे हुए दीवे वास्ते जीवन बन जाता है। इस तरह वाहेगुरु सिरजनहार सतचित आनंद रूप परिपूर्ण परमात्मा देव मनुख का जीवन है, वो जीवन जिन्हों असी आत्मक जीवन कहें। साहब श्री गुरु ग्रंथ साहब जी महाराज का महावाक है, मृतक को पायो तन सासा। जेड़े आत्मक जीवन वालों मर चुके सन, खाण पीण नूं ते जीउंदे सन, खंडाउण वास्ते ते जीउंदे सन, चुगली निंदा ईरखा बखीली लड़ाइयां झगड़ियां वास्ते ते जीउंदे सन, पर रूहानी तौर ते मर चुके सन। उन्हां नूं फिर श्वास फिर जीवन दे दिता, बिछुरत आन मिलाया। जेड़े प्रभु नालों बिछड़ चुके सन दूर चले गए, सवाए ऐश इशरत दे सवाए गुल रंगियां दे सवाए हसन खेडन ते खान पीण दे होर किसे गल दा ध्यान ही जिन्हां नूं नहीं सी, बिछड़ गए। आन आन मैंने लिया के बिछड़त आन मिलाया, उन्हें बिछड़िया होया नूं लिया के फिर उस प्रभु नाल मिला दिता। पशु प्रेत मुगत जेड़े पशु बिरती बन गए सन, प्रेत बिरती भैड़िया जूना, जेड़े मुगत केवल स्रोते नहीं रहे, वो हरि नाम नू गाउण वाले कीर्तनिए भी बना दिता, विछड़िया होया नू जोड़ दिता, आत्मक तौर से मुर्दा लोगों के अंदर फिर आत्मक जीवन पा दिता। ऐसो सहाई हर को नाम, साध संगत भज पूरन काम, बूढ़त को जैसे बेड़ी मिलत, बूझत दीपक मिलत तिलत, जलत अग्नि मिलत नीर। किसी की हारी की वधी हुई फसल कोई दुश्मन साड़ दे, किसी के कारखाने नूं कोई अग ला दे, या किसी होर गलती नाल बाजार विच अग लग जाए, करोड़ा रुपया का समान सड़ सड़ के सवाह हो रहा हो, बाई चांस जे कि आसमान की मूसलाधार बारिश आ जाए, वो अग नू बुझा के उस सड़ी हुई विभूति वास्ते जीवन बन जाती। जलते अग्नि मिलत नीर, जैसे बारक मुख है खीर। निका जा बचू मां दे दुध तो भुखा रोंदा चिल्लाउंदा,
ਮਾਂ ਕਿਸੇ ਜ਼ਰੂਰੀ ਕੰਮ ਵਿੱਚ ਰੁੱਝੀ ਹੋਈ ਹੈ ਤੇ ਉਹਦੇ ਕੰਨਾਂ ਤੱਕ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਵੀ ਨਹੀਂ ਪਹੁੰਚੀਆਂ, ਉਸ ਵੇਲੇ ਭੈਣ ਵੀ ਬੜਾ ਜ਼ੋਰ ਲਾਉਂਦੀ ਹੈ, ਦਾਦੀ ਵੀ ਬੜਾ ਜ਼ੋਰ ਲਾਉਂਦੀ ਹੈ, ਨਾਨੀ ਆਈ ਹੋਈ ਹੋਵੇ ਤੇ ਉਹ ਵੀ ਬੜਾ ਮੂੰਡ ਪਲੋਸਦੀ ਹੈ, ਪਰ ਉਹਨੂੰ ਕੋਈ ਗੱਲ ਸਹਾਰਾ ਨਹੀਂ ਬਣਦੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਟਲ ਬਚਨ ਹੈ, ਖੀਰ ਆਧਾਰ ਬਾਲਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਏ। ਵੀਹ ਹਜ਼ਾਰ ਰੁਪਏ ਦਾ ਛਣਕਣਾ ਲਿਆ ਕੇ ਦੇ ਦਿਓ, ਇਸ ਕੰਮ ਹੈ ਮਾਂ ਦਾ ਇੱਕ ਸਿੱਪੀ ਦੁੱਧ ਉਹਦੇ ਵਾਸਤੇ ਜੀਵਨ ਹੈ, ਉਹਦੀ ਜ਼ਿੰਦਗੀ ਹੈ, ਉਹਦਾ ਆਧਾਰ ਹੈ, ਉਹਦੇ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ। ਜੇ ਸੌ ਖੇਲ ਖਿਲਾਈਏ ਬਾਲਕ ਰਹਿ ਨਾ ਸਕਿਆ ਬਿਨ ਖੀਰੇ। ਕਈ ਤਰ੍ਹਾਂ ਦੀਆਂ ਖੇਲਾਂ ਉਹਦੇ ਨਾਲ ਕਰੋ, ਕਈ ਕਿਸਮ ਦੇ ਖਿਲਾਉਣੇ ਲਿਆ ਕੇ ਦੇ ਦਿਓ, ਮਾਂ ਦੇ ਦੁੱਧ ਬਿਨਾਂ ਨੂੰ ਚੈਨ ਨਹੀਂ ਆਉਂਦਾ। ਰੋਂਦੇ ਵਾਸਤੇ, ਚਿਲਾਉਂਦੇ ਵਾਸਤੇ, ਜਿਹਦੇ ਗਲੇ ਦੀਆਂ ਨਾੜਾਂ ਵੀ ਸੁੱਜ ਗਈਆਂ ਹੁਣ ਰੋ ਰੋ ਕੇ, ਉਹਨੂੰ ਕਿਤੇ ਮਾਂ ਦਾ ਦੁੱਧ ਹਾਸਲ ਹੋ ਜਾਏ, ਪ੍ਰਾਪਤ ਹੋ ਜਾਏ, ਤੇ ਉਹਦੇ ਵਾਸਤੇ ਜੀਵਨ ਹੈ, ਜੀਵਨ ਆਧਾਰ ਹੈ, ਪ੍ਰਾਣ ਰਕਸ਼ਕ ਹੈ। ਜਲਤ ਅਗਨੀ ਮਿਲਤ ਨੀਰ ਜੈਸੇ ਬਾਲਕ ਮੁਖ ਹੈ ਖੀਰ, ਜੈਸੇ ਰਣ ਮੇ ਸਦਾ ਪਰਾਤ, ਜੈਸੇ ਭੁੱਖੇ ਭੋਜਨ ਮਾਤ, ਜੈਸੇ ਰਣ ਮੇ ਸਦਾ ਪਰਾਤ। ਮੇਰੀ ਪੰਜਾਬੀ ਜ਼ਬਾਨ ਵਿੱਚ ਇੱਕ ਮੁਹਾਵਰਾ ਹੈ, ਭਾਈ ਪੁੱਤਾਂ ਦੀ ਭੁੱਖ ਦਾ ਮਾਂ ਨੂੰ ਪਤਾ ਹੁੰਦਾ ਹੈ, ਅਨਪੜ੍ਹ ਤੋਂ ਅਨਪੜ੍ਹ ਮਾਂ, ਸਧਾਰਨ ਤੋਂ ਸਧਾਰਨ ਮਾਂ, ਪੇਂਡੂ ਤੋਂ ਪੇਂਡੂ ਮਾਂ ਨੂੰ ਵੀ ਆਪਣੇ ਪੁੱਤਾਂ ਦੀ ਭੁੱਖ ਦਾ ਪਤਾ ਹੁੰਦਾ। ਮੈਂ ਦੇਸ਼ ਵਾਸਤੇ ਪਤਾ ਹੁੰਦਾ ਕਿ ਉਹਨੇ ਆਪਣੇ ਇੱਕ ਦੋ ਚਾਰ ਜਿੰਨੇ ਬੱਚੇ ਵਾਹਿਗੁਰੂ ਉਹਨੂੰ ਬਖਸ਼ੇ ਨੇ ਉਹਨੇ ਦੁੱਧ ਪਿਆਲਿਆ ਹੁੰਦਾ, ਦੁੱਧ ਪਿਆਲਣ ਦੇ ਟਾਈਮ ਤੋਂ ਮਾਂ ਨੂੰ ਤਜਰਬਾ ਹੁੰਦਾ ਕਿ ਆ ਬੱਚਾ ਥੋੜਾ ਜਿਹਾ ਦੁੱਧ ਪੀ ਕੇ ਸੌ ਜਾਂਦਾ ਹੁੰਦਾ ਸੀ, ਇਹ ਸੰਤੋਖੀ ਹੈ, ਤੇ ਆ ਮੈਨੂੰ ਬਚਪਨ ਚ ਬੜਾ ਸਤਾਉਂਦਾ, ਬਾਰ ਬਾਰ ਦੁੱਧ ਮੰਗਦਾ, ਬਾਰ ਬਾਰ ਦੁੱਧ ਮੰਗਦਾ, ਇਹ ਕੁਝ ਭੁੱਖ ਨੂੰ ਜ਼ਿਆਦਾ ਮਹਿਸੂਸ ਕਰਨ ਵਾਲਾ, ਜ਼ਿਆਦਾ ਮੰਨਣ ਵਾਲਾ। ਉਸ ਟਾਈਮ ਤੋਂ ਲੈ ਕੇ ਮਾਂ ਨੂੰ ਆਪਣੇ ਬੱਚਿਆਂ ਦੀ ਭੁੱਖ ਦਾ ਇਲਮ ਹੁੰਦਾ, ਸਾਰਾ ਦਿਨ ਦਾ ਬੱਚੇ ਨੇ ਕੰਮ ਕੀਤਾ ਹੋਵੇ, ਥੱਕਿਆ ਹੁੱਟਿਆ ਹੋਵੇ, ਹੱਡੀਆਂ ਚੂਰ ਹੋਈਆਂ ਹੋਈਆਂ ਹੋਣ, ਤੇ ਘਰ ਆਉਂਦਿਆਂ ਸਾਰ ਜਿਸ ਮਾਂ ਨੂੰ ਉਸ ਬੱਚੇ ਦੀ ਭੁੱਖ ਦਾ ਪਤਾ ਹੈ, ਉਸ ਭੁੱਖ ਦੇ ਮੁਤਾਬਕ ਉਹ ਥਾਲ ਪਰੋਸ ਕੇ ਜਿਸ ਵੇਲੇ ਉਹਦੇ ਅੱਗੇ ਰੱਖ ਦਿੰਦੀ ਹੈ ਨਾ, ਤੇ ਭੁੱਖ ਦੇ ਦੁੱਖ ਨਾਲ ਵਿਆਕੁਲ ਹੋਇਆ ਹੋਇਆ, ਬੇਬਲ ਹੋਇਆ ਹੋਇਆ, ਪਰੇਸ਼ਾਨ ਜਿਹਾ ਹੋਇਆ ਹੋਇਆ, ਐਵੇਂ ਅਟਪਟਾ ਜਿਹਾ ਹੋਇਆ ਹੋਇਆ, ਜਦੋਂ ਮਾਂ ਦਾ ਪਰੋਸਿਆ ਭੋਜਨ ਰੱਜ ਕੇ ਛਕ ਲੈਂਦਾ, ਉਹਦੀ ਜਾਨ ਚ ਜਾਨ ਆ ਜਾਂਦੀ ਹੈ, ਉਹਦਾ ਦੁੱਖ ਸੁੱਖ ਵਿੱਚ ਬਦਲ ਜਾਂਦਾ। ਜੈਸੇ ਮਾਂ ਦਾ ਪਰੋਸਿਆ ਹੋਇਆ ਭੋਜਨ ਭੁੱਖੇ ਮਰਦੇ ਬੱਚੇ ਵਾਸਤੇ ਸੁੱਖ ਦਾ ਕਾਰਨ ਹੈ, ਜੀਵਨ ਆਧਾਰ ਹੈ, ਪ੍ਰਾਣ ਰਕਸ਼ਕ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹਰ ਮਨੁੱਖ ਹਰ ਜਾਨਦਾਰ ਵਾਸਤੇ ਜ਼ਿੰਦਗੀ ਦਾ ਰਾਖਾ, ਜ਼ਿੰਦਗੀ ਦਾ ਸਹਾਰਾ। ਤੇ ਜੈਸੇ ਰਣ ਮੇ ਸਗਾ ਭਰਾਤ, ਮੇਰੀ ਥੋੜ੍ਹੀ ਜਿਹੀ ਮਿਲਟਰੀ ਸਰਵਿਸ ਹੈ, ਇਸ ਕਰਕੇ ਮੈਨੂੰ ਪਤਾ ਭਾਈ ਫੌਜ ਵਿੱਚ ਗਿਆ ਤਿੰਨ ਸਾਕ ਨਵੇਂ ਬਣਦੇ ਨੇ, ਇੱਕ ਟੋਲੀ ਵਾਲ, ਇੱਕ ਹਾਂਡੀ ਵਾਲ ਤੇ ਇੱਕ ਭਾਈ ਵਾਲ, ਭਾਈ ਬੰਦ ਜਿਹਨੂੰ ਹੋਏ ਨੇ, ਇਹ ਤਿੰਨ ਸਾਕ ਨਵੇਂ ਬਣਦੇ। ਟੋਲੀ ਵਾਲ ਉਹ ਹੁੰਦੇ ਨੇ ਜਿਹੜੇ ਇਕੱਠੇ ਹੀ ਭਰਤੀ ਹੋਣ, ਇਕੱਠੇ ਹੀ ਰੰਗਰੂਪੀ ਸਿੱਖਣ, ਤੇ ਬਾਈ ਚਾਂਸ ਉਹਨਾਂ ਦੀ ਪੋਸਟਿੰਗ ਵੀ ਕਿਤੇ ਕੋਈ ਥਾਂ ਹੋ ਜਾਏ, ਉਹ ਟੋਲੀ ਵਾਲ ਹੁੰਦੇ ਨੇ, ਤੇ ਜਿਹਨਾਂ ਦੀ ਰੋਟੀ ਸਾਂਝੀ ਹੋ ਜਾਏ ਉਹ ਹਾਂਡੀ ਵਾਲ,
ਤੇ ਜਿਹੜਾ ਪਿੰਡੋਂ ਮਿਲਣੇ ਆਵੇ ਉਹਨੂੰ ਭਾਈ ਬੰਦ ਕਹਿੰਦੇ ਨੇ ਤੇ ਮੇਰਾ ਭਾਈ ਬੰਦ ਆਇਆ ਉਹ ਜਿਹੜਾ ਫਿਰ ਭਾਈ ਬੰਦ ਹੁੰਦਾ ਨਾ ਉਹਨੂੰ ਸਾਰੇ ਟੋਲੀ ਵਾਲੇ ਜਾਕਤਾਂ ਦਿੰਦੇ ਨੇ ਰੋਟੀਆਂ ਵਜਦੇ ਨੇ ਕਈ ਇਹ ਸਾਡੇ ਜਾਣੂ ਪਛਾਣੂ ਦਾ ਭਾਈ ਬੰਦ ਹੈ ਆਪਣੀ ਬੱਕਰੀ ਵਾਸਤੇ ਕੋਠਾ ਬਣਾਉਣਾ ਹੋਵੇ ਨਾ ਬੱਕਰੀ ਲਈ ਤੇ ਬੜਾ ਮਜ਼ਬੂਤ ਬਣਾਉਂਦੇ ਆ ਭਾਈ ਚੋਰ ਨਾ ਪਏ ਜਦੋਂ ਗੁਰਦੁਆਰੇ ਵਾਸਤੇ ਕੋਈ ਚੀਜ਼ ਖਰੀਦਣੀ ਹੁੰਦੀ ਆ ਰੱਜ ਕੇ ਰੀਝ ਨਾਲ ਖਰੀਦਿਆ ਕਰੋ ਭਈ ਖਰਾਬ ਹੀ ਨਾ ਹੋਏ ਉਹ ਹੋਟਲਾਂ ਤੇ ਇੰਡੀਆ ਚ ਸਾਰਾ ਦਿਨ ਹੋਏ ਹੋਏ ਹੁੰਦੀ ਰਹਿੰਦੀ ਆ ਕਸਮਾ ਖਾਣਾ ਕਦੇ ਖਰਾਬ ਹੋਇਆ ਓਡੀ ਦੂਰ ਆਵਾਜ਼ ਫੜ ਲੈਂਦਾ ਸਾਡਾ ਗੁਰਦੁਆਰੇ ਆਇਆ ਹੋਇਆ ਜਿੰਨਾ ਚਿਰ ਆਉਂ ਨਾ ਕਰੀ ਉਨਾ ਚਿਰ ਆਵਾਜ਼ ਨਹੀਂ ਫੜਦਾ ਇਹ ਕਾਰਨ ਕੀ ਹੈ ਇਹ ਥਾਂ ਰੱਜ ਕੇ ਪੈਸੇ ਖਰਚਿਆ ਕਰੋ ਇੱਥੇ ਰੱਜ ਕੇ ਦੌਲਤ ਵੰਡਿਆ ਕਰੋ ਵੰਡਿਆਵੇ ਬਣ ਕੇ ਨਹੀਂ ਭਿਖਾਰੀ ਬਣ ਕੇ ਦੇਣ ਵਾਲਾ ਕੋਈ ਹੋਰ ਹਰ ਜਿਹੜੀ ਚੀਜ਼ ਮੈਂ ਅਰਜ਼ ਕਰ ਰਿਹਾ ਸੀ ਜੰਗ ਛਿੜ ਪਏ ਤੇ ਬਾਈ ਚਾਂਸ ਦੁਸ਼ਮਣ ਦੀ ਗੋਲੀ ਲੱਗ ਜਾਏ ਜ਼ਿੰਦਗੀ ਵਿੱਚ ਬੜੇ ਮਰਹਲੇ ਆਉਂਦੇ ਨੇ ਤੇ ਬੜਾ ਕੁਝ ਲੱਭਦਾ ਮੇਰੇ ਨਾਲ ਇੱਕ ਰਲਾ ਸਿੰਘ ਵੀ ਨੌਕਰ ਸੀ ਕੱਦ ਛੋਟਾ ਜਿਹਾ ਸੀ ਪਰ ਮਨ ਚਲਾ ਬੜਾ ਸੀ ਤੇ ਇੱਕ ਸਾਡੇ ਨਾਲ ਨਾਈ ਸਿੰਘ ਭਰਤੀ ਹੋਇਆ ਕਰਾਚੀਓ ਜਿਸ ਵੇਲੇ ਜਹਾਜ਼ ਚੱਲਿਆ ਨੀਲਾਂ ਪਾਣੀ ਪਾਣੀ ਨਜ਼ਰ ਆਇਆ ਕਿਤੇ ਰੁੱਖ ਨਾ ਦਰਖਤ ਨਾ ਪਿੰਡ ਨਾ ਪੀੜ ਤੇ ਉਹ ਨਾਈ ਰੋਵੇ ਤੇ ਰਲਾ ਸਿੰਘ ਦੇ ਕੋਲ ਆ ਕਹਿਣ ਲੱਗਾ ਨਾਈਆ ਚੁੱਪ ਕਰ ਜਾ ਨਹੀਂ ਤੇ ਮੈਂ ਤੈਨੂੰ ਧੱਕਾ ਦੇ ਕੇ ਸਮੁੰਦਰ ਦੇ ਵਿੱਚ ਸੁੱਟ ਦੇਣਾ ਉਹ ਕਹਿੰਦਾ ਉਹ ਰਲਾ ਸਿੰਘ ਮੈਂ ਤੇ ਅੱਗੇ ਬੜਾ ਔਖਾ ਦੁਖੀ ਤੇ ਤੂੰ ਮੈਨੂੰ ਧੱਕਾ ਕਿਉਂ ਦੇਣਾ ਆਂਦਾ ਤੈਨੂੰ ਪਿੰਡ ਜੱਟ ਕਿੰਨਾ ਆਨਿਆਂ ਦੇ ਸੁਹਾਗੇ ਉੱਤੇ ਨਹੀਂ ਚੜ੍ਹਨ ਦਿੰਦੇ ਹੁਣ 14 ਕਰੋੜ ਦੇ ਜਹਾਜ਼ ਤੇ ਚਾੜੇ ਆ ਜਾ ਵੀ ਰੋਣਾ ਖਬਰਦਾਰ ਜੋ ਕੀ ਸਾਗ ਨੇ ਮੈਂ ਧੋਖਾ ਦੇ ਦੇਣਾ ਕਿੱਦਾਂ ਦਾ ਮਨ ਚਲਾ ਜੇ ਤੇ ਜਿਹਨੂੰ ਕਿਤੋਂ ਨਾ ਨਾ ਲਾਮ ਚ ਦੁੱਧ ਲੱਗੇ ਆਪਣਾ ਰਲਾ ਸਿੰਘ ਕੋਲ ਜਾਓ ਜਿਹਨੂੰ ਗੋਲੀ ਲੱਗ ਜਾਣੀ ਉਹਦਾ ਦੁੱਧ ਵੀ ਆਪਣੇ ਥੈਲੇ ਚ ਉਹਦੀ ਚਾਹ ਵੀ ਆਪਣੇ ਥੈਲੇ ਚ ਉਹਦੀ ਖੰਡ ਵੀ ਆਪਣੇ ਥੈਲੇ ਜਿਹਨੂੰ ਕਿਤੇ ਦੁੱਧ ਖੰਡ ਨਾ ਲੱਗਿਆ ਆਪਣਾ ਰਲਾ ਸਿੰਘ ਤੇ ਇੱਦਾਂ ਦਾ ਸੀ ਉਹ ਬੰਦਾ ਤੇ ਮੇਰੇ ਕੋਲੋਂ ਜੀ ਖੰਡ ਮੰਗੀ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਉਧਰੋਂ ਗੋਲੀ ਆਈ ਮੈਨੂੰ ਲੱਗ ਗਈ ਤੇ ਮੋਏ ਹੋਏ ਨਾਲ ਲੜੀ ਜਾਣਾ ਖੰਡ ਨਹੀਂ ਕਹਿਣ ਦਿੰਦਾ ਹੁਣ ਸਾਰੀ ਖੋਲਾਂ ਹੈਂ ਰਹਿਣ ਦਿਆਂ ਤੁਰ ਗਈ ਤੇ ਨਾ ਮੋਏ ਹੋਏ ਨਾਲ ਲੜੀ ਜਾਣਾ ਤੇ ਵਾਹਿਗੁਰੂ ਦੀ ਮਿਹਰ ਐਸੀ ਅਜੇ ਤੱਕ ਉਹ ਮੇਰੇ ਪਿੰਡ ਚ ਜਿਉਂਦਾ ਟੈਨਸ਼ਨ ਲੈਂਦਾ ਕਈ ਬੰਦੇ ਉਹਦੇ ਵਿਹੜਿਆ ਮਰ ਗਏ ਲਾਗੇ ਖਲੋਤੇ ਮਰ ਗਏ ਪਰ ਉਹਨੂੰ ਸੱਤੀ ਲਾ ਨਾ ਲੈ ਇਹ ਨਿਰੰਕਾਰ ਦਾ ਭਾਣਾ ਤੇ ਸੀ ਬੜਾ ਮਨ ਚਲਾ ਉਹਨੂੰ ਰੱਖਣ ਹਾਰ ਨੇ ਰੱਖ ਲਿਆ ਹੱਸਦੇ ਖੇਡਦੇ ਨੂੰ ਰੱਖ ਲਿਆ ਪਰ ਜੇ ਕਿਤੇ ਗੋਲੀ ਲੱਗ ਜਾਏ ਡਿੱਗ ਪਏ ਮਰੇ ਨਾ ਡਿੱਗ ਪਏ ਤੜਪੇ ਪਿਆਰੇ ਉਸ ਵੇਲੇ ਟੋਲੀ ਵਾਲ ਛੱਡ ਜਾਂਦੇ ਉਸ ਵੇਲੇ ਹਾਂਡੀ ਵਾਲ ਛੱਡ ਜਾਂਦੇ ਉਸ ਵੇਲੇ ਭਾਈ ਵਾਲ ਜਿਹੜੇ ਹੁੰਦੇ ਨੇ ਭਾਈ ਬੰਦ ਉਹ ਵੀ ਛੱਡ ਜਾਂਦੇ ਤੇ ਜੇ ਲਿਖਦੇ ਜਿਲਖਦੇ ਤੜਪਦੇ ਦੇ ਕੋਲ ਅਖਿਨ ਚੇਕ ਬਾਈ ਚਾਂਸ ਕਿਤੇ ਅੰਮਾ ਜਾਇਆ ਵੀਰ ਆ ਜਾਏ ਨਾ ਸਗਾ ਭਰਾ ਆ ਜਾਏ ਤੇ ਉਹ ਫਿਰ ਵੇਖ ਕੇ ਖਰੋ ਜਾਂਦਾ ਅੰਮਾ ਜਾਇਆ ਤੈਨੂੰ ਟੋਲੀ ਵਾਲ ਛੱਡ ਗਏ ਤੈਨੂੰ ਹਾਂਡੀ ਵਾਲ ਛੱਡ ਗਏ ਤੈਨੂੰ ਭਾਈ ਬੰਦ ਛੱਡ ਗਏ ਉਹ ਮੇਰਿਆ ਵੀਰਾ ਮੈਂ ਤੈਨੂੰ ਛੱਡ ਕੇ ਕਿੱਥੇ ਜਾਵਾਂ ਤੇਰਾ ਮੇਰਾ ਦੁੱਧ ਦਾ ਸਾਕ ਮੈਂ ਤੂੰ ਇੱਕ ਮਾਂ ਦੀ ਗੋਦ ਵਿੱਚ ਬਚਪਨ ਦੇ ਬਾਦਸ਼ਾਹੀ ਦੇ ਉਮਰ ਗੁਜ਼ਾਰੇ ਮੈਂ ਤੇ ਤੂੰ ਰਲ ਕੇ ਇੱਕ ਮਾਂ ਦਾ ਆਬੇ ਜਮਜਮ ਪੀਤਾ ਇੱਕ ਮਾਂ ਦਾ ਦੁੱਧ ਪੀ ਕੇ ਅਸੀਂ ਪਰਵਰਿਸ਼ ਪਾਈ ਮੈਂ ਇੱਕ ਸੂਫੀ ਮਰਦ ਦਾ ਕੌਲ ਪੜਿਆ ਉਹ ਕਹਿੰਦਾ ਦੋ ਲਫਜ਼ੋਂ ਮੈਂ ਪੋਸ਼ੀਦਾ ਕੁੱਲ ਮੇਰੀ ਕਹਾਣੀ ਜ਼ਿੰਦਗੀ ਦੀ ਲੰਮੀ ਕਹਾਣੀ ਦੋ ਲਫਜ਼ਾਂ ਵਿੱਚ ਲੁਕੀ ਹੋਈ ਹੈ ਦੋ ਲਫਜ਼ੋਂ ਮੈਂ ਪੋਸ਼ੀਦਾ ਕੁੱਲ ਮੇਰੀ ਕਹਾਣੀ ਹੈ ਇੱਕ ਲਫਜ਼ ਬੁਢਾਪਾ ਹੈ ਇੱਕ ਲਫਜ਼ ਜਵਾਨੀ ਇਸ ਆਲਮੇ ਫਾਨੀ ਕੀ
जो चीज है वो फानी है, 100 दिन का भरापा है, 2 दिन की जवानी। पर 2 दिन की जवानी उसे असी बड़ा तकबर करने, बड़ा मान करने। जिथों ये जवानी हासिल हुई थी उस चश्मे का असी कोई ध्यान नहीं कर दो, जिस ममता की मारी हुई मान, ममता के पुतले मान, अपने प्यार दे प्याले विच अपनी जवानी पा पा के कोल कोल कोल कोल के दुध बना के अपने सुखां लभे उत्तों वार दिती, उस मां वल ते कदे मैं नहीं वेख्या, उस मां दा ते मैं कदे शुकराना नहीं की। मैं ते तू एक मां दा दुध पीता वीरा, तू लुथ रहा बिलख रहा तड़प रहा, जान तेरी निकल गई नहीं, मैं तेनू छड़ के किसे जावा, चढ़ मेरे कंधारे पाला, मेरे गल नू जपी। मैं कोशिश करना नेड़े तेड़े जे किते अपनी फौज की कोई डिस्पेंसरी मिल गई इलाज करावांगे, खबरा निरंकार तेरा जीवन बख्श दे। मैदान जंग विच सका भरा मिल पे वो जिंदगी का सहारा, वो जिंदगी का आसरा बन जाता। जैसे भूखे भोजन मात, जैसे रण में सका परात, हर

ਉਹਨਾਂ ਨੂੰ ਚੁੱਕ ਕੇ ਉਸੇ ਵੇਲੇ ਬਾਹਰ ਲੈ ਜਾਂਦੇ ਨੇ, ਬਾਕੀ ਦੇ ਜਿਉਂਦੇ ਜਿਹੜੇ ਨੇ ਇੱਕੋ ਥਾਂ ਰੱਖਦੇ ਨੇ, ਜਦੋਂ ਉਹ ਸੁੱਕ ਜਾਂਦੇ ਨੇ ਉਹਨਾਂ ਨੂੰ ਮੁੜ ਕੇ ਲਿਆ ਕੇ ਉਹਨਾਂ ਕੋਲੋਂ ਖੁਰਾਕ ਦਾ ਕੰਮ ਲੈਂਦੇ ਨੇ। ਸਿਉਂਕ ਦੀ ਰਿਸਰਚ ਕਰਨ ਵਾਲੇ ਇਰਾਨੀ ਨੇ ਫੈਸਲਾ ਇਹ ਦਿੱਤਾ, ਕਹਿੰਦਾ ਗਰਮੀ ਅੱਤ ਦਰਜੇ ਦੀ ਹੋਵੇ, ਲੋਕ ਮਰਦੇ ਹੋਣ ਗਰਮੀ ਨਾਲ, ਚੈਨ ਨਾ ਆਉਂਦਾ ਹੋਵੇ, ਪਰ ਸਿਉਂਕ ਦੇ ਘਰ ਵਿੱਚ 30 ਡਿਗਰੀ ਤੋਂ ਉਤਾਂ ਗਰਮੀ ਨਹੀਂ ਪੈਂਦੀ ਤੇ 30 ਡਿਗਰੀ ਤੋਂ ਵੱਧ ਸਰਦੀ ਨਹੀਂ ਪੈਂਦੀ। ਐਸਾ ਸੁੰਦਰ ਘਰ ਬਣਾਉਣਾ ਆਉਂਦਾ। ਕੀੜੀਆਂ ਦੇ ਵਾਸਤੇ ਉਹਨੇ ਬੜਾ ਕੁਝ ਲਿਖਿਆ, ਉੱਡਣ ਵਾਲੇ ਪਰਿੰਦਿਆਂ ਵਾਸਤੇ ਉਹਨੇ ਬੜਾ ਕੁਝ ਲਿਖਿਆ। ਇੱਕ ਉਹਦਾ ਲਫ਼ਜ ਮੈਨੂੰ ਬੜਾ ਹੀ ਚੰਗਾ ਲੱਗਾ, ਕਹਿੰਦਾ ਭਾਈ ਆਦਮੀ ਜੰਮਦਾ ਹੀ ਮਰਨ ਵਾਸਤੇ, ਆਦਮੀ ਜੰਮਦਾ ਹੀ ਮਰਨ ਵਾਸਤੇ। ਔਰ ਉਹਨੇ ਜਿਹੜੇ ਆਦਮੀ ਦੇ ਢਾਂਚੇ ਦੀ ਰਿਸਰਚ ਕੀਤੀ ਹੈ, ਕਹਿੰਦਾ ਆਦਮੀ ਦੇ ਢਾਂਚੇ ਦੇ ਅੰਦਰ ਲੱਖਾਂ ਜੀਵ ਰੋਜ਼ ਮਰਦੇ ਨੇ ਤੇ ਲੱਖਾਂ ਜੀਵ ਰੋਜ਼ ਪੈਦਾ ਹੁੰਦੇ ਨੇ। ਜੇ ਢਾਂਚੇ ਦੇ ਅੰਦਰੋਂ ਜੰਮਣ ਮਰਨ ਦਾ ਸਿਲਸਿਲਾ ਖਤਮ ਹੋ ਜਾਏ ਤੇ ਇਨਸਾਨੀ ਜ਼ਿੰਦਗੀ ਇੱਕ ਘੰਟਾ ਨਹੀਂ ਰਹਿ ਸਕਦੀ। ਉਹ ਜਿਹੜੇ ਅੰਦਰ ਦੇ ਜੀਵ ਜੰਮਦੇ ਮਰਦੇ ਨੇ ਉਹ ਇਹਦੀ ਜ਼ਿੰਦਗੀ ਨੂੰ ਬਰਕਰਾਰ ਰੱਖਣ ਦਾ ਸਾਧਨ। ਕਹਿਣ ਤੋਂ ਮੇਰਾ ਭਾਵ ਕਿ ਮੌਲਾ ਦੀ ਜਾਤ ਨੇ ਸਾਨੂੰ ਬੜਾ ਕੁਝ ਦਿੱਤਾ, ਅਸੀਂ ਨਾ ਉਧਰ ਧਿਆਨ ਪਾਉਂਦੇ ਹਾਂ ਨਾ ਉਹਦਾ ਸ਼ੁਕਰਾਨਾ ਕਰਨੇ। ਜਿਹਨਾਂ ਲੋਕਾਂ ਨੂੰ ਰੌਸ਼ਨ ਦਿਮਾਗ ਨਸੀਬ ਹੋਏ ਨੇ ਉਹ ਫਿਰ ਵੇਖ ਵੇਖ ਵੇਖ ਕੇ ਹੈਰਾਨ ਹੋ ਜਾਂਦੇ ਨੇ, ਚੱਕਰਤ ਹੋ ਜਾਂਦੇ ਨੇ। ਹੁਣੇ ਨੀ ਤੁਸਾਂ ਬਚਨ ਪੜੇ, ਖਿਨਮੇ ਅਵਰ ਖਿਨੇ ਮਾਹੇ ਅਵਰਾ ਅਚਰਜ ਚਲਤ ਤੁਮਾਰੇ, ਰੂੜੋ ਬੂੜੋ ਗੈਰ ਗੰਭੀਰੋ ਊਚੋ ਅਗਮ ਅਪਾਰੇ। ਉਹ ਬਜਾਤੇ ਖੁਦ ਅਨੰਤ ਹੈ, ਉਹਦੀ ਰਚਨਾ ਅਨੰਤ ਹੈ, ਉਹਦੀ ਖੁਸ਼ਕੀ ਅਨੰਤ ਹੈ, ਉਹਦੀ ਤਰੀ ਅਨੰਤ ਹੈ। ਉਹ ਸਮੁੰਦਰ ਵਿੱਚ ਤਾਰੀਆਂ ਲਾਉਣ ਵਾਲੀ ਜਿਹੜੀ ਮੱਛੀ ਹੈ ਉਹਦੀ ਫਿਟਿੰਗ ਐਸੀ ਹੈ, ਉਹਦਾ ਢਾਂਚਾ ਐਸਾ, ਭਾਈ ਸ਼ਾਹ ਰੰਗ ਹੈ ਨਹੀਂ ਲੇਕਿਨ ਉਹਦੇ ਪੇਟ 'ਚ ਪਾਣੀ ਨਹੀਂ ਦਾਖਲ ਹੋ ਸਕਦਾ, ਐਸਾ ਉਹਨੂੰ ਐਸਾ ਜੋੜਿਆ ਹੋਵੇ ਪਾਣੀ ਉਹਦੇ ਅੰਦਰ ਦਾਖਲ ਹੋ ਹੀ ਨਹੀਂ ਸਕਦਾ। ਐਸੀ ਉਹਦੀ ਫਿਟਿੰਗ ਕੀਤੀ ਹੈ ਕੁਦਰਤ ਨੇ ਮੱਛੀ ਦੀ ਕਿ ਉਹ ਅੱਖਾਂ ਖੁੱਲੀਆਂ ਰੱਖਦੀ ਹੈ ਪਾਣੀ, ਵੱਡੀ ਮੱਛੀ 'ਤੇ ਹਮਲਾ ਕਰਕੇ ਆਵੇ ਉਹਦੇ ਕੋਲੋਂ ਬਚਣਾ ਹੁੰਦਾ, ਨਿੱਕੀ ਮੱਛੀ ਵੇਖ ਕੇ ਉਹਦੇ 'ਤੇ ਹਮਲਾ ਉਹਨੇ ਕਰਨਾ ਹੁੰਦਾ ਅਤੇ ਆਪਣਾ ਰਾਹ ਵੀ ਲੱਭਣਾ ਹੁੰਦਾ। ਉਹ ਅੱਖ ਨਹੀਂ ਚਮਕਦੀ ਲੇਕਿਨ ਉਹਦੀ ਅੱਖ ਨੂੰ ਪਾਣੀ ਚੁੱਭਦਾ ਨਹੀਂ, ਉਹਦੀ ਅੱਖ ਨੂੰ ਪਾਣੀ ਦਖਲਾ ਨਹੀਂ ਦਿੰਦਾ। ਇਹ ਤਾਂ ਬਾਬੇ ਨਾਨਕ ਨੇ ਜਦੋਂ ਸਾਰੀ ਰਿਸਰਚ ਕੀਤੀ ਉਦੋਂ ਸਰਕਾਰ ਇੱਕ ਲਫ਼ਜ਼ ਕਹਿ ਗਏ ਨੇ, ਵੇਖ ਵਿਡਾਣ ਰਹਿ ਵਿਸਮਾ, ਮੈਂ ਨਿਰੰਕਾਰ ਦੇ ਅਸਚਰਜ ਕੌਤਕ ਵੇਖ ਕੇ ਅਸਚਰਜ ਹੋ ਗਿਆ, ਹੈਰਾਨ ਰਹਿ ਗਿਆ। ਇਹ ਮਾਲਕ ਤੂੰ ਬੇਅੰਤ ਹੈ, ਤੈਨੂੰ ਬੇਅੰਤ ਕਹਿਣਾ ਹੀ ਫੱਬਦਾ ਹੈ, ਇਹਨੂੰ ਹੇਠਾਂ ਉਤਾਂ ਹੋਰ ਤੇਰਾ ਪਤਾ ਕੋਈ ਨਹੀਂ, ਬਹੁਤਾ ਕਹੀਏ ਬਹੁਤਾ ਹੋ, ਜਿੰਨਾ ਤੈਨੂੰ ਵੱਡਾ ਵੱਡਾ ਆਖਦਾ ਹੀ ਹੈ ਤੂੰ ਉਹਨੂੰ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਜ਼ੀ ਗਾਂ ਤੋਂ ਗਾਂ। ਉਸ ਅਥਾਹ ਸਮੁੰਦਰ ਵਿੱਚ ਮੱਛਲੀ ਫਿਰਦੀ ਹੈ, ਵੱਡੀ ਮੱਛਲੀ ਨੂੰ ਆਪਣਾ ਦੁਸ਼ਮਣ ਜਾਣ ਕੇ ਜਾਨ ਬਚਾ ਲੈਂਦੀ, ਨਿੱਕੀ ਮੱਛਲੀ ਨੂੰ ਆਪਣੀ ਖੁਰਾਕ ਜਾਣ ਕੇ ਹੜੱਪ ਕਰ ਲੈਂਦੀ, ਰਸਤਾ ਲੱਭਦਾ ਉਸੇ ਪਾਣੀ 'ਚ ਜੰਮਦੀ ਹੈ ਉਸੇ ਮਰ ਜਾਂਦੀ ਹੈ, ਸਭ ਕੁਝ ਵੇਖਦੀ ਚਾਹਦੀ। ਲੇਕਿਨ ਸਾਹਿਬ ਨਾਨਕ ਨਿਰੰਕਾਰੀ ਮਹਾਰਾਜ ਕਹਿੰਦੇ ਨੇ ਦੁਸ਼ਮਣ 'ਤੇ ਲੱਭ ਗਿਆ ਪਾਣੀ 'ਚ, ਸੱਜਣ 'ਤੇ ਲੱਭ ਗਿਆ ਪਾਣੀ 'ਚ, ਰਸਤਾ 'ਤੇ ਲੱਭ ਗਿਆ ਮੱਛਲੀ ਨੂੰ ਪਾਣੀ 'ਚ, ਪਰ ਜਿਹੜੀ ਉਹਦੀ ਮੌਤ ਸੀ ਨਾ ਜਾਲ, ਉਹ ਨਾ ਮੱਛਲੀ ਨੂੰ ਲੱਗੀ। ਮੱਛਲੀ ਜਾਲ ਨਾ ਜਾਣੇ ਸਰਖਾਰਾ ਅਸਗਾ, ਤੇ ਇਉਂ ਤਸੱਲੀ ਕਰ ਲਈ ਜਾਣਿਆ ਭਾਈ ਜਾਲ ਹੈ ਹੀ ਨਹੀਂ, ਇਹ ਜਾਣਦਿਆ ਹੈ ਯਾਨੀ ਮੌਤ ਹੈ ਹੀ ਨਹੀਂ ਮੇਰੀ, ਮੈਨੂੰ ਮਾਰਨ ਵਾਲਾ ਕੋਈ ਜੰਮਿਆ ਹੀ ਨਹੀਂ, ਤਸੱਲੀ ਹੋ ਗਈ ਯਕੀਨ ਹੋ ਗਿਆ ਮੈਂ ਅਮਰ ਹਾਂ, ਮੇਰੇ ਤੇ ਕੋਈ ਮੌਤ ਦਾ ਕੁੰਡਾ ਨਹੀਂ। ਤੇ ਗਰੀਬ ਨੂੰ ਅੱਜ ਕਹਿੰਦੇ ਨੇ ਮੱਛਲੀ ਜਾਲ ਨਾ ਜਾਣਿਆ ਸਰਕਾਰਾ ਅਸਗਾ, ਅੱਤ ਸਿਆਣੀ ਸੋਹਣੀ, ਸਿਆਣੀ ਵੀ ਬੜੀ ਹੈ ਤੇ ਸੋਹਣੀ ਵੀ ਬੜੀ ਹੈ, ਮੂੰਹ ਨਿੱਕਾ ਜਿਹਾ ਹੈ ਧੌਣ ਤੋਂ ਪਿਛਾਂ, ਫਿਰ ਕੱਦ ਭਾਰਾ ਜਿਹਾ ਹੈ, ਪੂਛਲ ਫਿਰ ਪਤਲੀ ਜਿਹੀ ਹੈ, ਜਦੋਂ ਸਿੱਧੀ ਤੁਰਦੀ ਹੈ ਪਾਣੀ 'ਚ।

ਕੰਮ ਖਾਏ ਤੇ ਬੜੀ ਚੰਗੀ ਲੱਗਦੀ ਏ ਜਦੋਂ ਪਲਸੇਟਾ ਪਾ ਕੇ ਵੱਖੀ ਪਰਨੇ ਹੋ ਜਾਂਦੀ ਏ ਚਾਨੇ ਚਮਕਦੇ ਨੇ ਬੜੀ ਸੋਹਣੀ ਧੁਆਪਣ ਵਾਲੀ ਜਾਪਦੀ ਅੱਤ ਸਿਆਣੀ ਸੋਹਣੀ ਕਿਉਂਕਿ ਤੋ ਵਿਸਾ ਵਿਸਾ ਮੈਨੇ ਯਕੀਨ ਵਿਸਾ ਮੈਨੇ ਇਤਬਾਰ ਉਹਨੇ ਇਤਬਾਰ ਕਿਉਂ ਕਰ ਲਿਆ ਉਹਨੇ ਯਕੀਨ ਕਿਉਂ ਕਰ ਲਿਆ ਭਾਈ ਪਾਣੀ ਚ ਮੇਰੀ ਮੌਤ ਹੈ ਨੀ ਕਿਉਂ ਇਤਬਾਰ ਕਰ ਲਿਆ ਕਿ ਪਾਣੀ ਚ ਮਾਰਨ ਵਾਲਾ ਕੋਈ ਜਮਿਆ ਹੀ ਨਹੀਂ ਅੱਤ ਸਿਆਣੀ ਸੋਹਣੀ ਕਿਉਂਕਿ ਤੋ ਵਿਸਾ ਕੀਤੇ ਕਾਰਨ ਪਾਤੜੀ ਉਹ ਜਿਹੜਾ ਵਿਸਾ ਕਰ ਲਿਆ ਨਾ ਇਤਬਾਰ ਕਰ ਲਿਆ ਨਾ ਬਈ ਪਾਣੀ ਚ ਮੇਰੀ ਮੌਤ ਹੈ ਨਹੀਂ ਉਸ ਕੀਤੇ ਹੋਏ ਇਤਬਾਰ ਦੀ ਵਜ੍ਹਾ ਕਰਕੇ ਜਾਲ ਚ ਫਸ ਗਏ ਕੀਤੇ ਕਾਰਨ ਪਾਤੜੀ ਕਾਲ ਨਾ ਚਲੇ ਸਿਰਾ ਪਿਆਰਿਓ ਮੌਤ ਸਿਰ ਤੋਂ ਚੱਲਦੀ ਮੌਤ ਸਿਰ ਤੋਂ ਜਾਂਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਮਹਾਂ ਵਾਕ ਹੈ ਹੰਸਾ ਸਰੋਵਰ ਹੰਸ ਮਾਨ ਸਰੋਵਰ ਦਾ ਕੰਢਾ ਨਹੀਂ ਛੱਡਦਾ ਚੌਵੀ ਘੰਟੇ ਮਾਨ ਸਰੋਵਰ ਦੇ ਕੰਢੇ ਬੈਠਾ ਰਹਿੰਦਾ ਕਾਲ ਸਰੀਰ ਇਸੇ ਤਰ੍ਹਾਂ ਮੌਤ ਜਿਹੜੀ ਹੈ ਚੌਵੀ ਘੰਟੇ ਬੰਦੇ ਦੇ ਸਿਰ ਤੇ ਬੈਠੀ ਰਹਿੰਦੀ ਹੈ ਹੰਸ ਵਾਂਗੂ ਮਾਨ ਸਰ ਛੱਡਦੀ ਨਹੀਂ ਬੰਦੇ ਦੇ ਸਿਰ ਤੋਂ ਕਿਤੇ ਜਾਂਦੀ ਨਹੀਂ ਅੱਤ

ਜਿੱਧਰ ਸਰਦਾਰ ਇੰਦਰਜੀਤ ਸਿੰਘ ਸਾਹਿਬ ਪ੍ਰੀਤਮ ਸਿੰਘ ਸਾਹਿਬ ਰਹਿੰਦੇ ਨਾ, ਉੱਧਰ ਕਿਸੇ ਘਰ ਦੀਵਾਨ ਸੀ ਤੇ ਮੈਂ ਗਿਆ ਸੀ ਉੱਥੇ। ਮੈਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇੱਕ ਸ਼ਬਦ ਪੜਿਆ, ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਿ ਪੇਖਿਓ ਪ੍ਰਭ ਜੀ ਆਪਣੇ ਸੰਗੇ। ਵਾਹਿਗੁਰੂ ਕੋਈ ਐਸੀ ਕਿਰਪਾ ਕਰ ਰਿਹਾ ਸੰਤੋ ਮਹਾਂਪੁਰਸ਼ੋ, ਕੋਈ ਐਸੀ ਦਵਾਈ ਦਿਓ ਭਾਈ ਮੈਂ ਵਾਹਿਗੁਰੂ ਨੂੰ 24 ਘੰਟੇ ਆਪਣੇ ਅੰਗ ਸੰਗ ਵੇਖ ਸਕਾਂ। ਦੇਖਿਓ ਪ੍ਰਭ ਜੀਓ ਆਪਣੇ ਸੰਗ ਤੇ ਦਿਨ ਸੇ ਭੀਤ ਭਰਮਾਰੀ, ਭੀਤ ਮੈਨੇ ਕੰਧ ਤੇ ਭਰਮਾਰੀ ਮੈਨੇ ਭਰਮ ਅਗਿਆਨ। ਉਹ ਜਿਹੜੇ ਅਗਿਆਨ ਦੇ ਹਨੇਰੇ ਦੀ ਕੰਧ ਹੈ ਇਹ ਝੱਠ ਜਾਏ ਤੇ ਮੈਂ ਵਾਹਿਗੁਰੂ ਨੂੰ 24 ਘੰਟੇ ਆਪਣੇ ਅੰਗ ਸੰਗ ਵੇਖ ਸਕਾਂ। ਬਈ ਸੰਤੋ ਕੋਈ ਇਹੋ ਜਿਹੀ ਦਵਾਈ ਦਿਓ, ਸੰਤ ਹੋ ਇਹ ਬਤਾਵ ਹੋ ਕਾਰੀ, ਕੋਈ ਇਹੋ ਜਿਹੀ ਦਵਾਈ ਦੇ ਦਿਓ ਜਿਹਦੇ ਨਾਲ ਮੈਂ ਵਾਹਿਗੁਰੂ ਨੂੰ ਨੇੜੇ ਅੰਗ ਸੰਗ ਵੇਖ ਸਕਾਂ ਤੇ ਜਿਹੜੀ ਭਰਮ ਦੀ ਕੰਧ ਆ ਇਹ ਝੱਠ ਜਾ। ਤੇ ਸਤਿਗੁਰਾਂ ਨੇ ਜਵਾਬ ਦਿੱਤਾ ਹੈ, ਔਖਦ ਨਾਮ ਅੰਮ੍ਰਿਤ ਜਲ ਨਿਰਮਲ ਪਾਈਐ ਗੁਰੂ ਦੁਆਰੀ। ਦਵਾਈ ਤੋਂ ਨਾਮ ਹੀ ਹੈ ਪਰ ਨਾਮ ਮਿਲੇਗਾ ਗੁਰੂ ਦੁਆਰਾ, ਗੁਰੂ ਦੀ ਰਾਹੀਂ, ਗੁਰੂ ਦੀ ਮਾਰਫਤ। ਕੁੰਭੇ ਵੱਡਾ ਜਲ ਰਿਹਾ, ਜਲ ਦਿਨ ਕੁੰਭ ਨਾ ਹੋਏ। ਗਿਆਨ ਕਾ ਵੱਡਾ ਮੰਨ ਰਿਹਾ, ਗੁਰ ਦਿਨ ਗਿਆਨ ਨਾ ਹੋਏ। ਪਾਈਆ ਗੁਰੂ ਦੁਆਰੀ, ਸ਼੍ਰੀਮਾਨ ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤ ਦੇ ਟੀਕਾਕਾਰ ਔਰ ਗੁਰੂ ਭਗਤ। ਅਸੀਂ ਜਿਵੇਂ ਲੜਾਈਆਂ ਝਗੜੇ ਵਿੱਚ ਆ ਗਏ, ਪਾਰਟੀਆਂ ਬਣਾਉਣ ਵਿੱਚ ਰਹਿ ਗਏ, ਆਣੀ ਹਾਂ ਭਲਾ ਕਈ ਹਾਈਏ, ਜਿਨ੍ਹਾਂ ਨੇ ਕੁਝ ਕਰਨਾ ਉਹ ਹੋਰ ਹੀ ਤਰ੍ਹਾਂ ਦੇ ਨੇ। ਸ਼੍ਰੀਮਾਨ ਕੈਪਟਨ ਪਿਆਰਾ ਸਿੰਘ ਸਾਹਿਬ ਹੁੰਦੇ ਸਨ, ਪੈਨਸ਼ਨ ਆ ਗਏ ਹੋਏ, ਕੈਪਟਨ ਪੁਣੇ ਦੀ ਪੈਨਸ਼ਨ ਤੇ ਦੋ ਮੁੰਡੇ ਵਿਆਹੇ। ਇਹ ਸਿਰਫ ਭਾਈ ਉਸ ਸਿੱਖ ਦੀ ਲੜਕੀ ਮੈਂ ਆਪਣੀ ਨੂੰਹ ਬਣਾਵਾਂਗਾ ਜਿਸ ਕੁੜੀ ਨੂੰ ਕੀਰਤਨ ਕਰਨਾ ਆਉਂਦਾ, ਦਾਜ ਦਹੇਜ ਦੀ ਕੋਈ ਲੋੜ ਨਹੀਂ, ਪੈਸਾ ਇੱਕ ਨਹੀਂ ਮੈਨੂੰ ਚਾਹੀਦਾ, ਪਰ ਲੜਕੀ ਗੁਰੂ ਗ੍ਰੰਥ ਸਾਹਿਬ ਦੀ ਉਪਾਸ਼ਕ ਹੋ। ਤੇ ਫਿਰ ਦੋਵੇਂ ਨੂੰਹਾਂ ਉਹਦੀਆਂ ਕੀਰਤਨ ਕਰਦੀਆਂ ਸਨ, ਆਪ ਵੀ ਉਹ ਕੀਰਤਨ ਕਰਦੇ ਸਨ। ਤੁਸੀਂ ਉਹ ਸਿੱਖ ਦੇ ਜੀਵਨ ਦਾ ਅੰਦਾਜ਼ਾ ਲਓ, ਭਾਈ ਪਹਿਲਾਂ ਉੱਠਣਾ, ਪਰਿਵਾਰ ਉਠਾਲਣਾ, ਪਹਿਲਾਂ ਪਰਿਵਾਰ ਨੇ ਨਿਤਨੇਮ ਕਰਨਾ ਪੰਜਾਂ ਬਾਣੀਆਂ ਦਾ, ਫਿਰ ਘਰ ਆਸਾ ਦੀ ਵਾਰ ਲਾਉਣੀ ਪੂਰੀ, ਤੇ ਫਿਰ ਗੁਰਦੁਆਰੇ ਵੀ ਬਾਕੀ ਲੋਕਾਂ ਨਾਲੋਂ ਪਹਿਲਾਂ ਗਏ ਹੋਏ ਹੋਣਾ। ਕਿੰਨੇ ਕੁ ਵਜੇ ਉੱਠਦਾ ਹੋਵੇਗਾ, ਕਿੰਨਾ ਕੁ ਉੱਚਾ ਜੀਵਨ ਹੋਵੇਗਾ। ਉਹ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ, ਮੈਨੂੰ ਜੈਪੁਰ ਲੈ ਗਏ, ਉਹਨਾਂ ਦੇ ਮੁਰੱਬੇ ਸਨ ਜੈਪੁਰ। ਤੇ ਉੱਥੇ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਰਨ ਕਾਰਨ ਕਾਦਰ ਹਿੰਦ ਦੀ ਚਾਦਰ ਦਾ ਪਰਬ ਅਸੀਂ ਮਨਾਉਂਦੇ ਹਾਂ, ਜੋਤੀ ਜੋਤ ਸਮਾਉਣ ਦਾ ਤੇ ਚੱਲ। 8 ਦਿਨ ਪਹਿਲਾਂ ਮੈਂ ਪਰਬ ਤੋਂ ਚਲੇ ਗਿਆ ਤੇ ਇੱਕ ਮੁੰਡਾ ਉੱਥੇ ਤਿਲਕ ਲਾਇਆ ਹੋਇਆ, ਬੜਾ ਪਾਨ ਸ਼ਾਨ ਜਿਹਾ ਖਾਧਾ ਹੋਇਆ ਹੋਣਾ ਉਹਨੇ, ਬੜੀ ਬਰੀਕ ਧੋਤੀ ਬੱਧੀ ਹੋਣੀ, ਨੰਤ ਚੰਤ ਪਾਏ ਹੋਏ, ਉਹਨੇ ਰੋਜ਼ ਆਉਣਾ ਕਥਾ ਸੁਣ, ਬਿਲਕੁਲ ਰਾਜਪੂਤਾਨੇ ਦਾ ਆਦਮੀ। ਤੇ 4th ਦਿਨ ਮੇਰੇ ਲਾਗੇ ਆ ਕੇ ਬਹਿ ਗਿਆ, ਸਦਾ ਦੇ ਬਾਹਰ ਕਹਿਣ ਲੱਗਾ, ਗਿਆਨੀ ਜੀ ਸਤਿ ਸ੍ਰੀ ਅਕਾਲ। ਭਾਈ ਸਾਹਿਬ ਤੁਹਾਡਾ ਲਿਬਾਸ ਰਾਜਪੂਤਾਨੇ ਦਾ, ਬੋਲਦੇ ਪੰਜਾਬੀ, ਕਹਿਣ ਲੱਗਾ ਮੈਂ ਅੰਮ੍ਰਿਤਸਰੋਂ ਹਾਂ, ਮੈਂ ਅਸੀਂ ਗੁਸਾਈ ਹਾਂ ਬੈਰਾਗੀ ਔਰ ਇਹਨਾਂ ਦੇ ਅਸੀਂ ਰਾਜਗੁਰੂ ਦਾਦੇ ਪੜਦਾਦੇ ਤੋਂ ਲੈ ਕੇ, ਤੇ ਦਾਦਾ ਪੜਦਾਦਾ ਮਰ ਗਿਆ, ਹੁਣ ਮੈਂ ਰਾਜਗੁਰੂ ਹਾਂ ਔਰ ਮੇਰੀ ਤਾਲੀਮ ਐਨੇ ਆ ਤੇ ਮੈਨੂੰ 4 ਦਿਨ ਹੋਏ ਨੇ ਕਥਾ ਸੁਣਦਿਆਂ, ਇੱਕ ਚੀਜ਼ ਮੈਨੂੰ ਪਤਾ ਲੱਗੀ ਹੈ ਤੇ ਮੈਂ ਪੁੱਛਣਾ। ਮੈਂ ਕਿਹਾ ਮਹੰਤ ਸਾਹਿਬ ਮਹਾਰਾਜ ਦੱਸੋ। ਕਹਿਣ ਲੱਗਾ ਬਈ ਈਸ਼ਵਰ ਭਗਤੀ ਦੀਆਂ ਕਿਤਾਬਾਂ ਮੈਂ ਬੜੀਆਂ ਪੜ੍ਹੀਆਂ, ਗੋਬਿੰਦ ਗੀਤ ਮੈਂ ਪੜ੍ਹਿਆ, ਕਬੀਰ ਜੀ ਦਾ ਬੀਚਕ ਮੈਂ ਪੜ੍ਹਿਆ। ਗੋਸਵਾਮੀ ਤੁਲਸੀਦਾਸ ਨੂੰ ਕਹਿੰਦਾ ਮੈਂ ਘੋਟਾ ਲਾਇਆ, ਜਿਹੜੇ ਕਾਵ ਨਾਲ ਮੱਸ ਰੱਖਦੇ ਹੋ, ਕਦੇ ਗੋਸਵਾਮੀ ਤੁਲਸੀਦਾਸ ਦੀ ਚੌਪੇ ਪੜੀ ਹੈ ਤੇ ਸਵਾਦ ਗਿਆ ਹੁੰਦਾ। ਸੀਤਾ ਦਾ ਬਣਿਆ ਸੋਯੰਬਰ,
ਜਿੱਥੇ ਸੀਤਾ ਨੇ ਆਪਣਾ ਵਰ ਚੁਣਨਾ ਸੀ ਤੇ ਉਹਦੇ ਗਲ ਚ ਵਿਜੇ ਮਾਲਾ ਪਾਉਣੀ ਸੀ ਤੇ ਵਿਜੇ ਮਾਲਾ ਉਹਦੇ ਗਲ ਚ ਪਾਉਣੀ ਸੀ ਜਿਹੜਾ ਧਨੁਸ਼ ਤੋੜਦਾ ਐਵੇਂ ਤੇ ਨਾ ਕੱਪੜਾ ਘੱਟ ਵੱਧ ਵੇਚਦਾ ਵੇਚਦਾ ਆ ਜਾਏ ਤੇ ਕੁੜੀ ਉਹਦੇ ਗਲ ਵਿਜੇ ਮਾਲਾ ਪਾ ਦੇ ਤੇਰਾ ਬੇੜਾ ਚੱਲ ਜਾ ਤੈਨੂੰ ਨਾ ਤੀਰ ਚਲਾਉਣਾ ਆਵੇ ਨਾ ਤੈਨੂੰ ਚੱਕਰ ਚਲਾਉਣਾ ਆਵੇ ਨਾ ਤੈਨੂੰ ਤੱਕੜੀ ਦੀ ਡੰਡੀ ਸਿੱਧੀ ਸਿੱਧੀ ਰੱਖਣੀ ਆਵੇ ਨਾ ਤੇਰੇ ਕੋਲ ਸਿਰੇ ਹੀ ਸਿੱਧਾ ਕੱਟਿਆ ਜਾਏ ਨਾ ਖਰਬੂਜੇ ਵੀ ਪਾੜੀਆਂ ਤੇਰੇ ਗਲ ਵਿਜੇ ਮਾਲਾ ਖਾਦੀ ਹੋਏ ਐਵੇਂ ਚੱਕਿਆ ਨੇ ਸਾਡਾ ਰਿਵਾਜ ਬਣਾ ਸਿੱਖਾਂ ਵਿੱਚ ਕੋਈ ਤਿਉਹਾਰ ਨਹੀਂ ਤੇ ਅੱਜ ਕਾਕੇ ਦੀ ਦਸਤਾਰ ਬੰਦੀ ਹੈ ਉਹ ਦਿੱਲੀ ਦੇ ਲੋਕਾਂ ਕੋਲ ਟਵੇ ਚਾਰ ਆ ਗਏ ਨੇ ਹੁਣੇ ਵੀ ਤਿਉਹਾਰ ਬਣ ਗਿਆ ਜੀ ਅੱਜ ਕਾਕੇ ਦੀ ਦਸਤਾਰ ਗੁਰੂ ਗੋਬਿੰਦ ਸਿੰਘ ਨੇ ਤੇ ਆਪਣੇ ਕਾਕੇ ਦੀ ਦਸਤਾਰ ਬੰਦੀ ਦਾ ਤਿਉਹਾਰ ਨਹੀਂ ਮਨਾਇਆ ਮੋੜ ਮੋਰੀ ਦਾ ਦਸਤਾਰ ਬੰਦੀ ਦਾ ਤਿਉਹਾਰ ਨਹੀਂ ਮਨਾਇਆ ਜੀ ਨਾਨਕ ਨਿਰੰਕਾਰੀ ਦੇ ਕਾਕਿਆਂ ਦਾ ਦਸਤਾਰ ਬੰਦੀ ਦਾ ਕੋਈ ਤਿਉਹਾਰ ਨਹੀਂ ਮਨਾਇਆ ਗਿਆ ਜਦੋਂ ਟਗੇ ਕੋਲ ਆ ਜਾਣ ਤੇ ਨਵੇਂ ਨਵੇਂ ਤਿਉਹਾਰ ਜੰਮ ਪੈਂਦੇ ਨਵੀਆਂ ਰੀਤਾਂ ਜੰਮ ਪੈਂਦੀਆਂ ਰੱਜ ਖਾਣ ਦੀਆਂ ਸਭ ਮਸਤੀਆਂ ਸ੍ਰੀਮਾਨ ਸੰਤ ਸੰਗਤ ਸਿੰਘ ਸਾਹਿਬ ਬੈਠੇ ਹੋਏ ਗੰਗਾ ਸਿੰਘ ਪ੍ਰਿੰਸੀਪਲ ਲੈਕਚਰ ਦੇ ਕਹਿੰਦਾ ਬਾਈ ਜੀ ਜਟਾ ਨਾ ਹੋਵੇ ਮੁੰਡਾ ਰਾਤ ਨੂੰ ਬਾਰਾਂ ਵਜੇ ਜਿੱਤਾ ਹੋਵੇ ਹਾਲ ਦਿਨੇ ਬਾਰਾਂ ਵਜੇ ਛੱਡੇ ਫਿਰ ਜਾ ਕੇ ਦੋ ਪਰੀਆਂ ਚੜ੍ਹੀ ਦੀਆਂ ਲਿਆਵੇ ਕੁਤਰੇ ਉਦੋਂ ਇਹ ਗੰਡਾਸੇ ਤਾਂ ਹੈ ਹੀ ਨਹੀਂ ਸੀ ਨਾ ਹੱਥ ਵਾਲੇ ਹੁੰਦੇ ਫਿਰ ਉਹ ਚੜ੍ਹੀ ਕੁਤਰੇ ਤੇ ਜੇ ਉਹ ਜੀ ਰੁੱਖੀ ਸੁੱਖੀ ਰੋਟੀ ਮਿਲੇ ਖਾ ਕੇ ਕਿਤੇ ਪਿੱਪਲ ਹੇਠਾਂ ਸੌਣਾ ਵੀ ਹੋਇਆ ਉਹਨੂੰ ਵਿਚਾਰੇ ਨੂੰ ਕੀ ਪਤਾ ਲੱਗ ਸਕਦਾ ਕਿ ਉੱਚੜਾ ਚਬਾਰਾ ਹੋਵੇ ਨਦੀ ਦਾ ਕਿਨਾਰਾ ਹੋਵੇ ਪੌਣ ਦਾ ਹੁਲਾਰਾ ਹੋਵੇ ਕਹਿੰਦਾ ਕਿਸੇ ਵਿਹਲੜ ਸਾਧ ਦੀਆਂ ਗੱਲਾਂ ਨੇ ਲਾਗੇ ਬੈਠੇ ਸੰਤ ਸੰਤ ਸਿੰਘ ਜੀ ਕਹਿੰਦਾ ਕਿਸੇ ਵਿਹਲੜ ਸਾਧ ਦੀਆਂ ਗੱਲਾਂ ਨੇ ਵੀ ਉੱਚੜਾ ਚਬਾਰਾ ਹੋਵੇ ਨਦੀ ਦਾ ਕਿਨਾਰਾ ਹੋਵੇ ਪੌਣ ਦਾ ਹੁਲਾਰਾ ਹੋਵੇ ਇਹਦੇ ਕਿਸੇ ਵਿਹਲੜ ਦੀਆਂ ਗੱਲਾਂ ਇਹ ਵੀ ਕਾਰੇ ਬੇਕਾਰਾਂ ਇਹ ਵੀ ਵਿਹਲੜਾਂ ਦਾ ਕੰਮ ਹੈ ਰਹਿਮਾਨ ਸਾਹਿਬ ਦੇ ਕੰਮ ਇਹ ਵੀ ਨਹੀਂ ਮਾਂ ਮਰ ਜਾ ਤੇ ਉਹਦੀ ਅਰਥੀ ਨਾਲ ਨਹੀਂ ਜਾ ਸਕਦਾ ਤਾਂ ਖੇਡਣ ਵਾਲਾ ਇਹ ਚੰਗਾ ਪਹਿਲਾਂ ਦਾੜੀ ਸਿੱਟੀ ਹੋ ਗਈ ਗੁਰਦੁਆਰੇ ਦੀ ਗਰਾਊਂਡ ਹੈ ਤੂੰ ਇੱਥੇ ਦਰੀ ਮਾਰ ਪਤਾ ਮੇਰੇ ਪਿੰਡ ਚ ਮਾਈ ਤੇਲੀ ਹੁੰਦੇ ਹੋਏ ਵੱਡੇ ਮੁੰਡੇ ਦਾ ਨਾਂ ਹੀ ਦੀਨਾ ਤਾਂ ਬੜੀ ਖੇਡੋ ਉਹਦੀ ਵਹੁਟੀ ਦਾ ਨਾਂ ਸੀ ਮੰਡਾ ਇੱਕ ਦਿਨ ਆਵਾਜ਼ ਮਾਰੀ ਹੈ ਮੰਡਾ ਹਾਂ ਮੀਆਂ ਜੀ ਉਹ ਯਾਰ ਦੀਨੇ ਨੂੰ ਅਖੇ ਦੁੱਧ ਵਧੇਰੇ ਦਿਆ ਕਰ ਮੀਆਂ ਜੀ ਅਖੇ ਕਿਉਂ ਇਮਾਨ ਨਾਲ ਸਿਰੋਂ ਵੱਧ ਕੇ ਪੱਤਾ ਮਾਰਦਾ ਇਹਦੇ ਜਿੰਨਾ ਜ਼ੋਰ ਕੋਈ ਨੀ ਲਾਉਂਦਾ ਨਾ ਘੰਟਾ ਘੰਟਾ ਖਲੋ ਕੇ ਵੇਖਦਾ ਰਹਿੰਦਾ ਬੜਾ ਜ਼ੋਰ ਲੱਗਦਾ ਇਹਦਾ ਉਹ ਸਿੰਘਾ ਤੇ ਤੇਰੇ ਕੋਲ ਸੁਖਮਨੀ ਉਹ ਤੇਰੇ ਕੋਲ ਸਿੱਧ ਗੋਸ਼ਤ ਉਹ ਤੇਰੇ ਕੋਲ ਰਹਿ ਰਾਤ ਤੇਰੇ ਕੋਲ ਆਨੰਦ ਸਾਹਿਬ ਤੇਰੇ ਕੋਲ ਆਸਾ ਦੀ ਵਾਰ ਉਹ ਤੂੰ ਟਾਈਮ ਫਜ਼ੂਲ ਗਵਾਂਗੇ ਤੂੰ ਟਾਈਮ ਬਰਬਾਦ ਕਰੇ ਤੂੰ ਵਾਹਿਗੁਰੂ ਦੀ ਦਾਤ ਸਵਾਸ ਐਵੇਂ ਪੂੰਜੀ ਲੁਕਾ ਦੇ ਆਪਣੀ ਤੈਨੂੰ ਤਾਂ ਚੇਤਾ ਨਹੀਂ ਆ ਗੱਲਾਂ ਕਰਦਿਆਂ ਕਰਦਿਆਂ ਮਹੰਤ ਜੀ ਮਹਾਰਾਜ ਕਹਿਣ ਲੱਗਿਆ ਮੈਨੂੰ ਕੋਈ ਗੁਰੂ ਭਗਤੀ ਦੀ ਕਿਤਾਬ ਦੱਸ ਗੁਰੂ ਭਗਤੀ ਈਸ਼ਵਰ ਭਗਤੀ ਮੈਂ ਬੜੀ ਪੜ੍ਹੀ ਮੈਂ ਕਿਹਾ ਮਹੰਤ ਜੀ ਮਹਾਰਾਜ ਭਾਈ ਗੁਰਦਾਸ ਦੇ ਕਵਿਤ ਸਵਈਏ ਪੜ੍ਹਿਆ ਕਰ ਭਾਈ ਗੁਰਦਾਸ ਵਰਗਾ ਗੁਰੂ ਭਗਤ ਦੁਨੀਆਂ ਦੇ ਤਖ਼ਤ ਉੱਤੇ ਪੈਦਾ ਨਹੀਂ ਹੋ ਸਕਦਾ ਖੈਰ ਸ੍ਰੀ ਗੁਰੂ ਅਰਜਨ ਦੇਵ ਸੋਢੀ ਸੁਲਤਾਨ ਨੇ ਆਖਿਆ ਮਹਾਰਾਜ ਭਾਈ ਸਾਹਿਬ ਸਿਆਖ ਸਾਹਿਬ ਦੀ ਬਾਣੀ ਚੜ੍ਹ ਗਈ ਹੈ ਕਬੀਰ ਦੀ ਬਾਣੀ ਰਵਿਦਾਸ ਚੁਮਿਆਰ ਦੀ ਬਾਣੀ ਚੜ੍ਹ ਗਈ ਹੈ ਤੇ ਤੁਸੀਂ ਗੁਰਮਤ ਦੇ ਸਲਾਹਕਾਰ ਹੋ ਜੀ ਕਰਦਾ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਚਾੜ ਦਈਏ ਤੇ ਭਾਈ ਸਾਹਿਬ ਰੋਪ ਕਦੇ ਸੂਰਜ ਪ੍ਰਕਾਸ਼ ਪੜ੍ਹੇ ਗਲ ਚ ਪੱਲਾ ਪਾ ਲਿਆ ਗਰੀਬ ਨੂੰ ਅੱਜ ਮੈਨੂੰ ਆਪਣੇ ਪੈਰਾਂ ਦੀ ਜੁੱਤੀ ਵਿੱਚ ਨਿਵਾਸ ਬਖਸ਼ੀ ਮੈਨੂੰ ਆਪਣੀ ਸਮਾਨਤਾ ਨਾ ਬਖਸ਼ ਮੈਨੂੰ ਆਪਣੀ ਸਦੱਸਤਾ ਨਾ ਬਖਸ਼ ਮੈਂ ਤੁਹਾਡੇ ਲਾਗੇ ਤਖਤ ਤੇ ਬਹਿਣ ਦਾ ਯੋਗ ਹੀ ਮੈਂ ਇਸ ਕਾਬਿਲ ਨੇ ਗਰੀਬ ਨੂੰ ਅੱਜ ਮੈਨੂੰ ਚਰਨਾਂ ਵਿੱਚ ਥਾਂ ਬਖਸ਼ ਮੈਨੂੰ ਆਪਣੇ ਸਮਾਨ ਨਾ ਬਣਾ ਏਡਾ ਗੁਰੂ ਭਗਤ ਬਾਬੇ ਮੋਹਨ ਜੀ ਨੂੰ ਕਦੇ ਭਾਂਜਾ ਕਹਿ ਕੇ ਨਹੀਂ ਬੁਲਾਇਆ ਬਾਬਾ ਮੋਹਨ ਜੀ ਕਹਿ ਕੇ ਬੁਲਾਉਂਦੇ ਸਨ ਭਾਈ ਤੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪੁੱਤਰ ਹੈ ਤੂੰ ਭਾਵੇਂ 20 ਵਾਰਾਂ ਮਾਮਾ ਜੀ ਆਖਦਾ ਰਹੋ ਮੈਂ ਤੈਨੂੰ ਬਾਬਾ ਕਹਿਣਾ ਕਿਉਂਕਿ ਤੂੰ ਗੁਰੂ ਦਾ ਬੇਟਾ ਗੁਰੂ ਕੇ ਭਗਤ
ਅਗਲੇ ਸਾਲ ਮੈਂ ਗਿਆ ਨਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਪਰਬ ਉੱਤੇ, ਤੇ ਉਸ ਰਾਜਗੁਰੂ ਅੰਮ੍ਰਿਤਸਰ ਜੀ ਨੇ 200 ਕਵਿਤ ਦਾ ਤਰਜਮਾ ਕੀਤਾ ਹੋਇਆ, ਟੀਕਾ ਕੀਤਾ 200 ਕਵਿਤ ਦਾ। ਕਹਿਣ ਲੱਗਾ ਗਿਆਨੀ ਜੀ, ਐਸੇ ਨਾਯਾਬ ਹੀਰੇ ਤੁਸੀਂ ਮੈਨੂੰ ਦੱਸ ਗਏ ਹੋ, ਇਹ ਖਜ਼ਾਨਾ ਜ਼ਿੰਦਗੀ ਵਾਸਤੇ ਮੇਰੇ ਲਈ ਕਾਫੀ ਹੈ। ਮੈਨੂੰ ਗੁਰੂ ਭਗਤੀ ਜਿਹੋ ਜਿਹੀ ਭਾਈ ਗੁਰਦਾਸ ਵਿੱਚ ਲੱਭੀ ਹੈ, ਇਹੋ ਜਿਹੀ ਕਿਤੇ ਨਹੀਂ ਲੱਭੀ। ਦਵਾਈ ਨਾਮ ਹੈ ਭਾਈ ਆ ਗੁਰੂ ਦੁਆਰੀ, ਤੇ ਗੁਰੂ ਕਾ ਭਗਤ ਭਾਈ ਸਾਹਿਬ ਭਾਈ ਗੁਰਦਾਸ ਕਹਿੰਦਾ, ਜੈਸੇ ਕਾਮ ਤੀਖਣ ਤਪਤ ਅਤਿ ਬਿਖਮ ਬੈਸੰਤਰ ਬੇਹੁਣ ਸਿੱਧ ਕਰਤਨਾ ਗਰਾਸ ਕੋ। ਜੈਸੇ ਕਾਮ ਤੀਖਣ, ਜੇ ਥਾੜ ਦੇ ਦਿਨ ਹੋਣ, ਧਰਤੀ ਤਪੀ ਹੋਈ ਹੋਵੇ, ਲੋਹੇ ਦੇ ਗਾਡਰ ਲੋਹੇ ਦੀਆਂ ਚਾਦਰਾਂ ਤਪੀਆਂ ਹੋਣ, ਪੈਰ ਰੱਖੀਏ ਤੇ ਛਾਲੇ ਪੈ ਜਾਣ, ਪਾਣੀ ਉਬਲਦੇ ਹੋਣ, ਇੰਨੀ ਗਰਮੀ ਹੋਵੇ, ਇੰਨੀ ਮਕਾਨ ਦੇ ਤਖਤਿਆਂ ਨੂੰ ਹੱਥ ਨਾ ਲੱਗੇ, ਤਪ ਜਾਣ। ਜੈਸੇ ਘਾਮ ਤੀਖਣ ਤਪਤੇ ਅਤੀ ਦਿਖਮ, ਭਾਵੇਂ ਬੜੀ ਗਰਮੀ ਹੈ, ਭਾਵੇਂ ਲੋਹਾ ਤਪਿਆ ਹੋਇਆ, ਭਾਵੇਂ ਚਾਦਰਾਂ ਤਪੀਆਂ ਹੋਈਆਂ ਨੇ, ਭਾਵੇਂ ਧਰਤੀ ਤਪੀ ਹੋਈ ਹੈ, ਪਰ ਜੇ ਕੋਈ ਕਾਕੀ, ਜੇ ਕੋਈ ਬੱਚੀ, ਜੇ ਕੋਈ ਦੇਵੀ ਗੁੰਨ ਕੇ ਆਟਾ, ਵੇਲ ਕੇ ਰੋਟੀ, ਤੇ ਜਿਹੜੀ ਧੁੱਪ ਨਾਲ ਤਪੀ ਹੋਈ ਚਾਦਰ ਹੈ ਉਹਦੇ ਉੱਤੇ ਰੋਟੀ ਪਾ ਦੇ, ਤੇ ਰੋਟੀ ਪੱਕ ਜਾਏਗੀ, ਸਿੱਖ ਜਾਏਗੀ ਰੋਟੀ, ਭਾਵੇਂ 20 ਵਾਰਾਂ ਤੱਕੀ ਹੈ ਚਾਦਰ। ਧਰਤੀ ਗਰਮ ਹੈ, ਰੇਤ ਤਪਦੀ ਹੈ, ਪੈਰ ਰੱਖੀਏ ਛਾਲੇ ਪੈ ਜਾਂਦੇ ਨੇ, ਪਰ ਜੇ ਕੋਈ ਕਾਕੀ ਬੱਚੀ ਦੋ ਇੱਟਾਂ ਖੜੀਆਂ ਕਰਕੇ ਪਤੀਲਾ ਉੱਤੇ ਰੱਖ ਕੇ 3 ਕਿਲੋ ਪਾਣੀ ਪਾ ਕੇ ਦਾਲ ਪਾ ਦੇ ਵਿੱਚ 1/2 ਕਿਲੋ, ਉਹ ਦਾਲ ਬਣ ਜਾਏਗੀ? ਭਾਵੇਂ 20 ਵਾਰਾਂ ਧਰਤੀ ਗਰਮ ਹੈ, 20 ਵਾਰਾਂ ਲੋ ਬੜੀ ਚੱਲਦੀ ਹੈ, ਦਾਲ ਪਕਾਉਣ ਵਾਸਤੇ ਹੋਰ ਅੱਗ ਬਾਲਣੀ ਪਏਗੀ, ਰੋਟੀ ਪਕਾਉਣ ਵਾਸਤੇ ਹੋਰ ਉਚੇਚੀ ਅੱਗ ਬਾਲਣੀ ਪਏਗੀ। ਭਾਈ ਜੀ ਕਹਿੰਦੇ ਨੇ, ਜੈਸੇ ਕੰਮ ਤਿਖਣ ਤਪਤੇ ਅਤਿ ਦਿਖਮ ਬੈਸੰਤ ਬਿਹੂਣ ਸਿੱਧ ਕਰਤਨਾ ਗਰਾਸ ਕੋ। ਜਿੰਨਾ ਚਿਰ ਅੱਗ ਉਚੇਚੀ ਨਾਣਾ ਬਾਲਾਂਗੇ, ਉਹਨਾਂ ਚਿਰ ਗਰਾਸ ਮੈਨੇ ਖੁਰਾਕ, ਉਹਨਾਂ ਚਿਰ ਰੋਟੀ ਨਹੀਂ ਪੱਕ ਸਕਦੀ, ਭਾਵੇਂ ਧਰਤੀ 20 ਵਾਰਾਂ ਤਪੀ ਹੋਵੇ। ਜੈਸੇ ਨਿਸ ਉਸ ਕੈ ਸਜਲ ਹੋਤ ਮੇਰ ਤ੍ਰਿਣ, ਰਾਤ ਨੂੰ ਪਏ ਤ੍ਰੇਲ, ਜੈਸੇ ਨਿਸ ਜਿਸ ਤਰ੍ਹਾਂ ਰਾਤ ਨੂੰ ਉਸ ਕੈ ਤ੍ਰੇਲ ਪੈਂਦੀ ਹੋਵੇ, ਸਜਲ ਹੋਤ ਮੇਰ ਤ੍ਰਿਣ, ਪਹਾੜ ਵੀ ਸਜਲ ਹੋ ਜਾਣ, ਗਿੱਲੇ ਹੋ ਜਾਣ, ਘਾਹ ਵੀ ਗਿੱਲਾ ਹੋ ਜਾਏ, ਦਰਖਤਾਂ ਦੇ ਪੱਤਿਆਂ ਨਾਲੋਂ ਵੀ ਪਾਣੀ ਚੋਣ ਲੱਗ ਪਏ, ਜੇ ਕਦੇ ਤ੍ਰੇਲ ਵਿੱਚ ਤੁਰਨਾ ਪੈ ਜਾਏ ਤੇ ਜੁੱਤੀ ਚ ਪਾਣੀ ਪੈ ਜਾਂਦਾ, ਪਤਲੂਨ ਪਜਾਮਾ ਸਲਵਾਰ ਕੁਝ ਹੋਵੇ ਉਹ ਸਭ ਗਿੱਲੇ ਹੋ ਜਾਂਦੇ, ਨੁਚੜਨ ਲੱਗ ਪਏ। ਮੇਰਾ ਪੰਜਾਬੀ ਦਾ ਪੁਰਾਣਾ ਜਿਹਾ ਮੁਹਾਵਰਾ ਹੈ, ਭਾਈ ਸੁੱਥਣ ਭਿੱਜੀ ਸਣ ਪਹੁੰਚਿਆ, ਸਲਵਾਰ ਸਲੂਰ ਪਤਲੂਨ ਪਤਲਾਨ ਤੇ ਹੁਣੇ ਕੰਮ ਚੱਲਿਆ ਨਾ, ਪੁਰਾਣਾ ਲਫ਼ਜ਼ ਸੁੱਥਣ ਆ, ਸੁੱਥਣ ਸਣੇ ਪਹੁੰਚਿਆ ਭਿੱਜ ਗਈ, ਇੰਨਾ ਪਾਣੀ ਪਰ ਸਣੇ ਪਹੁੰਚਿਆ ਭਿੱਜ ਗਈ, ਤੇ ਜੁੱਤੀ ਗੋਤੇ ਖਾ, ਇੰਨਾ ਪਾਣੀ ਜੁੱਤੀ ਗੋਤੇ ਖਾਣ ਲੱਗ ਪਈ, ਪਰ ਇੱਕ ਅਚੰਭੋ ਦੇਖਿਆ ਚਿੜੀ ਤੇ ਆਈ ਜਾ, ਜੁੱਤੀ ਭਿੱਜ ਗਈ, ਸਲਵਾਰ ਭਿੱਜ ਗਈ, ਘੱਗਰਾ ਭਿੱਜ ਗਿਆ, ਪਰ ਚਿੜੀ ਦੇ ਪੀਣ ਜੋਗਾ ਪਾਣੀ ਹੈ ਨਹੀਂ। ਹੈ ਨਾ ਹੈਰਾਨੀ ਵਾਲੀ ਗੱਲ, ਭਾਈ ਸਲਵਾਰ ਭਿੱਜ ਗਈ, ਜੁੱਤੀ ਡੁੱਬ ਗਈ, ਘੱਗਰਾ ਭਿੱਜ ਗਿਆ, ਸੁੱਥਣ ਭਿੱਜ ਗਈ, ਤੇ ਪਾਣੀ ਚਿੜੀ ਦੇ ਪੀਣ ਜੋਗਾ ਨਹੀਂ। ਕਰ ਉਹ ਤੇਲ ਸੀ ਨਾ, ਤੇਲ ਨਾਲ ਜੁੱਤੀ ਭਾਵੇਂ ਭਿੱਜ ਜਾਏ, ਪਰ ਚਿੜੀ ਦੇ ਪੀਣ ਜੋਗਾ ਪਾਣੀ ਤੇ ਨਹੀਂ ਨਾ ਲੱਗਦਾ। ਜੈਸੇ ਨਿਸ ਉਸ ਕੈ ਸਜਲ ਹੋਤ ਮੇਰ ਤ੍ਰਿਣ, ਪਰ ਬਿਨਾਂ ਜਲ ਪਾਨ ਨਾ ਨਿਵਾਰਤ ਪਿਆਸ ਕੋ। ਜਿੰਨਾ ਚਿਰ ਉਚੇਚਾ ਪਾਣੀ ਖੂਹ ਚੋਂ ਕੱਢ ਕੇ ਲਿਆ ਕੇ ਗਲਾਸ ਭਰ ਕੇ ਛੰਨਾ ਭਰ ਕੇ ਨਾ ਪੀਤਾ ਜਾ ਮਿੱਤਰਾ, ਤ੍ਰੇਲ ਦੇ ਪਾਣੀ ਨਾਲ ਪਿਆਸ ਨਹੀਂ ਬੁਝਦੀ। ਜੈਸੇ ਹੈ ਗ੍ਰੀਖਮ ਰੁੱਤ, ਸਾਉਣ ਭਾਦੋਂ ਦਾ ਮੌਸਮ, ਪ੍ਰਗਟੇ ਪ੍ਰਸਵੇਦ ਅੰਗ, ਰੋਮ ਰੋਮ ਚੋਂ ਮੁੜਕਾ ਚੋਰਿਆ, ਕੱਪੜੇ ਭਿੱਜ ਗਏ ਨੇ, ਤੇ ਮਿੱਟ ਨਾ ਫੂਕੇ ਮੁੜਕਾ ਆਇਆ। ਸਾਉਣ ਭਾਦੋਂ ਦੀ ਰੁੱਤ ਹੈ, ਕੱਪੜੇ ਭਿੱਜ ਗਏ ਨੇ, ਜੇ ਨਿੱਕੇ ਜੇ ਕਾਕੇ ਨੂੰ ਆਖਿਆ ਨਾ ਪੁੱਤ ਮੈਨੂੰ ਫੂਕਾ ਮਾਰ ਮੇਰਾ ਮੁੜਕਾ ਸੁੱਕ ਜਾਏ, ਤੇ 3 ਕਾਕੇ ਫੂਕਾ ਮਾਰਦੇ ਰਹਿਣ, ਦਵਾਈ ਰੱਬ ਦੀ ਫੂਕਾ ਨਾਲ ਮੁੜਕਾ ਸੁੱਕਣਾ, ਮਿੱਟ ਤੇ ਨਾ ਫੂਕੇ, ਫੂਕਾ ਮਾਰਿਆ ਉਹ ਮੁੜਕਾ ਨਹੀਂ ਸੁੱਕੇਗਾ। ਬਿਨ ਪਵਨ ਪ੍ਰਕਾਸ਼,
ਜਿੰਨਾ ਚਿਰ ਉਹ ਚੇਚੀ ਪਾਉਣ ਨਾ ਕੋਈ ਆਵੇ ਜਾਂ ਕੁਦਰਤ ਹਵਾ ਛੱਡੇ ਜਾਂ ਘਰ ਵਾਲੀ ਪਖਾ ਲਿਆ ਕੇ ਡੈ ਪਏ। ਹੁਣ ਤੇ ਘਰ ਵਾਲੀ ਇਸ ਗੱਲ ਦੀ ਮੁਨਸ ਦੇ ਰਿਹਾ ਤਾਂ ਸਰਦਾਰ ਹੁਣੀ ਫੇਰ ਨੂੰ ਪੱਖਾ ਤੇ ਠੀਕ ਆ, ਅਸਾਂ ਬਥੇਰਾ ਚਿਰ ਫੇਰ ਗਿਆ, ਇਨਕਲਾਬ ਚ ਹੋ ਗਿਆ, ਜ਼ਮਾਨਾ ਬਦਲ ਹੀ ਗਿਆ ਤੇ ਹੁਣ ਸਾਰੀ ਜ਼ਿੰਦਗੀ ਅਸਾਂ ਹੀ ਫੇਰਦੇ ਰਹਿਣਾ। ਅਸਾਂ ਸੱਸ ਨੂੰ ਬਥੇਰਾ ਮੱਥਾ ਟੇਕ ਲਿਆ, ਹੁਣ ਸੱਸ ਦੀ ਵਾਰੀ ਹੈ। ਨਿਜ਼ਾਮ ਬਦਲਦੇ ਰਹਿੰਦੇ, ਨਾ ਇਨਕਲਾਬ ਹੁੰਦੇ ਰਹਿੰਦੇ, ਨਾ ਹੇਠਲੀ ਉੱਤੇ ਹੁੰਦੀ ਰਹੀ, ਜਾਂ ਦਾਦੀ ਪੱਖਾ ਫੇਰੇ ਜਾਂ ਮਾਂ ਪੱਖਾ ਫੇਰੇ, ਫੇਰ ਹੀ ਉਹ ਪਸੀਨਾ ਸੁੱਕੇ, ਨਾ ਫੂਕਾ ਮਾਰਿਆ ਤੇ ਨੀ ਨਾ ਸੁੱਕਣਾ। ਜੈਸੇ ਹਜਰੀ ਖਮਰੁੱਤ ਪ੍ਰਗਟੇ ਪ੍ਰਸ਼ੇਦ ਅੰਗ, ਮਿਟਤ ਨਾ ਫੂਕੇ ਬਿਨ ਪਵਨ ਪ੍ਰਗਾਸ। ਜਿੰਨਾ ਚਿਰ ਜਿਸ ਤਰ੍ਹਾਂ ਫੂਕਾ ਮਾਰਿਆ ਮੁੜਕਾ ਨਹੀਂ ਸੁੱਕਦਾ, ਜਿਸ ਤਰ੍ਹਾਂ ਧਰਤੀ ਤਪੀ ਹੋਈ ਹੋਵੇ ਵਿਸ਼ੇਸ਼ ਅੱਗ ਬਾਲੀ ਤੋਂ ਬਿਨਾਂ ਰੋਟੀ ਨਹੀਂ ਪੱਕਦੀ, ਜਿਸ ਤਰ੍ਹਾਂ ਭਾਵੇਂ ਕਿੰਨੀ ਤੇਲ ਪਏ, ਜੁੱਤੀ ਭਿੱਜ ਜਾਏ, ਸਲਵਾਰ ਭਿੱਜ ਜਾਏ, ਪਰ ਬਿਨਾਂ ਛੰਨੇ ਪਾਣੀ ਦੇ ਪਿਆਸ ਨਹੀਂ ਬੁੱਝਦੀ, ਇਸੇ ਤਰ੍ਹਾਂ ਗੁਰੂ ਨੂੰ ਛੱਡ ਕੇ, ਗੁਰੂ ਨੂੰ ਤਿਆਗ ਕੇ, ਗੁਰੂ ਵੱਲ ਕਰਵਟ ਕਰਕੇ, ਗੁਰੂ ਵੱਲੋਂ ਮੂੰਹ ਮੋੜ ਕੇ, ਕੈਸੇ ਆਵਾਗਮਨ ਨਾ ਮਿਟੇ ਆਨ ਦੇਵ ਸੇਵ। ਗੁਰੂ ਨਾਨਕ ਦੀ ਸੇਵਾ ਨਾ ਕਰੇ, ਗੁਰੂ ਨਾਨਕ ਨੂੰ ਨਾ ਪੂਜੇ, 33 ਕਰੋੜ ਦੇਵਤੇ ਦੀ ਪੂਜਾ ਕਰਦਾ ਰਹੇ, ਜਿੰਨੀਆਂ ਮਰਜ਼ੀਆਂ ਨਦੀਆਂ ਪੂਜਦਾ ਰਹੇ, ਕੈਸੇ ਆਵਾਗਮਨ ਨਾ ਮਿਟੇ ਆਨ ਦੇਵ ਸੇਵ, ਗੁਰਮੁਖ ਪਾਵੈ ਨਿਜ ਪੜ ਕੇ ਪ੍ਰਗਾਸ। ਗੁਰੂ ਦੀ ਕਿਰਪਾ ਨਾਲ ਨਿਜ ਪਦਵੀ, ਗੁਰੂ ਦੀ ਕਿਰਪਾ ਨਾਲ ਮੁਕਤੀ ਦੀ ਪਦਵੀ, ਗੁਰੂ ਦੀ ਕਿਰਪਾ ਨਾਲ ਸਵੈ ਸਰੂਪ ਦੀ ਪਦਵੀ ਇਹਨੂੰ ਪ੍ਰਾਪਤ ਹੋਵੇਗੀ। ਜਿੰਨਾ ਚਿਰ ਗੁਰੂ ਦੀ ਪੂਜਾ ਨਹੀਂ ਕਰਦਾ, ਗੁਰੂ ਨੂੰ ਨਹੀਂ ਮਨਾਉਂਦਾ, ਗੁਰੂ ਨੂੰ ਨਹੀਂ ਰਿਝਾਉਂਦਾ, ਉਹਨਾਂ ਚਿਰ ਇਹਨੂੰ ਨਾਮ ਨਹੀਂ ਪ੍ਰਾਪਤ ਹੋਵੇਗਾ। ਔਖਦ ਨਾਮ ਅੰਮ੍ਰਿਤ ਜਲ ਨਿਰਮਲ ਪਾਈਐ ਗੁਰੂ ਦੁਆਰੀ। ਗੁਰੂ ਕਿਰਪਾ ਕਰੇ, ਗੁਰੂ ਦਇਆ ਕਰੇ। ਤੁਸੀਂ ਸਾਰੇ ਬਿਆਨੇ ਗੁਰਮਤੀਏ ਬੈਠੇ ਹੋ, ਇਸ ਕਰਕੇ ਮੈਂ ਇੱਕ ਥਾਂ ਤੁਹਾਡੇ ਲਾਗੇ ਹੋਰ ਲੱਗਾ ਖੋਲਣ। ਭਾਈ ਸਾਹਿਬ ਕਹਿੰਦੇ ਨੇ ਗਿਰਤ ਆਕਾਸ਼ ਤੇ ਪਰਤ ਪ੍ਰਿਥਵੀ ਪਰ। ਜੋ ਆਕਾਸ਼ ਤੋਂ ਗਿਰਦਾ ਹੋਵੇ ਬੰਦਾ, ਧਰਤੀ ਤੇ ਪਟਕਣਾ ਹੋਵੇ ਤੇ ਪਤਾ ਹੋਵੇ ਭਾਈ ਧਰਤੀ ਤੇ ਡਿੱਗਣ ਦੀ ਦੇਰ ਆ, ਹੱਡੀਆਂ ਚੂਰ ਹੋ ਜਾਣੀਆਂ ਨੇ, ਪਸਲੀਆਂ ਪਿਸ ਜਾਣੀਆਂ ਨੇ, ਟੁਕੜਾ ਟੁਕੜਾ ਹੋ ਜਾਣਾ, ਮੈਂ ਬਚਣਾ ਨਹੀਂ। ਗਿਰਤ ਆਕਾਸ਼ ਤੇ ਪਰਤ ਪ੍ਰਿਥਵੀ ਪਰ। ਜੋ ਗਹੇ ਆਸ ਰੋ ਪਵਨ ਕਵਨ ਕਾਜ ਹੈ। ਜੇ ਅਸਮਾਨੋਂ ਡਿੱਗਦਾ ਹੋਇਆ ਹਵਾ ਦਾ ਆਸਰਾ ਤੱਕੇ, ਹਵਾ ਦਾ ਤੇ ਹਵਾ ਦੇ ਆਸਰੇ ਉੱਤੇ ਬਹਿ ਕੇ ਆਪਣੀ ਜਾਨ ਬਚਾ ਲਏਗਾ? ਹਵਾ ਦਾ ਆਸਰਾ ਕੋਈ ਕੰਮ ਦਏਗਾ? ਨਿਕੰਮਾ ਹੈ, ਖੋਥਾ ਹੈ, ਫੋਕਾ ਹੈ, ਮਰਦਿਆਂ ਦੇ ਤਰਲੇ ਨੇ। ਹਵਾ ਦੇ ਉੱਤੇ ਬਹਿ ਕੇ ਅਸਮਾਨ ਤੋਂ ਡਿੱਗਦਾ ਹੋਇਆ ਆਪਣੀ ਜਾਨ ਕਦੇ ਨਹੀਂ ਬਚਾ ਸਕਦਾ। ਜਰਤ ਬੈ ਸੰਤਰ ਜੋ ਧਾਏ ਧਾਏ ਧੂਮਰ ਗਏ। ਅੱਗ ਚ ਖੜਦਾ ਹੋਵੇ, ਛਾਲੇ ਪੈਂਦੇ ਹੋਣ, ਲੁੱਛਦਾ ਹੋਵੇ, ਬਿਲਖਦਾ ਹੋਵੇ ਤੇ ਅੱਗ ਵਿੱਚੋਂ ਨਿਕਲਦਾ ਧੂੰ, ਉਸ ਧੂੰ ਨੂੰ ਸੰਗਲ ਜਾਣ ਕੇ, ਉਸ ਧੂੰ ਨੂੰ ਰੱਸਾ ਜਾਣ ਕੇ, ਜੇ ਉਸ ਧੂੰ ਦੇ ਰੱਸੇ ਨੂੰ ਫੜ ਕੇ ਕੋਈ ਆਖੇ ਮੈਂ ਅੱਗ ਚੋਂ ਨਿਕਲ ਜਾਵਾਂ, ਜਾਨ ਬਚਾਲਾ, ਬਚਾ ਲੇਗਾ ਕੋਈ? ਜਰਤ ਬੈ ਸੰਤਰ ਜੋ ਧਾਏ ਧਾਏ ਧੂਮਰ ਗਏ, ਨਿਕਸੇ ਉਹ ਨਾ ਜਾਏ, ਖਲ ਬੁੱਧ ਉਪਰਾਜ ਹੈ। ਧੂੰ ਨੂੰ ਰੱਸਾ ਜਾਣ ਕੇ ਉਹਨੂੰ ਫੜ ਕੇ ਅੱਗ ਵਿੱਚੋਂ ਨਿਕਲਿਆ ਤੇ ਨਹੀਂ ਜਾਣਾ, ਬੇਵਕੂਫਾਂ ਵਾਲੀ ਬੁੱਧੀ ਜ਼ਰੂਰ ਜ਼ਾਹਿਰ ਹੋ ਜਾਏਗੀ, ਨਲਾਇਕਾਂ ਵਾਲੀ ਅਕਲ ਜ਼ਰੂਰ ਪ੍ਰਗਟ ਹੋ ਜਾਏਗੀ, ਬੇਵਕੂਫੀ ਦਾ ਮੁਜ਼ਾਹਰਾ ਜ਼ਰੂਰ ਹੋ ਜਾਏਗਾ, ਪਰ ਧੂੰਏ ਦਾ ਰੱਸਾ ਫੜ ਕੇ ਅੱਗ ਵਿੱਚੋਂ ਨਿਕਲਿਆ ਨਹੀਂ ਜਾਂਦਾ। ਇੱਕ ਤੀਸਰਾ ਪ੍ਰਮਾਣ ਦਿੰਦੇ ਨੇ ਬੜਾ ਅਲੌਕਿਕ, ਸਾਗਰ ਅਪਾਰ ਧਾਰ ਬੂਡਤ ਜੋ ਫੇਨ ਗਹਿ। ਸਮੁੰਦਰ ਦੀਆਂ ਛੱਲਾਂ ਦੇ ਕਾਬੂ ਆਇਆ ਹੋਇਆ ਹੋਵੇ ਤੇ ਪਾਣੀ ਆਪਸ ਵਿੱਚ ਖਹਿ ਖਹਿ ਕੇ ਉਹਦੇ ਚੋਂ ਝੱਗ ਪੈਦਾ, ਫੇਨ ਮੈਨੇ ਝੱਗ, ਉਹ ਸਮੁੰਦਰ ਦੀ ਝੱਗ ਦੇ 3-3 ਫੁੱਟ ਮੋਟੇ ਥੜੇ ਜਿਹੇ ਬਣ ਜਾਂਦੇ। ਸਾਗਰ ਅਪਾਰ ਧਾਰ, ਸਾਗਰ ਦੀਆਂ ਸਮੁੰਦਰ ਦੀਆਂ ਬੇਅੰਤ ਲਹਿਰਾਂ ਚ ਕਾਬੂ ਆਇਆ ਹੋਇਆ, ਸਾਗਰ ਅਪਾਰ ਧਾਰ ਬੂਡਤ ਉਹਨਾਂ ਚ ਡੁੱਬਦਾ,
ਸਾਗਰ ਅਪਾਰ ਧਾਰ ਬੂਡਤ ਜੋ ਖੇਨ ਗਹਿ ਤੇ ਉਹ ਜਿਹੜਾ ਝੱਗ ਦਾ ਥੜਾ ਜਿਹਾ ਬਣਿਆ ਹੋਇਆ ਜੇ ਉਸ ਨੂੰ ਥੜਾ ਜਾਣ ਕੇ ਤੁਲਹਾ ਜਾਣ ਕੇ ਬੇੜੀ ਜਾਣ ਕੇ ਉਸ ਝੱਗ ਉੱਤੇ ਬਹਿ ਕੇ ਆਖੇ ਮੈਂ ਸੰਸਾਰ ਸਮੁੰਦਰ ਤੋਂ ਜਾਂ ਪਾਣੀ ਦੇ ਸਮੁੰਦਰ ਤੋਂ ਪਾਰ ਹੋਇਆ ਮਿੱਤਰਾ ਝੱਗ ਦੇ ਥੜੇ ਉੱਤੇ ਬਹਿ ਕੇ ਸਮੁੰਦਰ ਦੀਆਂ ਲਹਿਰਾਂ ਕੋਲੋਂ ਬਚਿਆ ਨਹੀਂ ਜਾਂਦਾ। ਜਿਵੇਂ ਸਮੁੰਦਰ ਦੇ ਝੱਗ ਦੀ ਝੱਗ ਦੇ ਥੜੇ ਉੱਤੇ ਬਹਿ ਕੇ ਸਮੁੰਦਰ ਦੀਆਂ ਲਹਿਰਾਂ ਕੋਲੋਂ ਬਚਿਆ ਨਹੀਂ ਜਾ ਸਕਦਾ, ਜਿਵੇਂ ਧੂੰਏ ਦੇ ਸੰਗਲ ਨੂੰ ਫੜ ਕੇ ਅੱਗ ਚੋਂ ਪਾਰ ਨਹੀਂ ਨਿਕਲਿਆ ਜਾ ਸਕਦਾ, ਜਿਵੇਂ ਅਸਮਾਨੋਂ ਡਿੱਗਦੇ ਹਾਂ ਹਵਾ ਦਾ ਆਸਰਾ ਲਈਏ ਹੱਡੀਆਂ ਚੂਰ ਹੋਣੋਂ ਬਚ ਨਹੀਂ ਸਕਦੀਆਂ। ਭਾਈ ਜੀ ਕਹਿੰਦੇ ਨੇ ਗਿਰਤ ਆਕਾਸ ਤੇ ਪਰਤ ਪ੍ਰਿਥਵੀ ਪਰ ਜੋ ਗਹੇ ਆਸਰੋ ਪਵਨ ਕਮਨ ਕਾਜ ਹੈ ਜਰਤ ਬੈ ਸੰਤਰ। ਅਪਾਰ ਧਾਰ ਬੂਡਤ ਜੋ ਫੇਨ ਗਹੇ ਅਨਥਾ ਜਤਨ ਪਾਰ ਜੈਬੇ ਕੋ ਨਾ ਸਾਜ ਹੈ ਕਾਸੇ ਮਨੋਰਜਨ ਨਾ ਮਿਟੇ ਆਨ ਦੇਵ ਸੇਵ ਬਿਨਾ ਗੁਰੂ ਸ਼ਰਨ ਨਾ ਮੋਖ ਪਦ ਰਾਜ। ਜਿੰਨਾ ਚਿਰ ਗੁਰੂ ਦੀ ਸ਼ਰਨ ਨਹੀਂ ਆਉਂਦਾ ਗੁਰੂ ਦੇ ਚਰਨਾਂ ਦੀ ਓਟ ਨਹੀਂ ਲੈਂਦਾ ਜਿੰਨਾ ਚਿਰ ਗੁਰੂ ਨੂੰ ਆਪਣਾ ਆਪਾ ਨਹੀਂ ਸੌਂਪਦਾ ਦਵਾਈ ਰੱਬ ਦੀ ਉਹਨਾਂ ਚਿਰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ। ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਨੇ ਇੱਕ ਹੋਕਾ ਦਿੱਤਾ ਮੇਰਾ ਜੀ ਕਰਦਾ ਸਾਹਿਬ ਮਾਈ ਪਾਈ ਦਿਓ ਮੈਂ ਦੋ ਵਾਰਾਂ ਆਖਾਂ

ਆਂਬਰੀ ਮੈਂ ਅੰਬ ਦਾ ਛਿਲਕਾ, ਕਿਸੇ ਨੇ ਅੰਬ ਖਾਧਾ ਸਵਾਦ ਲੱਗ ਗਿਆ, ਜਿਉਂ ਲੱਗਾ ਚੱਟਣ, ਜਿਉਂ ਲੱਗਾ ਚੱਟਣ, ਜਿਉਂ ਲੱਗਾ ਚੱਟਣ, ਚਿੱਟਾ ਕਰ ਦਿੱਤਾ ਛਿਲਕਾ, ਖਸ ਖਸ ਦੇ ਹਜ਼ਾਰਵੇਂ ਦਾਣੇ ਦੇ ਹਜ਼ਾਰਵੇਂ ਹਿੱਸੇ ਜਿੰਨਾ ਰਸਾ ਨਹੀਂ ਰਹਿਣ ਦਿੱਤਾ। ਉਹ ਮਾਰਿਆ ਚੁੱਕ ਕੇ ਬਾਹਰ, ਇੱਕ ਗਰੀਬ ਉਸ ਚਿੱਟੇ ਕੀਤੇ ਹੋਏ ਛਿਲਕੇ ਨੂੰ ਜੇ ਚੱਟ ਕੇ ਡਕਾਰ ਮਾਰੇ ਕਿ ਮੈਂ ਲਖਨਊ ਦਾ ਦੁਸ਼ਹਿਰੀ ਅੰਬ ਖਾਧਾ, ਤੇਰਾ ਕਾਕੇ ਚੱਟਿਆ ਅੰਬਾਂ ਦੀ ਸਦਰ ਨਹੀਂ ਪੂਰੀ ਹੋਣੀ। ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈ। ਜਿਹੋ ਜਿਹਾ ਪਿਆਰ ਪਿਓ ਕਰਦਾ ਨਾ, ਇਹੋ ਜਿਹਾ ਪਿਆਰ ਗੁਆਂਢੀ ਨਹੀਂ ਕਰ ਸਕਦਾ। ਵੀਹ ਵਾਰਾਂ ਮੱਖਣ ਖਵਾਲੇ ਗੁਆਂਢੀ, ਵੀਹ ਵਾਰਾਂ ਸ਼ਹਿਦ ਚਟਾਵੇ ਗੁਆਂਢੀ, ਵੀਹ ਵਾਰਾਂ ਕਲਾਕੰਦ ਦੇ ਡੂਨੇ ਪਰ ਪਰ ਕੇ ਦਏ ਗੁਆਂਢੀ। ਜਿਹੜਾ ਪਿਓ ਦਾ ਪਿਆਰ ਆ ਉਹਦੇ ਨਾਲ ਗੁਆਂਢੀ ਦਾ ਪਿਆਰ ਪੁੱਗ ਨਹੀਂ ਸਕਦਾ। ਆਂਬ ਕੀ ਸਦਰ ਕਦ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ। ਤੇ ਸਾਗਰ ਕੀ ਨਿੱਧ ਕਤ ਪਾਈਏ ਤਾਂ ਪੋਖਰ ਸਨ, ਸਾਗਰ ਮੈਨੂੰ ਸਮੁੰਦਰ ਤੇ ਨਿੱਧ ਸਾਗਰ ਕੀ ਨਿੱਧ ਕਿਹਾ ਹੈ ਰਤਨ, ਸਾਗਰ ਕੀ ਨਿੱਧ ਹੈ ਚੌਦਾਂ ਰਤਨ। ਉਹ ਜਿਹੜੇ ਚੌਦਾਂ ਰਤਨ ਸਮੁੰਦਰ ਚੋਂ ਨਿਕਲਦੇ ਨੇ, ਉਹ ਕਤ ਪਾਈਏ ਤਾਂ ਪੋਖਰ ਸਨ। ਜੇ ਕਿਸੇ ਛੱਪੜ ਵਿੱਚ ਕਿਸੇ ਢਾਬ ਵਿੱਚ ਜਿੱਥੋਂ ਜਨਾਨੀਆਂ ਪੋਚਾ ਲੈ ਜਾਣੇ, ਉੱਥੋਂ ਅਸੀਂ ਰਤਨ ਮਿਲ ਜਾਣ ਮਿਲ ਜਾਣਗੇ। ਕਿਸੇ ਮਿਊਨਸਪੈਲਿਟੀ ਦੇ ਗੰਦੇ ਤਲਾਬ ਵਿੱਚੋਂ ਅਸੀਂ ਰਤਨ ਮਿਲ ਜਾਣ ਮਿਲ ਜਾਣਗੇ। ਅਸੀਂ ਗੰਦੇ ਤਲਾਬ 'ਚ ਛਾਂ ਮਾਰਨ ਦੇ ਲੱਕੜਹਾਰਾ ਕਿਤੇ ਲੱਕੜੀਆਂ ਲਿਆ ਕੇ ਵੇਚਦਾ ਖੋਤੀ ਉੱਤੇ ਲੱਦ ਕੇ, ਤੇ ਰਾਣੀ ਦਾ ਨੌਲੱਖਾ ਹਾਰ ਇੱਲ ਲੈ ਗਈ ਕਿਤੇ ਚੁੱਕ ਕੇ। ਰਾਣੀ ਮਰਨ ਵਾਲੀ ਹੋ ਕੇ ਮੰਜੀ ਤੇ ਲੰਮੀ ਪੈ ਗਈ, ਰਾਜੇ ਨੇ ਐਲਾਨ ਕਰਤਾ ਭਾਈ ਜਿਹੜਾ ਨੌਲੱਖਾ ਹਾਰ ਲੱਭ ਕੇ ਲਿਆਵੇ ਅੱਧੀ ਰਿਆਸਤ ਦੇ ਦਿਆਂਗਾ। ਉਹ ਹੁਕਾ ਉਹ ਢੰਡੋਰਾ ਖੋਤੀ ਤੇ ਉੱਤੇ ਜਿਹੜਾ ਲੱਕੜੀਆਂ ਵੇਚਦਾ ਸੀ ਉਹਨੇ ਵਿਛਾਉਣਿਆ, ਕਹਿਣ ਲੱਗਾ ਜੇ ਹਾਰ ਵੇਚ ਹੈ ਅੱਧੀ ਰਿਆਸਤ ਦੇ ਮਾਲਕ ਬਣ ਜੇ, ਮਰ ਜਾ ਖੋਤੀ ਖਸਮਾਂ ਖਾਣੀ ਗਲੋਂ ਲੱਤੂ। ਸ਼ਹਿਰ ਦੇ ਨੇੜੇ ਆਇਆ ਤੇ ਗੰਦਾ ਤਲਾਬ ਮਿਊਨਸਪੈਲਿਟੀ ਦਾ ਭਰਿਆ ਗੰਦੇ ਪਾਣੀ ਨਾਲ, ਕਿਨਾਰੇ ਇੱਕ ਕਿੱਕਰ ਦਾ ਦਰਖਤ ਜੀ ਖੋਤੀ ਬੰਨ ਦਿੱਤੀ ਸੀ ਤੇ ਘੜੀ ਆਰਾਮ ਕਰਨ ਵਾਸਤੇ ਸੌ ਗਿਆ। ਤੇ ਇੱਲ ਨੂੰ ਕਿਤੇ ਲੱਭਾ ਮਾਸ ਦਾ ਟੁਕੜਾ, ਇੱਲ ਦੀ ਬੜਾ ਜਾਣੇ ਨਾ ਲੱਖਾਂ ਹਾਰ ਕੀ ਹੁੰਦਾ। ਉਹ ਮਾਸ ਦੇ ਟੁਕੜੇ ਵੱਲ ਵੇਖੋ ਉਹਦੇ ਵਿੱਚ ਚਪਟ ਪਈ, ਪਹੁੰਚਿਆਂ ਚੋਂ ਹਾਰ ਛੱਡ ਦਿੱਤਾ ਤੇ ਉਹ ਹਾਰ ਜਿਹੜੀ ਕਿੱਕੜ ਦੇ ਹੇਠਾਂ ਲੱਕੜੀਆਂ ਵੇਚਣ ਵਾਲਾ ਜੁੱਤਾ ਸੀ ਉਹਦੀ ਇੱਕ ਟਾਹਣੀ ਨਾਲ ਪਿਆ ਲਟਕੇ ਤੇ ਉਹਦਾ ਪਰਛਾਵਾਂ ਪਾਣੀ ਚ ਪਏ। ਜਿਸ ਵੇਲੇ ਲੱਕੜ ਹਾਰੇ ਨੇ ਮਾਰਿਆ ਧਿਆਨ ਤੇ ਹਾਰ ਪਾਣੀ ਚ ਲਟਕੇ, ਬਾਗ ਬਾਗ ਹੋ ਗਿਆ, ਰੰਗ ਲੱਗ ਗਿਆ, ਕਹਿਣ ਲੱਗਾ ਤਕਦੀਰ ਜਾਗ ਪਈ ਭਾਈ ਜੀ, ਚੁੱਭੀ ਮਾਰਨੇ ਹਾਰ ਵਿੱਚੋਂ ਵੱਢ ਲਿਆਉਣਾ, ਖਾਏ ਖਜ਼ਮਾ ਨੂੰ ਖੋਤੀ ਤੇ ਖਾਣ ਖਜ਼ਮਾ ਨੂੰ ਲੱਕੜੀਆਂ, ਅੱਧੀ ਰਿਆਸਤ ਸਾਡੀ ਹੁਣ ਕਹਿੰਦਾ ਘੱਟ। ਕਪੜਾ ਲੱਗਾ ਲਾਹ ਕੇ ਲੰਗਰ ਲੰਗੋਟਾ ਕੱਸ ਕੇ ਫੜ ਕੇ ਨੱਕ ਬੰਨ ਕੇ ਸਿਰ ਦਮ ਛਾਲ ਮਾਰੇ, ਉਹਦੀ ਮਿਊਨਸਪੈਲਿਟੀ ਦਾ ਗੰਡਾ ਤਲਾਹ ਕੂੜਾ ਕੜਕੜ ਮਾਲ ਮੂਤਰ ਗੱਟੀ ਪਿਸ਼ਾਬ ਸਭ ਵਿੱਚ ਜਿਹੜੇ ਛਾਲ ਮਾਰੀ ਹੇਠਲਾ ਗੰਦ ਮੰਦ ਉਤਾਂ ਆ ਗਿਆ, ਦਾੜੀ ਲਿਬੜ ਗਈ, ਸਿਰ ਲਿਬੜ ਗਿਆ, ਬੁਰਾ ਹਾਲ, ਪੈੜੀਆਂ ਕੜੀਆਂ। ਜਿਹੜੇ ਬਾਹਰ ਆ ਕੇ ਮੁੱਠਾਂ ਖੋਲ ਕੇ ਵੇਖਿਆ ਤੇ ਗੰਦ ਮੰਦ ਨਾਲ ਭਰੀਆਂ ਸਨ ਮੁੱਠਾਂ, ਪਿਆਰਿਓ ਉਹ ਤੇ ਹਾਰ ਦਾ ਪਰਛਾਵਾਂ ਕਿੱਥੋਂ ਲੱਭੇ। ਕਿਨਾਰੇ ਬਹਿ ਕੇ ਰੋਣ ਲੱਗ ਪਿਆ, ਤਕਦੀਰ ਬੜੀ ਖਰਾਬ ਹੈ, ਹਾਰ ਤੇ ਲੱਭ ਪਿਆ ਸੀ, ਕਿਸਮਤ ਨਹੀਂ ਸਾਥ ਦਿੰਦੀ। ਉਹ ਰੋਂਦਿਆਂ ਰਾਂਦਿਆਂ ਪਾਣੀ ਫਿਰ ਟਿਕ ਗਿਆ, ਨਿਤਰ ਗਿਆ, ਪਰਛਾਵਾਂ ਫਿਰ ਚਮਕ ਪਿਆ। ਕਹਿਣ ਲੱਗਾ ਕੋਈ ਡਰ ਨਹੀਂ, ਅਜੇ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਚਲਿਆ, ਐਨ ਸੇਧ ਬੰਨ ਕੇ ਛਾਲ ਮਾਰਾਂਗੇ, ਹਾਰ ਜਾਏਗਾ ਕਿਤੇ। ਉਹ ਦੂਜੀ ਵਾਰਾਂ ਛਾਲ ਮਾਰਤੀ, ਉਹ ਫਿਰ ਇਸ ਲਾ ਗੰਦਮਾਨ ਉੱਤੇ ਆ ਗਿਆ, ਬਦਬੂ ਨਾਲ ਨਾਖਾਂ ਖਰਾਬ, ਮੂੰਹ ਖਰਾਬ, ਕੰਨ ਖਰਾਬ, ਬਾਹਰ ਹੱਥ ਕੱਢ ਕੇ ਵੇਖੇ ਖੋਲ ਕੇ ਤੇ ਫਿਰ ਉਹ ਗੰਦ ਮੰਦ ਤੇ ਰੋਈ ਜਾ, ਜ਼ਾਰੋ ਕਤਾਰ ਰੋਈ ਜਾ। ਕੋਈ ਸਿਆਣਾ ਆ ਗਿਆ ਦਾਨਾ, ਮੈਂ ਕਹਿ ਰੋਨਾ ਕਿ ਮੈਂ ਹਾਰ ਲੱਭ ਪਿਆ, ਹਾਰ ਤਕਦੀਰ ਨਹੀਂ ਸਾਥ ਦਿੰਦੀ। ਜਿਹੜਾ ਹਾਰ ਕਹਿੰਦਾ ਨਾ ਲੱਖਾ, ਜਿਹੜਾ ਰਾਣੀ ਦਾ ਗੁਆਚਾ, ਰਾਜੇ ਨੇ ਡੌਂਡੀ ਪਿਟਾਈ ਆ ਜਿਹੜਾ ਲਿਆ ਦੇ ਅੱਧੀ ਰਿਆਸਤ ਦਿਆਂਗਾ। ਉਹ ਸਿਆਣੇ ਪੁੱਛਿਆ ਕਿੱਥੇ ਆ, ਕਹਿੰਦਾ ਆ ਵੇ
چمک رہے کہ نہیں؟ سیانے نے آخ بے وقوف ہے جاہل نالائق، ہار دے پرچھاویں مگر ڈیا چھالا مارنا ہار دے اتنے انہیں دے کے رکھا جا کے تانو کیتا دھیان بے وقوف ہے ہارا اتو دے پرچھاویں دعائی رب دی اسی مایا دے پیچھے پرچھاویں مگر چھالا مارے گندے تلاج چھالا مارن ڈے ہیں گندے تلاج دن رات گوتے کھا رہے ہیں ہار تے بڑا اچا اسی پرچھاویں مگر لا کے ساری زندگی برباد کر لی پرچھاواں لبدیاں لبدیاں اسا اپنا ملک جیون ستیا ناش کر لیا ہار تے بڑے اچے تھا جی کتنے وہ تے لٹکدا سی اتا وہ گندے تلاج کتوں لبے ساگر کی ند کت پائی ات پوکھر سن ہیرے لال موتی جواہر چودہ رتن چھڈے وچوں نہیں ملنے ٹاب چوں نہیں ملنے گندے تلا چوں نہیں تے سمندر چوں لبنے نے گیان جڑا نرنکاری گرو کولوں نہیں لبنا پاویں بھی بارہ سونے دا چھتر بنا لے پوکھر چ چھالا ماریا کدے ہیرے نہیں لبے گندے تلا چ چھالا ماریا کدے یہ دیکھ لے مان سروور تے جائے گا ہنس بنے گا تے تاں ہیرے لبنے نے پیاریا تے پورے گرو گرو گرنتھ صاحب دی چرنی لگے گا تے ہیرے لبن گے اے جھوٹیاں گروواں کولوں نہیں لبنے ساگر کی ند کت پائیے تے پوکھر سیں تے دن کر سر دیپ جوت نہ پجائیے دن کر میں نے سورج سر میں نے برابر سورج دے برابر دیپ جوت نے نہیں پجنا پاویں چار کروڑ دی ہبال کے رکھ دن کر سر دیپ جوت نہ پج ایہو جی سکیم اندر برکھا سمان پجس نہ کوپ جل خوہ دے پانی نے آسمانی مینہ دا مقابلہ نہیں کرنا سب گرو گوبند سنگھ صاحب دے ویلے دی ایک گھٹنا ہے کلگیاں والے باپو اکال دے پجاری دے ویلے دی ایک گھٹنا ہے کوئی سکھ پر باتیں کرتا سی نت نیم سرت چک گئی سواد آ گئی وہ پاگاں والا سکھ تے وہ پاگاں والی کڑی جنوں پر باتیں کسی ویلے سواد آ جائے کسی ویلے آنند آ جائے ادھر راگیاں سنگھ نے آ گئے ساج کول لے تبلے تے آٹا لایا تے نت نیم والے سکھ نے آخیا پہ راگیو آج کیرتن نہ کرو میری سرت جڑ گئی بانی پڑھ رہا سواد آ رہا آنند لٹ رہا میں میرے آنند نوں بلوندر ہونا انہوں آخر تیرا آنند رہے کہ نہ رہے گرو گوبند سنگھ دا حکم ہے آسا دی وار تے لگے گی اور ضرور لگے گی آسا دی وار دا پہنچ پیا تے سکھ نے شکایت کیتی گرو گوبند سنگھ صاحب جی مینوں پرماتے نت نیم دا آ رہا سی آنند میں بانی دا پی رہا سا امرت انہاں راگیاں نے آسا دی وار لا کے ساج کھڑکا کے میرے آنند نوں توڑ کے میرے من دی خوراک ادھوری رہن دتی کی انہاں نے منمت نہیں کیتی کی انہوں نے گناہ نہیں کیتا کی انہوں نے غلطی نہیں کیتی اس ویلے جڑا گرو گوبند سنگھ صاحب نے جواب دیتا سورج پرکاش وچ سورج تو کئی گنا ودھیرے چمکدا گریب نو آج کہن لگے جتھا کوپ کی کھیتی ہوئے سورج پرکاش دے اکھر نے جتھا کوپ کی کھیتی ہوئے جے خوہ تے کوئی دو کلے کنک بیج لے تے سنچت نیر ہری کر سوئے می پہنا جوگ چنگی ہوئے وڈے جو کئیاں خوب آئے ہونے نا جوگ چنگی ہوئے خوب کڑما لیا ہوئے تے اٹھ پیر جے وگدا رہے خوب تے ایک کلا پانی دا پر ایک کلا زمین پیچ دی بند نہ ہوئے خوب جتھا کوپ کی کھیتی ہوئے سنچت نیر ہری کر سوئے جے خوب وگدا رہے تے اپنے دو کلے تین دن ہرے پرے کر لے نا لاگوں گوانٹیاں دے تے سک گئے نا اپنا ہی ہرا کر لیا تھوڑا بہت برسن ہویا کہ لوسن ہویا کہ چٹالا ہویا باقی تو سکن دیا باپو کہن لگا جتھا کوپ کی کھیتی ہوئے سنچت نیر ہری کر سوئے پر کیرتن آئے میگ کی برکھا وہ سکھا تین سواد تے آؤں سی راستے آؤں سی پر اپنی کھیتی ہری کرتا سا تیرے من آنند سی نہ لگ جی تو سکن ڈی ہوئی لگنے تو تیرے نت نیم کا کوئی لابھ نہیں سی تینوں ضرور لابھ سی تیری کھیتی ضرور ہری ہو رہی سی پر کیرتن آئے میگ کی برکھا جتھا کوپ کی کھیتی ہوئے سنچت نیر ہری کر سوئے
ਤੇ ਜੇ ਕਦੇ ਮੀਂਹ ਵਰ ਪਏ ਅਜਨ ਚੇਤ ਵੀ ਕੋ ਇਧਰ ਵੀ ਇਧਰ ਵੀ ਇਧਰ ਵੀ ਇਧਰ ਵੀ ਵੀ ਕੋ ਚਾਰ ਚਫੇਰੇ ਧਰਤੀ ਜਲ ਥਲ ਹੋ ਜਾਂਦਾ। ਸਿੱਖਾ ਜਿਹੜਾ ਕੀਰਤਨ ਹੈ ਇਹ ਅਸਮਾਨ ਦੀ ਵਰਖਾ ਹੈ। 500 ਬੈਠਾ ਦੇ ਸੁਣ ਗਿਆ, 5000 ਬੈਠਾ ਦੇ ਸੁਣ ਗਿਆ, ਹੁਣ ਤੇਰੇ ਚੋਂ ਕਿਆਰਿਆਂ ਵਾਸਤੇ 5000 ਦੀ ਖੇਤੀ ਕਿੱਦਾਂ ਬਰਬਾਦ ਕਰ ਦਿੰਦੇ ਰਾਗੀ। ਇਹਨਾਂ ਚੰਗਾ ਕੀਤਾ ਜਥਾ ਕੂਪ ਕੀ ਖੇਤੀ ਹੋਏ ਸਿੰਚਿਤ ਨੀਰ ਹਰੀ ਕਰ ਸੋਏ ਕੀਰਤਨ ਆਹੇ ਮੇਘ ਕੀ ਦਰਖਾ ਵਾਲਾਂ ਵਗਦੀਆਂ ਜੀਵਨ ਹਰਖਾ ਅਸਮਾਨ ਦਾ ਮੀਂਹ ਵਰਦਾ ਉਦੋਂ ਨਿਰਾ ਜੱਟ ਨਹੀਂ ਖੁਸ਼ੀ ਹੁੰਦਾ, ਆੜਤੀ ਬੜੇ ਖੁਸ਼ੀ ਹੁੰਦੇ ਨੇ ਪਿਆਰ ਤਾਂ ਗੋਡਾ ਹੁਣ ਭਰ ਜਾਣੇ ਮੇਰੇ ਆੜਤੀ ਨਹੀਂ ਖੁਸ਼ੀ ਹੁੰਦੇ। ਜਿਨ੍ਹਾਂ ਨੇ ਪਰਚੂਨ ਲਿਆ ਕੇ ਵੇਚਣਾ ਹੋਵੇ ਉਹ ਬੜੇ ਖੁਸ਼ੀ ਹੁੰਦੇ ਨੇ ਵੀ ਜਦੋਂ ਜੀ ਕਰੇਗਾ ਬੋਰੀਆਂ ਚਾਰ ਲੈ ਆਵਾਂਗੇ, ਹੁਣ ਲਾਈਨ ਨਹੀਂ ਲਾਉਣੀ ਪੈਣੀ। ਮੇਰੇ ਪਰਚੂਨ ਵੇਚਣ ਵਾਲੇ ਖੁਸ਼ ਨਹੀਂ ਹੁੰਦੇ, ਜਿਹੜੇ ਲਾਈਨ ਵਿੱਚ ਖਲੋ ਕੇ ਆਟਾ ਲੈਂਦੇ ਨੇ ਅੱਧਾ ਕਿਲੋ, ਉਹਨਾਂ ਨੂੰ ਚਾਅ ਚੜ ਜਾਂਦਾ ਪਰ ਹੁਣ ਲਾਈਨ 'ਚ ਨਹੀਂ ਖਲੋਣਾ ਪੈਣਾ ਪਿਆਰ, ਜਦੋਂ ਜਾਵਾਂਗੇ ਉਦੋਂ ਲੈ ਆਵਾਂਗੇ, ਭਾਵੇਂ ਪਊਆ ਭਾਵੇਂ ਕਿਲੋ ਭਾਵੇਂ ਅੱਧਾ ਕਿਲੋ, ਤਮਾਮ ਜੀਵਾਂ ਨੂੰ ਖੁਸ਼ੀ ਹੋ ਜਾਂਦੀ ਹੈ। ਜਦੋਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਤਮਾਮ ਜੀਵਾਂ ਨੂੰ ਖੁਸ਼ੀ ਹੁੰਦੀ ਹੈ, ਕੀੜਾ ਮਕੌੜਾ ਪਤੰਗਾ ਅਸਮਾਨ ਧਰਤੀ ਸਭ ਪ੍ਰਫੁੱਲਿਤ ਹੋ ਜਾਂਦੇ। ਕੀਰਤਨ ਆਏ ਮੇਘ ਕੀ ਬਰਖਾ ਬਰਖਤ ਹੋਏ ਸਭ ਜੀਵਨ ਹਰਖਾ ਤੇ ਸੁਣੋ ਮਹਾਨ ਕਥਾ ਕੋ ਫਲ ਹੈ। ਸਿੰਘੋ ਗੱਲ ਸੁਣਿਓ, ਕਥਾ ਦਾ ਫਲ ਕੀਰਤਨ ਨਾਲੋਂ ਵੀ ਮਹਾਨ, ਕੀਰਤਨ ਨਾਲੋਂ ਵੀ ਉੱਚਾ। ਸੁਣੋ ਮਹਾਨ ਕਥਾ ਕੋ ਫਲ ਹੈ ਝਰੀ ਲਾਏ ਜਿਮ ਬਰਖਤ ਜਲ ਹੈ। ਕਥਾ ਏਦਾਂ ਸਮਝੋ ਜਿੱਦਾਂ ਕੋਈ ਝਰੀ ਦਾ ਮੀਂਹ, ਇੱਕ ਤਾਂ ਸ਼ਰਾਰਤ ਦਾ ਮੀਂਹ ਹੁੰਦਾ ਨਾ, ਜੇ ਗੰਡਾ ਸਿੰਘ ਦੇ ਮੁੰਡੇ ਨੇ ਵਟਾਂ ਬੰਨ ਲਿਆ ਪਾਣੀ ਰੋਕ ਲਿਆ ਨਹੀਂ ਗਿਆ, ਤੇ ਜਿਹੜਾ ਝੜੀ ਦਾ ਮੀਂਹ ਹੁੰਦਾ ਥਿਮਕ ਥਿਮਕ ਬੂੰਦੀ ਜੇ ਪਰ ਹੈ ਤੇ ਅਵਨੀ ਆਪਣੇ ਮੈਂ ਡਰ ਹੈ। ਜਿਹੜੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਪੈਂਦੀਆਂ ਨੇ ਉਹ ਅਵਨੀ ਮੈਨੇ ਧਰਤੀ ਆਪਣੇ ਚ ਜਦਬ ਕਰੀ ਜਾਂਦੀ ਹੈ, ਲੀਨ ਕਰੀ ਜਾਂਦੇ। ਝੜੀ ਦਾ ਪਾਣੀ ਜਿਹੜਾ ਉਹ ਰੁੜਦਾ ਨਹੀਂ, ਜਿਹੜੇ ਜਿਹੜੀ ਕਥਾ ਹੈ ਝੜੀ ਦਾ ਮੀਂਹ ਹੈ। ਕੀਰਤਨ ਦਾ ਪਾਣੀ ਵੀ ਖੁਸ਼ੀ ਬਣੇ ਰੁੜ ਜਾ ਤੇ ਰੁੜ ਜਾਏ, ਜਿਹੜੀ ਕਥਾ ਹੈ ਝੜੀ ਦਾ ਮੀਂਹ ਹੈ। ਨਿੱਕੀਆਂ ਨਿੱਕੀਆਂ ਬੂੰਦਾਂ ਪੈਂਦੀਆਂ ਨੇ, ਫਿਰ ਇਹਦੇ ਚ ਕੁੰਡੀਆਂ ਖੁੱਲਦੀਆਂ, ਇੱਕ ਕੁੰਡੀ ਖੋਲ ਕੇ ਫਿਰ ਸਮਾਪਤੀ ਕਰ ਦਿੰਦੇ। ਜਿਹਦੀ ਮਰਜ਼ੀ ਹੈ ਥੈਲਾ ਭਰ ਕੇ ਕਥਾ ਦਾ ਤੁਰਿਆ, ਫਿਰ ਕੋਈ ਰੋਕਦਾ? ਅੱਜ ਜੀ ਕੀਰਤਨ ਪਾ ਕੇ ਮੋਹਰਾਂ ਪਿੱਛੇ ਨੱਚਾ ਕਰੇ ਤੇ ਕਦਰ ਜੀ ਤੁਹਾਡੇ ਆਸਣੇ ਵਾਲੇ ਜਿਵੇਂ ਜਿਵੇਂ ਜਾਣਦੇ ਫਿਰ ਮੈਨੂੰ ਕਹਿੰਦੇ ਕਿ ਮੈਨੂੰ ਵਕਤ ਦੇ ਦਿਆ ਤੇ ਸਕੱਤਰ ਸਭਾ ਮਾਫ ਕਰਦਾ। ਤੇ ਆਇਆ ਗੁਰੂ ਕਾ ਕੀਰਤਨੀਆਂ ਤਰਲੇ ਬੜੇ ਲੈਂਦਾ, 3 ਘੰਟੇ ਹੋ ਜਾਣ ਮਿੰਨਤਾਂ ਕਰਦੇ ਨੂੰ, ਮੱਤ ਤੇ ਉਹਦੀ ਮਾਰੀ ਵੀ ਜਿਹੜਾ ਵਾਜਾ ਪਾ ਕੇ ਮਿੰਨਤਾਂ ਕਰਦਾ ਲੱਗਦਾ। ਉਹ ਤੂੰ ਏਦਾਂ ਦਾ ਬਣ ਜਾ ਸਕੱਤਰ, ਤੇਰੇ ਘਰ ਆਵੇ ਭਾਈ ਸਾਹਿਬ ਪੜ ਕੇ ਕੀਰਤਨ ਸੁਣਾਇਓ, ਬਣ ਜਾ ਏਦਾਂ ਤੂੰ ਆਪ ਭੁੱਲ ਗਿਆ ਪੈਦਲਿਆਂ ਛੱਡ ਛਿੜਕ ਗਿਆ ਤੂੰ। ਤੇ ਫਿਰ ਸਕੱਤਰ ਵਕਤ ਦੇ ਕੇ ਬੜਾ ਖੁਸ਼ ਹੁੰਦਾ, ਭਾਈ ਮੈਂ ਇਹਨੂੰ ਦੇ ਦਿੱਤਾ ਹੀ ਵੇਲਾ ਕਰਤਾ ਹੀ ਮੈਂ ਰਹਿਮ। ਤੇ ਉਹਦੇ ਫਿਰ ਸੋਹਲੇ ਬੜੇ ਗਾਉਂਦਾ ਵੀ ਬੱਲੇ ਬੱਲੇ ਸਕੱਤਰ ਵੇਖਿਆ ਬੁਲਾਣੇ ਗੁਰਦੁਆਰੇ ਧਰਮ ਦਾ ਮੈਨੂੰ 20 ਮਿੰਟ ਦੇ ਦਿੱਤੇ ਆਚਾਰਜ ਤੁਹਾਡਾ ਦੋਵਾਂ ਦਾ। ਜੇ ਤੇ ਕੁਝ ਹੈ ਹੀ ਕੋਲ, ਵਾਹਿਗੁਰੂ ਨੇ ਤੈਨੂੰ ਦਾਤ ਜੇ ਬਖਸ਼ੀ ਹੈ ਤੇ ਤੇਰਾ ਮੰਗਣਾ ਮੁੱਕ ਜਾਏਗਾ ਦੁਆਈ ਰੱਬ ਦੀ। ਗੁਰੂ ਗ੍ਰੰਥ ਸਾਹਿਬ ਚ ਇੱਕ ਪਾਠ ਆਉਂਦਾ ਸਾਰੇ ਸੁਣਿਓ, ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਖਾਸ ਤੌਰ ਤੇ ਸੁਣ, ਗੁਰੂ ਗ੍ਰੰਥ ਸਾਹਿਬ ਦਾ ਪਾਠ ਇੱਕ ਵਾਰ ਮੈਂ ਅੱਗੇ ਜ਼ਿਕਰ ਕੀਤਾ, ਦੂਜੀ ਵਾਰ ਲੱਗਾ ਕਰਨ। ਭਾਈ ਸੱਸੂ ਤੇ ਪਿਰ ਕਿੰਨੀ ਵਾਕ, ਸੱਸ ਕੋਲੋਂ ਮੇਰੇ ਪਤੀ ਨੇ ਮੈਨੂੰ ਵੱਖਰਿਆ ਕਰ ਲਿਆ ਤੇ ਬੜੀ ਖੁਸ਼ ਹੋਈ। ਨਾਲੇ ਜੋਰਾਂ ਦੇ ਭਾਂਜੇ ਮੰਨਣੇ ਪੈਂਦੇ, ਨਾਲੇ ਸੱਸ ਬੜਾ ਤੰਗ ਕਰਦੇ ਜੀ, ਫੁਲਕਾ ਸਾੜ ਦਿੱਤਾ ਨਹੀਂ ਅਸੀਂ, ਕੱਚਾ ਰਹਿ ਗਿਆ ਤੇ ਆਪਾਂ ਮੁਕਾ ਵੱਖਰੀ ਹੋ ਗਏ। ਸੱਸੂ ਤੇ ਫਿਰ ਕਿੰਨੀ ਵਾਕ, ਹੁਣ ਮੈਨੂੰ ਕੰਮ ਥੋੜਾ ਕਰਨਾ ਪੈਂਦਾ, ਮਾਲਕ ਦੀਆਂ 2 ਟਿੱਕੀਆਂ ਸੇਕੀਆਂ ਪਾਂਡੇ 2 ਮਾਂਜ ਕੇ ਸਿਲਫ ਦੇ ਉੱਤੇ ਰੱਖੇ, ਸਾਰਾ ਦਿਨ ਮੰਜੀ ਡਾਹੀ ਨੰਦ ਹਰੇ ਨੰਦ ਰੇ ਮੇਘ ਜੀ ਨੂੰ ਪੜਦੇ ਰਹੇ ਮੈਂ। ਤੇ ਦੇਰ ਜਠਾਣੀ ਮੂਈ ਦੁਖ ਸੰਤ, ਦਰਾਣੀ ਜਠਾਣੀ ਦੁੱਖਾਂ ਨੇ ਤਾਬ ਚ ਮਰ ਗਈਆਂ। ਪਿਆ ਜਿਹੜੀ ਵਾਪਸੀ ਆਏ ਨੰਦ ਲੁੱਟਦੀ ਹੈ ਸਾਡੇ ਪਾਰ, ਸਿਆਪਾ ਪਿਆ ਕਰੇ ਸੱਚ ਆ ਕੇ ਗੁੱਤ ਪੜ ਲਈ ਹੈ, ਕਦੇ ਜਠਾਣੀ ਆ ਕੇ ਕੰਨ ਜਗ ਸਾਡਿਆਂ ਮਾਲਕਾਂ ਨੂੰ ਨਾ ਹੋਸ਼ ਆਈ ਇਹਨਾਂ ਨਾ ਗੁਰੜੀ ਕੋਲ ਛੁਡਾਇਆ। ਦੇਰ ਜਠਾਣੀ ਮੂਈ ਦੁਖ ਸੰਤਾਪ ਕਰਕੇ ਜਠੇਰੇ ਕੀ ਚੁੱਕੀ ਕਾਣ, ਉਹ ਜਿਹੜੀ ਵੱਖਰੀ ਹੋਈ ਜੋ ਕਹਿਣ ਲੱਗੀ ਆ ਜਠੇਰਾ ਜਿਹੜਾ ਜੇਠ
ਨਾ ਖੰਘਦਾ ਨਾ ਲੈਣਾ ਨਾ ਦੇਣਾ, ਐਵੇਂ ਹਿਣਕਦਾ ਆਵੜਦਾ ਸੀ ਵਿਹੜੇ, ਉਸੇ ਵੇਲੇ ਘੁੰਡ ਕੱਢਣਾ ਪੈਂਦਾ ਚਾਪਾ ਨੂੰ, ਨਾ ਆਵੇ ਨਾ ਜਾਵੇ ਨਾ ਲੈਣਾ। ਕਰਕੇ ਜਠੇਰੇ ਕੀ ਚੁੱਕੀ ਕਾਣ, ਫਿਰ ਰੱਖਿਆ ਕਿੰਨੀ ਸੁਗੜ ਸੁਝਾਣ। ਮੇਰੇ ਦਾਨੇ ਪਤੀ ਨੇ, ਸਿਆਣੇ ਪਤੀ ਨੇ ਮੇਰੀ ਰੱਖਿਆ ਕਰ ਲਈ, ਜਿਹੜਾ ਸੱਸ ਕੋਲੋਂ ਮੈਨੂੰ ਵੱਖਰਿਆ ਕਰ ਲਏ। ਜੇ ਕੋਈ ਇਹ ਅਰਥ ਕਰੇ ਤੇ ਬੜੀ ਉਹਦੀ ਸਿਆਣਪ ਹੈ ਬਾਈ, ਨਾਲੇ ਪ੍ਰੈਜੀਡੈਂਟ ਸਾਹਿਬ ਹੋਇਆ, ਨਾਲੇ ਦੁਨੀਆਂ ਦੇ ਕੰਮ ਕਰਨੇ, ਨਾਲੇ ਆਪਣੀ ਮਾਇਆ ਦਾ ਦਾਨ, ਨਾਲੇ ਅਰਥ ਜਾਣਦਾ ਯਾਰੋ, ਚਰਨ ਧੋ ਕੇ ਨਹੀਂ ਪੀਣੇ ਚਾਹੀਦੇ। ਪਰ ਕੋਈ ਆਦਮੀ ਇਹਨਾਂ ਅਰਥਾਂ ਉੱਤੇ ਇਤਰਾਜ਼ ਕਰ ਸਕਦਾ ਤੇ ਫਿਰ ਉਹ ਅਰਥ ਦੂਜੇ ਕਰਦੇ ਭਾਈ ਸੱਸੂ ਤੇ ਫਿਰ ਕਿੰਨੀ ਵਾਕ। ਸੱਸ ਮਾਇਆ ਤੇ ਫਿਰ ਪਤੀ ਪਰਮਾਤਮਾ, ਪਰਮਾਤਮਾ ਰੂਪੀ ਪਤੀ ਨੇ ਮਾਇਆ ਰੂਪੀ ਸੱਸ ਕੋਲੋਂ ਜੀਵ ਰੂਪੀ ਇਸਤਰੀ ਨੂੰ ਵੱਖਰਿਆ ਕਰ ਲਿਆ ਤੇ ਲੋਕੀ ਆਸ਼ਾਸ ਕਰਨ ਗਿਆ ਹਾਂ ਬੱਲੇ ਹੋ ਪ੍ਰੈਜੀਡੈਂਟਾ। ਐਸੇ ਅਰਥ ਕਿਸੇ ਗਿਆਨੀ ਪਿਆਲੇ ਨੂੰ ਨਹੀਂ ਆਉਂਦੇ, 20 ਵਾਰ ਮਸਕੀਨ ਆ ਜਾਏ ਖਾਣੇ ਤੇ ਕਰਦਾ ਕਿਤੇ ਹੋ ਗਿਆ ਅਰਥ, ਹੱਦ ਕਰਦੀ ਬੈਠ ਕੇ ਪਿਆਰ ਜੰਮਣਾ ਤੇਰਾ ਵੇ। ਦੇਰ ਜਠਾਣੀ ਮੂਲ ਦੋਸ਼ਤਾ, ਦਰਾਣੀ ਜਠਾਣੀ ਮੈਨੇ ਆਸਾ ਤੇ ਤ੍ਰਿਸ਼ਨਾ, ਇਹ ਦੁੱਖਾਂ ਦੇ ਤਾਪ ਨਾਲ ਮਰ ਗਈਆਂ। ਇਹ ਕਰਕੇ ਜਠੇਰੇ ਕੀ ਚੁੱਕੀ ਕਾਣ, ਜਿਹੜਾ ਧਰਮ ਰਾਜਾ ਸੀ ਉਹਦੀ ਕੋਈ ਕਾਣ ਨਹੀਂ, ਹੁਣ ਅੱਖਾਂ ਨੇ ਨੀਵੀਆਂ ਨਹੀਂ ਕਰਨੀਆਂ ਪੈਂਦੀਆਂ, ਕਿਉਂਕਿ ਪਰਮਾਤਮਾ ਰੂਪੀ ਪਤੀ ਨੇ ਜੀਵ ਰੂਪੀ ਇਸਤਰੀ ਨੂੰ ਮਾਇਆ ਰੂਪੀ ਸੱਸ ਕੋਲੋਂ ਵੱਖਰਿਆ ਕਰ ਲਿਆ। ਫਿਰ ਰੱਖਿਆ ਕਿੰਨੀ ਸੁਗੜ ਸੁਜਾਣ, ਤੇ ਬੜੇ ਖਜ਼ਬ ਦੇ ਅਰਥ ਨੇ ਨਾ, ਲੋਕੀ ਆਸ਼ਾਸ ਕਰਨਗੇ ਨਾ। ਤੇ ਮੈਂ ਪੁੱਛਾਂਗਾ ਭਾਈ ਅਰਥ ਕਰਨ ਵਾਲਿਆ, ਤੂੰ ਬਣਾਇਆ ਜੀਵ ਨੂੰ ਇਸਤਰੀ, ਮਾਇਆ ਨੂੰ ਬਣਾਇਆ ਤੂੰ ਸੱਸ, ਪਰਮਾਤਮਾ ਨੂੰ ਤੂੰ ਬਣਾਇਆ ਪਤੀ, ਤੇ ਮੈਨੂੰ ਇਹ ਦੱਸ ਪਈ ਜਿਹੜੀ ਕਿਸੇ ਕੁੜੀ ਦੀ ਸੱਸ ਹੁੰਦੀ ਹੈ, ਉਸ ਕੁੜੀ ਦਾ ਜਿਹੜਾ ਪਤੀ ਹੈ, ਉਸ ਕੁੜੀ ਦੀ ਸੱਸ ਦਾ ਉਹ ਕੀ ਲੱਗਦਾ। ਅਜਿਵੇਂ ਪਤਾ ਲੱਭੀਏ ਭਾਈ ਜਿਹੜੀ ਕਿਹੜੇ ਕਿਸੇ ਕੁੜੀ ਦੀ ਸੱਸ ਹੈ, ਉਸ ਕੁੜੀ ਦਾ ਜਿਹੜਾ ਪਤੀ ਹੈ, ਉਸ ਕੁੜੀ ਦੀ ਸੱਸ ਦਾ ਕੀ ਲੱਗਦਾ, ਪੁੱਤੀ ਲੱਗੇਗਾ। ਕਿਸੇ ਕੁੜੀ ਦਾ ਪਤੀ ਕੁੜੀ ਦੀ ਸੱਸ ਦਾ ਪੁੱਤ ਹੀ ਹੋਇਆ ਨਾ, ਤੇ ਜੇ ਮਾਇਆ ਹੋਈ ਸੱਸ, ਜੀਵ ਹੋਇਆ ਇਸਤਰੀ, ਤੇ ਪਰਮਾਤਮਾ ਹੋਇਆ ਪਤੀ, ਤੇ ਫਿਰ ਮਾਇਆ ਦਾ ਪੁੱਤ ਹੋਇਆ ਨਾ ਪਰਮਾਤਮਾ। ਅਰਥ ਤੇ ਤੂੰ ਕਰ ਦਿੱਤੇ ਪਰ ਮਾਇਆ ਦਾ ਪੁੱਤ ਬਣਾ ਦਿੱਤਾ ਨਾ ਪਰਮਾਤਮਾ ਨੇ। ਅੱਜ ਤੱਕ ਕੋਈ ਮਤਮਤਾਂਤਰ ਇਹ ਨਹੀਂ ਮੰਨਦਾ ਕਿ ਜਿਹੜਾ ਰੱਬ ਆ ਉਹ ਮਾਇਆ ਦਾ ਪੁੱਤ ਹੈ। ਇਹ ਹੁਣ ਕੁੰਡੀ ਕੌਣ ਖੋਲ, ਜਿਹਨੇ ਇਹ ਕੁੰਡੀ ਖੋਲਣੀ ਹੈ ਨਾ, ਉਹਦੇ ਹੱਥ ਜੋੜਦਾ ਮੈਨੂੰ 15 ਮਿੰਟ ਦੇ ਦੇ ਤੇਰਾ ਗੁਰੂ, ਤੇ ਜਿਹਨੂੰ ਇਹ ਕੁੰਡੀ ਆਉਂਦੀ ਨਹੀਂ ਤੂੰ ਆਏ ਰੱਬ ਦੀ ਜਵਾਬ ਕਰਿਆ ਫਿਰਦਾ, ਗੁਰਦੁਆਰੇ ਦੇ ਕਾਬਜ਼ ਉਹ ਹੈ, ਗੁਰਦੁਆਰੇ ਦਾ ਚੌਧਰੀ ਉਹ, ਉਹਦੇ ਅਸੀਂ ਗੁਲਾਮ ਹੈ ਭਾਈ, ਜਿੱਦਾਂ ਤੂੰ ਆ ਕੇ ਵਿਰਾਜ ਹੋਣਾ ਹੈ ਪਾ ਕੇ ਤੂੰ ਵਿਰਾਜ ਕਰਨਾ, ਕਹੋ ਜੇ ਤੇਰੇ ਨਾਲ ਲੜ ਪਏ ਸਾਡਾ ਕੱਖ ਰਹਿਣਾ ਨਹੀਂ, ਨਿਦਾਮ ਵਿਗੜ ਗਿਆ ਦੁਆਈ ਦਾ। ਮੈਂ ਈਸਾਈਆਂ ਨੂੰ ਵੇਖਣਾ ਗੁਰਦੁਆਰੇ ਦੇ ਗਿਰਜੇ ਦੇ ਕੰਮ ਵਿੱਚ ਕਿਹੜੇ ਦੁਨੀਆਦਾਰ ਨੂੰ ਦਖਲ ਨੇ, ਭਾਵੇਂ ਕਰੋੜਪਤੀ ਫਰਮ ਕਿਉਂ ਨਾ ਹੋਵੇ, ਉਹ ਚੰਗਾ ਦੇਣਾ ਜਾਣਦੇ ਨੇ, ਬਾਕੀ ਪਾਦਰੀ ਜਾਣਨ, ਸੈਕਟਰੀ ਪਾਦਰੀ, ਕੈਸ਼ੀਅਰ ਪਾਦਰੀ, ਪ੍ਰੈਜੀਡੈਂਟ ਪਾਦਰੀ, ਅਸਿਸਟੈਂਟ ਪਾਦਰੀ, ਆਪੇ ਸਕੀਮਾਂ ਬਣਾਉਣੇ, ਆਪੇ ਚੰਦੇ ਲਿਆਉਣੇ, ਆਪੇ ਪੁਖਦਾਉਣ। ਇੱਥੇ ਦੁਨੀਆਦਾਰ ਗੁਰਦੁਆਰੇ ਉੱਤੇ ਕਾਬਜ਼ ਹੈ ਤੇ ਪਾਦਰੀ ਵਿਚਾਰਾ ਹੱਥ ਜੋੜਦਾ ਫਿਰਦਾ, ਪੰਥ ਕਿਵੇਂ ਤਰੱਕੀ ਕਰਕੇ ਮੈਨੂੰ ਕੋਈ ਸਮਝਾਵੇ ਤੇ ਸਹੀ ਆ ਕੇ। ਜਿਸ ਵੇਲੇ ਪੜ੍ਹੇ ਸੁਣੇਗਾ ਕਥਾ ਉਦੋਂ ਫਿਰ ਕੁੰਡੀਆਂ ਖੁੱਲਣਗੀਆਂ, ਇਹ ਮੀਂਹ ਜੋ ਹੈ ਝੜੀਦਾ ਨੇ ਤੇ ਧੱਸਦੇ ਜਾਣਾ ਜ਼ਮੀਨ ਚ। ਸੁਣੋ ਮਹਾਨ ਕਥਾ ਕੋ ਫਲ ਹੈ, ਝਰੀ ਲਾਏ ਜਿਮ ਬਰਖਤ ਜਲ ਹੈ, ਤੇ ਥਿਮਕ ਥਿਮਕ ਬੂੰਦੀ ਜੇ ਪਰ ਹੈ, ਤੇ ਅਮਨੀ ਆਪਣੇ ਮੈਂ ਧਰ ਹੈ। ਨਿੱਕੀਆਂ ਨਿੱਕੀਆਂ ਬੂੰਦਾਂ ਧਰਤੀ ਚ ਕੱਸਦੀਆਂ ਜਾਂਦੀਆਂ ਨੇ, ਕਥਾ ਦੀਆਂ ਖੁੱਲੀਆਂ ਕੁੰਡੀਆਂ ਜਗਿਆਸੂ ਦੇ ਹਿਰਦੇ ਚ ਘਰ ਕਰਦੀਆਂ ਜਾਂਦੀਆਂ ਨੇ, ਉਹਨੂੰ ਫਿਰ ਰਸਤਾ ਲੱਭ ਪੈਂਦਾ, ਉਹ ਉੱਚੇ ਥਾਂ ਪਹੁੰਚ ਜਾਂਦਾ ਪਿਆਰਿਆ, ਫਿਰ ਉਹਨੂੰ ਦਵਾਈ ਮਿਲ ਜਾਂਦੀ ਏ, ਉਹਦਾ ਨਾਮ ਸਹਾਇਕ ਬਣ ਜਾਂਦਾ। ਪਰ ਇਹ ਗੁਰੂ ਕਿਰਪਾ ਕਰੇ ਤੇ ਤਾਂ ਗੱਲ ਹੋਵੇ ਨਾ। ਬਿਨ ਕਰ ਸਰ ਦੀਪ ਜੋਤ ਨਾ ਪਜਾਈਏ, ਸਾਗਰ ਕੀ ਨਿਦ ਕਦ ਪਾਈਏ ਤੇ ਪੋਖਰ ਸੈ, ਤੇ ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ। ਰੱਬ ਦੇ ਮੀਂਹ ਨਾਲ ਖੂਹ ਦਾ ਜਲ ਨਹੀਂ ਪੁੱਜਣਾ। ਚੰਦਨ ਸੁਬਾਸ ਨਾ ਪਲਾਸ ਮਹਿਕਾਈਏ, ਜਿਹੜੀ ਚੰਨਣ ਦੀ ਖੁਸ਼ਬੂ ਹੈ ਨਾ, ਇਹ ਢਾਕ ਵਿੱਚੋਂ, ਪਲਾਸ ਵਿੱਚੋਂ, ਛਿਛੜਿਆਂ ਵਿੱਚੋਂ, ਮਲਿਆਂ ਵਿੱਚੋਂ, ਫਗਵਾੜੇ ਵਿੱਚੋਂ, ਹਰਿੰਡ ਵਿੱਚੋਂ ਨਹੀਂ ਆਉਣੀ। ਜਿਵੇਂ ਹਰਿੰਡ ਵਿੱਚੋਂ ਚੰਨਣ ਦੀ ਖੁਸ਼ਬੂ ਨਹੀਂ ਆ ਸਕਦੀ,
ਜਿਵੇਂ ਦੀਵੇ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦੇ, ਜਿਵੇਂ ਰਤਨ ਸਮੁੰਦਰ ਤੋਂ ਬਿਨਾਂ ਕਿਤੋਂ ਨਹੀਂ ਮਿਲ ਸਕਦੇ, ਜਿਵੇਂ ਅੰਬ ਦੀਆਂ ਅਕੜੀਆਂ, ਅੰਬ ਦਾ ਛਿਲਕਾ ਰਸੇ ਵਾਲੇ ਅੰਬ ਦਾ ਮੁਕਾਬਲਾ ਨਹੀਂ ਕਰ ਸਕਦਾ, ਅਨੰਤ ਪ੍ਰਮਾਣ ਦੇ ਕੇ ਭਾਈ ਸਾਹਿਬ ਕਹਿੰਦੇ ਨੇ, ਅੰਬ ਕੀ ਸਦਰ ਕਤ ਮਿਟਤੇ ਆਮਲੀ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ, ਸਾਗਰ ਕੀ ਨਿਤ ਕਤ ਪਾਈਏ ਤੇ ਪੋਖਰ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਏ, ਇੰਦਰ ਬਰਖਾ ਸਮਾਨ ਪੁਜਸ ਨਾ ਕੂਪ ਜਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈਆ, ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ ਮੈਂ ਜੋ ਖੰਡ ਬ੍ਰਹਿਮੰਡ ਉਦੇ ਅਸਤ ਲਉ ਤਾਈਆ। ਜਿਹੋ ਜੀ ਦਿਆਲਤਾ, ਜਿਹੋ ਜੀ ਰਹਿਮਤ, ਜਿਹੋ ਜੀ ਮਿਹਰਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਨਿਰੰਕਾਰੀ ਸੱਚੇ ਪਾਤਸ਼ਾਹ ਦੇ ਅੰਦਰ ਹੈ, ਇਹੋ ਜਿਹੀ ਦਿਆਲਤਾ ਮਿਹਰ ਤੈਨੂੰ ਕਿਤੋਂ ਨੀ ਲੱਭਣੀ, ਭਾਵੇਂ ਖੰਡਾਂ ਬ੍ਰਹਿਮੰਡਾਂ ਵਿੱਚ ਦੌੜਿਆ ਫਿਰ, ਉਸ ਗੁਰੂ ਨੂੰ ਆਪਣਾ ਆਪਾ ਸੌਂਪ। ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ ਮੈਂ ਜੋ ਖੰਡ ਬ੍ਰਹਿਮੰਡ ਉਹਦੇ ਅਸਤ ਲਉ ਧਾਈਐ, ਔਖਦ ਨਾਮ ਅੰਮ੍ਰਿਤ ਜਲ ਨਿਰਮਲ ਪਾਈਏ ਗੁਰੂ ਦੁਆਰੀ, ਮਿਲੇਗਾ ਤੈਨੂੰ ਇਹ ਨਾਮ ਦਾਰੂ ਗੁਰੂ ਕੋਲੋਂ ਹੀ। ਇਹ ਸਾਹਿਬ ਸੱਚਾ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਿਆਰਿਓ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ, ਜਿਹਦੇ ਮੱਥੇ ਦੇ ਭਾਗ ਸੀ ਗੁਰੂ ਉਹਨੂੰ ਮਿਲ ਪਿਆ, ਉਹਨੇ ਗੁਰੂ ਨੂੰ ਆਪਣਾ ਆਪਾ ਸੌਂਪ ਦਿੱਤਾ, ਉਹਦੇ ਕੋਲੋਂ ਦਵਾਈ ਲੈ ਕੇ ਆਪਣਾ ਰੋਗ ਨਾਸ਼ ਕਰਕੇ ਇਹ ਲੋਕ ਸੁਖਿਆ ਤੇ ਪਰਲੋਕ ਸੁਹੇਲਾ ਹੋ ਗਿਆ, ਜੰਮਣ ਮਰਨੇ ਦਾ ਮੁੱਕ ਗਿਆ, ਕਾਲ ਚੱਕਰ ਇਹਦਾ ਖਤਮ ਹੋ ਗਿਆ, ਇਹਦਾ ਸਹਾਇਕ ਬਣ ਗਿਆ ਸਤਨਾਮ ਸ੍ਰੀ ਵਾਹਿਗੁਰੂ। ਉਸ ਵਾਹਿਗੁਰੂ ਦਾ ਨਾਮ ਜਿਹੜਾ ਬਾਣੀ ਚ ਨਾਮ ਨਾਮੀ ਹੋ ਕੇ ਵਿਆਪਿਆ ਹੋਇਆ ਨਾ, ਉਹਨੂੰ ਆਪਣੇ ਹਿਰਦੇ ਵਿਚ ਵਸਾ ਤੇ ਇਹ ਜਾਣ ਕੇ ਵਸਾ, ਪਈ ਜੈਸੇ ਭੁੱਖੇ ਭੋਜਨ ਮਾਤ, ਜੈਸੇ ਰਣ ਮੇ ਸਕਾ ਪਰਾਤ, ਜੈਸੇ ਕਿਰਖੇ ਬਰਸ ਮੇ ਮਾਰੂ ਥਲ ਦੀ ਖੇਤੀ ਹੋਵੇ, ਮੀਂਹ ਵਰੇ ਨਾ ਸੁੱਕਦੀ ਜਾਏ, ਕਮਲਾਉਂਦੀ ਜਾਏ, ਪੱਤੇ ਕੁੰਬਲੀਆਂ ਸੜਦੀਆਂ ਜਾਣ ਤੇ ਜ਼ਿਮੀਦਾਰ ਦਾ ਦਿਲ ਨਾਲ ਹੀ ਫੇਲ ਹੁੰਦਾ ਜਾਏ, ਪਰਿਵਾਰ ਦੇ ਦਿਲ ਨਾਲ ਹੀ ਮੁਰਝਾਉਂਦੇ ਜਾਣ, ਜੇ ਕਿਸੇ ਐਸੀ ਹਾਲਤ ਵਿਚ ਅਸਮਾਨ ਰਹਿਮਤ ਵਿਚ ਆ ਜਾਏ, ਮੀਂਹ ਵਰ ਪਏ ਤੇ ਉਹ ਸੜਦੀ ਹੋਈ ਜੀਦੀ ਜ਼ਿੰਦਗੀ ਹੈ, ਜੈਸੇ ਕਿਰਖੇ ਬਰਸ ਮੇਂਗ ਤੇ ਜੈਸੇ ਪਾਲਣ ਸਿੰਘ ਮੈਨੇ ਸ਼ੇਰ, ਸ਼ੇਰ ਦੀ ਸ਼ਰਨ ਵਿਚ ਆ ਜਾਈਏ ਤੇ ਫਿਰ ਗਿੱਦੜ ਅੱਖਾਂ ਨਹੀਂ ਚੁੱਕ ਸਕਦੇ, ਕੋਈ ਚੀਜ਼ ਉਹਦੇ ਵੱਲ ਧਿਆਨ ਕਰਕੇ ਨਹੀਂ ਵੇਖ ਸਕਦੀ ਜਿਹੜਾ ਸ਼ੇਰ ਦੀ ਸ਼ਰਨ ਵਿਚ ਆ ਜਾਏ, ਗੁਰੂ ਸ਼ੇਰ ਹੈ ਜਿਹੜਾ ਇਹਦੀ ਸ਼ਰਨ ਵਿਚ ਆ ਜਾਏ, ਗੁਰੂ ਦਇਆ ਨਾਲ ਦਇਆ ਕਰਕੇ ਇਹਨੂੰ ਰੱਬ ਦਾ ਨਾਮ ਦੇ ਦਿੰਦਾ ਜੋ ਮਹਾਂ ਸ਼ੇਰ ਹੈ ਤੇ ਜਿਹਦੇ ਅੰਦਰ ਵਸ ਜਾਏਗਾ ਸਤਨਾਮ ਵਾਹਿਗੁਰੂ, ਉਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਾ ਇਹ ਗਿੱਦੜ ਕਦੇ ਸਤਾ ਨਹੀਂ ਸਕਦੇ, ਜੈਸੇ ਪਾਲਣ ਸਰਨ ਸਿੰਘ। ਇੱਕ ਪ੍ਰਮਾਣ ਦੇ ਕੇ ਮੈਂ ਤੁਹਾਡੇ ਕੋਲੋਂ ਛਿਮਾ ਮੰਗਣ ਲੱਗਾ, ਸਾਰੇ ਸਿੱਖ ਐਨ ਪਿਆਰ ਨਾਲ ਆਪਣੇ ਦਿਲ ਦੀ ਪੱਟੀ ਤੇ ਲਿਖ ਲਓ ਉਹਨੂੰ, ਜੈਸੇ ਪਾਲਣ ਜੈਸੇ ਕਿਰਖੇ ਬਰਸ ਮੇਂਗ, ਜੈਸੇ ਪਾਲਣ ਸਰਨ ਸਿੰਘ। ਗਰੜ ਮੁਖ ਨਹੀਂ ਸਰਪ ਤਰਾਜ, ਜਿਹੜੀ ਚੀਜ਼ ਗਰੜ ਦੇ ਮੂੰਹ ਚ ਆ ਜਾਏ ਉਹਨੂੰ ਸਭ ਦਾ ਡਰ ਨਹੀਂ ਰਹਿੰਦਾ, ਗਰੜ ਕੋਲੋਂ ਸਭ ਡਰਦਾ, ਜਿਹੜੀ ਚੀਜ਼ ਗਰੜ ਦੇ ਮੂੰਹ ਵਿਚ ਹੈ ਉਹਨੂੰ ਸਭ ਦਾ ਕੋਈ ਡਰ ਨਹੀਂ, ਜਿਹਦੀ ਜ਼ੁਬਾਨ ਤੇ ਸਤਨਾਮ ਦਾ ਨਾਮ ਹੈ ਉਹਨੂੰ ਮੌਤ ਦਾ ਕੋਈ ਡਰ ਨਹੀਂ। ਗਰੜ ਮੁਖ ਨਹੀਂ ਸਰਪ ਤਰਾਸ, ਤੇ ਸੂਆ ਪਿੰਜਰ ਨਹੀਂ ਖਾਏ ਬਿੱਲਾਸ, ਜਿਹੜਾ ਸੂਆ ਮੈਨੇ ਤੋਤਾ ਪਿੰਜਰੇ ਵਿਚ ਪਿਆ ਹੋਇਆ ਨਾ ਉਹਨੂੰ ਬਿੱਲਾ ਖਾ ਨਹੀਂ ਸਕਦਾ, ਭਾਵੇਂ ਐਡਾ ਮੋਟਾ ਕਿਉਂ ਨਾ ਹੋਵੇ, ਪਿੰਜਰੇ ਦੀਆਂ ਸੀਖਾਂ ਉਸ ਤੋਤੇ ਦੀ ਜਾਨ ਦੀਆਂ ਰਖਵਾਲੀਆਂ ਨੇ। ਜੇ ਤੂੰ ਨਾਮ ਸਿਮਰ ਲਏਗਾ ਗੁਰੂ ਦੀ ਚਰਨੀ ਲੱਗ ਕੇ ਗੁਰੂ ਕਾ ਨਾਮ ਤੇਰਾ ਰਖਵਾਲਾ ਹੋ ਜਾਏਗਾ, ਤੈਨੂੰ ਕੋਈ ਬਿੱਲਾ ਗਿੱਦੜ ਅੱਖ ਉਠਾ ਕੇ ਨਹੀਂ ਵੇਖ ਸਕੇਗਾ। ਇਹਨੇ ਪ੍ਰਮਾਣ ਦੇ ਕੇ ਇਹ ਦੋ ਪ੍ਰਮਾਣ ਜਿਹੜੇ ਬਾਕੀ ਨੇ ਉਹ ਕੱਲ ਤੁਹਾਡੀ ਸੇਵਾ ਵਿਚ ਬਿਨੈ ਕਰਨ ਦਾ ਨਿਮਾਣਾ ਜਾਂ ਯਤਨ ਕਰਾਂਗਾ। ਹੁਣ ਜਿੰਨੇ ਗੁਰੂ ਕੇ ਸਿੱਖ ਬੈਠੇ ਹੋ, ਧੂਮ ਪਾਓ ਗੁਰਦੁਆਰੇ ਦੀਆਂ ਇੱਟਾਂ ਵਿਚੋਂ ਆਵਾਜ਼ ਪੈਦਾ ਕਰੋ, ਗੁਰਦੁਆਰੇ ਦੀਆਂ ਲੱਕੜੀਆਂ ਵਿਚੋਂ ਆਵਾਜ਼ ਪੈਦਾ ਕਰੋ,

ਸਤਨਾਮ ਵਾਹਿਗੁਰੂ ਸਤ ਸਤ ਹਰ ਸਤ ਸਤ ਸਤ ਸਤ ਭਣੀਆ

ਸ਼ਰਨ ਗਏ ਦੀ ਪਾਲਣਾ ਕਰਦਾ। ਸਾਡੇ ਸਾਹਿਤਾਂ ਵਿੱਚ ਜ਼ਿਕਰ ਆਉਂਦਾ ਕਿ ਸੂਰਮਾ ਉਹਨੂੰ ਕਹਿੰਦੇ ਨੇ ਕਿ ਜੇ ਕੋਈ ਸੂਰਮੇ ਦੀ ਸ਼ਰਨ ਵਿੱਚ ਆ ਜਾਏ ਤੇ ਉਹਦੀ ਲਾਜ ਰੱਖਣ ਵਾਸਤੇ ਆਪਣਾ ਤੇ ਬੱਚਾ ਬੱਚਾ ਭਾਵੇਂ ਕੋਲੀ ਜੁਪੜਵਾ ਲੈ, ਪਰ ਜਿਹੜਾ ਸ਼ਰਨ ਆਇਆ ਹੋਇਆ ਉਹਨੂੰ ਤੱਤੀ ਵਾਹ ਨਾ ਲੱਗਣ ਦੇ, ਉਹਨੂੰ ਕਹਿੰਦੇ ਨੇ ਬਹਾਦਰ। ਤੇ ਜੋ ਇੱਕ ਦੁਨੀਆਂ ਦੇ ਸੂਰਮੇ ਦੀ ਇਹ ਤਾਰੀਫ ਹੈ ਕਿ ਉਹ ਸ਼ਰਨ ਵਿੱਚ ਆਏ ਦੀ ਲਾਜ ਰੱਖਦਾ, ਆਪ ਭਾਵੇਂ ਫਾਂਸੀ ਚੜ ਜਾਏ। ਤਾਂ ਨਿਰੰਕਾਰ ਜੋ ਸਰਵ ਸ਼੍ਰੋਮਣੀ ਹੈ ਉਹਦੀ ਸ਼ਰਨ ਗਿਆ ਕਿ ਉਹਨੇ ਲਾਜਪਤ ਰੱਖਣੀ ਹੈ, ਜਿੱਤੇ ਸ਼ਰਨ ਆਏ ਹੈ ਤਿੱਤੇ ਰੱਖ ਲੈ। ਜਿਨ ਜਿਨ ਦੀ ਸ਼ਰਨ ਗਈ ਉਹਦਾ ਪਾਰ ਉਤਾਰਾ ਹੋਇਆ। ਜੈਸੇ ਸਾਲ ਪਾਲਣ ਸ਼ਰਨ ਗਰੜ ਮੁੱਖ ਨੇ ਸਰਪ ਤਰਾਸ, ਸੂਆ ਪਿੰਜਰ ਨੇ ਖਾਇ ਬਿਲਾਸ। ਸੱਪ ਦੇ ਮੂੰਹ ਚ, ਗਰੜ ਦੇ ਮੂੰਹ ਚ ਜਿਹੜੀ ਚੀਜ਼ ਆ ਜਾਏ ਉਹਨੂੰ ਸੱਪ ਦਾ ਡਰ ਨਹੀਂ ਰਹਿੰਦਾ, ਤੇ ਜਿਹੜਾ ਚੇਤਾ ਪਿੰਜਰੇ ਵਿੱਚ ਹੈ ਉਹਨੂੰ ਬਿੱਲੇ ਦਾ ਕੋਈ ਡਰ ਨਹੀਂ ਰਹਿੰਦਾ। ਉਹ ਪਿੰਜਰੇ ਦੀਆਂ ਸਿੱਖਾਂ ਉਹਦੀ ਸਹਾਇਤਾ ਕਰਦੀਆਂ, ਬਿੱਲੇ ਦਾ ਵਾਰ ਨਹੀਂ ਚੱਲਣ ਦਿੰਦੇ। ਭਾਈ ਸਾਹਿਬ ਭਾਈ ਗੁਰਦਾਸ, ਜਿਨ੍ਹਾਂ ਦਾ ਮੈਂ ਰੋਜ਼ ਜ਼ਿਕਰ ਕਰਦਾ ਹਾਂ, ਗੁਰਮਤ ਦੇ ਬੜੇ ਸੁਚੱਜੇ ਟੀਕਾਕਾਰ, ਉਹਨਾਂ ਨੇ ਤਿੰਨ ਪ੍ਰਮਾਣ ਦਿੱਤੇ ਨੇ। ਕਈ ਰਲ ਮਿਲ ਚੱਲੇ ਨਿਰਵਿਘਨ ਪਹੁੰਚੇ ਘਰ। ਅਰਬਸਤਾਨ ਦੇ ਇਲਾਕੇ ਵਿੱਚ, ਰੇਗਿਸਤਾਨ ਦੇ ਇਲਾਕਿਆਂ ਵਿੱਚ ਅਜੇ ਵੀ ਲੋਕ ਕਾਫਲੇ ਬਣ ਕੇ ਤੁਰਦੇ ਨੇ। ਜਿਹੜਾ ਕਾਫਲੇ ਨਾਲੋਂ ਵਿਛੜਦਾ ਉਹਦੀ ਜਾਨ ਵੀ ਖਤਰੇ 'ਚ ਪੈ ਜਾਂਦੀ ਹੈ, ਉਹਦਾ ਮਾਲੋ ਘਰ ਵੀ ਖਤਰੇ 'ਚ ਪੈ ਜਾਂਦਾ। ਰਲ ਮਿਲ ਚੱਲੇ ਨਿਰਵਿਘਨ ਪਹੁੰਚੇ ਘਰ। ਜਿਹੜਾ ਉਸ ਕਾਫਲੇ ਨਾਲ ਰਲ ਕੇ ਚੱਲਦਾ ਉਹ ਆਪਣਾ ਮਾਲ ਮਤਾ ਲੈ ਕੇ, ਆਪਣੀ ਜਾਨ ਬਚਾ ਕੇ ਨਿਰਵਿਘਨ ਆਪਣੇ ਘਰ ਪਹੁੰਚਦਾ। ਤੇ ਵਿਛੜਾ ਤੁਰਤ ਬਟਵਾਰੇ ਮਾਰਦਾਰ ਹੈ। ਜੇ ਕਾਫਲੇ ਨਾਲੋਂ ਵਿਛੜ ਜਾਏ ਤਾਂ ਤੁਰਤ ਫੁਰਤ ਜਿਹੜੇ ਰਾਹ ਜਨ ਨੇ ਡਾਕੂ ਉਹ ਉਹਨੂੰ ਮਾਰ ਸੁਣਦੇ ਨੇ, ਮਾਲ ਉਹਦਾ ਲੁੱਟ ਲੈਂਦੇ ਨੇ, ਖੁਰਾ ਖੋਹੀ ਮਿਟਾ ਦਿੰਦੇ। ਇੱਕ ਦੂਜਾ ਪ੍ਰਮਾਣ ਦਿੱਤਾ ਔਰ ਬਿਲਕੁਲ ਪੇਂਡੂ ਜੀਵਨ ਵਾਸਤੇ ਉਹ ਪ੍ਰਮਾਣ ਦਿੱਤਾ ਕਿ ਜੈਸੇ ਬਾਰ ਕੀਏ ਖੇਤ ਛੂਤ ਨ ਮ੍ਰਿਗ ਨਰ। ਜੇ ਖੇਤ ਨੂੰ ਵਾੜ ਦਿੱਤੀ ਹੋਈ ਹੋਵੇ ਟੀਂਗਰੀਆਂ ਦੀ ਕੰਡਿਆਂ ਵਾਲੀ, ਜੈਸੇ ਬਾਰ ਦੀਏ ਖੇਤ ਛੂਤ ਨ ਮ੍ਰਿਗ ਨਰ, ਉਸ ਖੇਤ ਨੂੰ ਰਹਿ ਰਹਿ ਜਾਣ ਵਾਲੇ ਨਰਮਾਂ ਨੇ ਜਿਹੜੇ ਆਦਮੀ ਨੇ ਉਹ ਵੀ ਨੁਕਸਾਨ ਨਹੀਂ ਪਹੁੰਚਾ ਸਕਦੇ, ਤੇ ਜਿਹੜੇ ਜੰਗਲ ਦੇ ਜਾਨਵਰ ਨੇ ਉਹ ਵੀ ਉਸ ਖੇਤ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ, ਉਹ ਵਾੜ ਉਸ ਖੇਤ ਨੂੰ ਬਚਾ ਲੈਂਦੀ ਹੈ। ਜੈਸੇ ਬਾਰ ਕੀ ਹੈ ਖੇਤ ਛੂਤ ਨਾ ਮ੍ਰਿਗ ਨਰ, ਖੇਡੀ ਭਰ ਮ੍ਰਿਗ ਪੰਛੀ ਖੇਤ ਹੈ ਉਜਾੜ ਹੈ। ਜੇ ਵਾੜ ਨਾ ਦਿੱਤੀ ਹੋਵੇ ਚਾਰ ਚੁਫੇਰੇ ਉਹ ਖੁੱਲ ਖੁੱਲਾ ਹੀ ਹੋਵੇ ਖੇਤ, ਤਾਂ ਜੰਗਲ ਦੇ ਜਾਨਵਰ ਹਰਨ ਸੂਰ ਵਗੈਰਾ ਗਿੱਦੜ ਵਗੈਰਾ ਔਰ ਆਉਣ ਜਾਣ ਵਾਲੇ ਰਾਹੀ ਉਸ ਖੇਤ ਨੂੰ ਉਜਾੜ ਦੇ। ਵਾੜ ਤੋਂ ਬਿਨਾਂ ਉਹ ਖੇਤ ਬਚ ਨਹੀਂ ਸਕਦਾ। ਵਾਰਾਂ ਚ ਵੀ ਪਾਈ ਦਿਨੇ ਇੱਕ ਤੁਕ ਲਿਖੀ ਹੈ, ਖੇਤੀ ਵਾੜ ਸੁੱਟੀ ਗੜੀ ਤੇ ਕਿੱਕਰ ਆਸ ਪਾਸ ਜਿਉਂ ਬਾਗੇ। ਭਾਵੇਂ ਬਾਗ ਅੰਗੂਰਾਂ ਦਾ, ਭਾਵੇਂ ਲੀਚਿਆਂ ਦਾ, ਭਾਵੇਂ ਆੜੂਆਂ ਦਾ, ਭਾਵੇਂ ਅੰਬਾਂ ਦਾ, ਚਾਰ ਚੁਫੇਰੇ ਕਿੱਕਰ ਦੇ ਕੰਡਿਆਂ ਦੀ ਵਾੜ ਦੱਸਦੇ ਨੇ ਵੀ ਬਚਿਆ ਰਹੇ। ਇਸੇ ਤਰ੍ਹਾਂ ਖੇਤੀ ਦੇ ਬਚਾਅ ਵਾਸਤੇ ਵੀ ਜ਼ਿਮੀਂਦਾਰ ਵਾੜ ਕਰਦਾ, ਖੇਤੀ ਬਚੀ ਰਹੇ।
छेदी भय मृग पंछी खेत में उजाड़ है। पिंजरी में सुआ जैसे राम नाम लेते हेत, जरा सुआ मैंने तोता पिंजरी में कैद है, वो बड़े हेत बड़े प्यार नाल राम नाम लेंदा, जो कुछ उन्हें पढ़ाया तो पढ़ गंगा रामा सबका दाता श्री भगवान। इस ख्याल में एक दूजा रंग भी दिता भाई जी ने, कहिंदा एक तोता वो है जरा पिंजरे च पिया होया कैद, एक तोता वो है जरा आसमान में खुला उड़दा स्वतंत्र है कोई बंधन नहीं। भाई जी कहते हैं उन्हें दोवे के जीवन में जिन्नी आसमान का फर्क है, वो जरा पिंजरे च कैद है ना उन्हें तो मालिक ने बदम खवाए, उन्हू मालिक ने चंगे चंगे फल खवाए, तो नाले उदे नाल मगल मारिया तो उन्हू समझाया पे सबका दाता श्री भगवान आ गंगा रामा पढ़। वो फिर कैदी तोता खांदा बदाम खांदा किशमिश खांदा छिलिए मूंगफली ते पढ़ता राम राम, ते जड़ा आकाश में खुला स्वतंत्र आजाद उड़दा ना तोता वो एवं ची ची ची ची करी फिरदा। भाई गुरदास कहता भी जी मनुख जन्म की कैद है ना मैनू इस पिंजरे की कैद चंगी, मैं ये सतनाम वाहगुरू से हाथ लांगा, ये जी मुक्ति है ना मैनू ये मुक्ति नहीं चंगी लगती, मैं टी टी टी टी करता फिरंगा, मैनू इस मुक्ति अवारा पन मनुख जन्म के पिंजरे की कैद चंगी जिदे मैं आखण का मौका मिल जाए सतनाम वाहगुरू। जैसे सूआ पिंजरी में राम नाम लेत हेत, जिस तरह तोता पिंजरी विच पिया होया हेत मैंने बड़े प्यार नाल राम नाम जपदा, निकसत खिन ताहे ग्रस्त मंजार है, जे कदे पिंजरी विचों बाहर तोता निकल आवे मिंट विच उहनू मंजार मैंने बिल्ला ग्रस लैंदा बिल्ला खा लैंदा हड़प कर लैंदा उहदा खुरा खोद मिटा दिंदा, जिन्ना चिर पिंजरी विच रहिंदा उन्ना चिर बचिया रहिंदा। जिवें तोता पिंजरी विच रहे वह बिले के वार तो महसूस है, जिवें वार दिती हुई होवे तां खेती आउण जाण वालियां दे उजाड़े तो अते जंगल के जानवरां दे उजाड़े तो महसूस है। जिस तरह काफले दे नाल चलण वाला आदमी अपनी जान भी महफूज रखता है अपना मालो दर भी महफूज रखता है और निर्विघन अपने परिवार में आके मिल पैंदा यात्रा सफली हो जाती है, तीन प्रमाण देके ते चौथी तुक विच अपना तत् बयान किया है। रल मिल चले निर्विघन पहुंचे घर, बिछड़ा तुरत बटवारो मार डार है, जैसे बार दिए खेत छोत न मृग नर, छेदी भय मृग पंछी खेत में उजाड़ है, जैसे सुआ पिंजरी में राम नाम लेत हेत, निकसत खिन ताहे ग्रस्त मंजार है, साध संग मिल मन पहुंचे सहज कर, बिछड़त पांचों दूत प्राण परहार है। जड़ा सिख संगत विच बैठा है जड़ा मन रोज का सतसंगी है सतसंग करदा वो तो निर्विघन अपने घर स्वास रूप च पहुंच जाता, निर्विघन जोत नाल जोत मिल जाती है, तो बिछड़त जड़ा संगत नालों बिछड़ जाता सिनेमा टुर जाता पिकनिक ते चले जाता होर गप गपौड़ा मारन लग पैंदा संगत नालों विछड़ जाता। पांचों दूत प्राण परहार है, वो जेड़े पंजे दुश्मन ने काम क्रोध लोभ मोह हंकार वो प्राण ही लै लेंदे ने ओदी जान ही लै लेंदे ने, जे अपने आप नू महफूज रखना चाहना संगत दे पिंजरे विच वड़ जा, जे अपने आप नू निज स्वरूप

ਵੱਟ ਕੇ ਬਹਿ ਗਈ। ਜਦੋਂ ਇਹਦੀ ਮਾਰ ਉੱਤੇ ਆਇਆ ਚੂਹਾ, ਐਸੀ ਸੱਜੇ ਹੱਥ ਦੀ ਚਪੇੜ ਮਾਰੀ, ਬੇਹੋਸ਼ ਕਰ ਦਿੱਤਾ ਚੂਹਾ, ਛੇਰੀ ਨਾਲ ਮੂੰਹ ਚ ਫੜ ਕੇ ਲੈ ਕੇ ਦੋਵੇਂ ਹਾਥੀ ਅਗਲੇ ਉਹਨੂੰ ਚੀਰ ਫਾੜ ਕੇ ਐਨ ਪੁਰਜਾ ਪੁਰਜਾ ਕਰਕੇ ਟੁਕੜੇ ਟੁਕੜੇ ਕਰਕੇ ਚਿੱਤ ਕੇ ਚਬਾ ਕੇ ਆਪਣੇ ਮੇਢੇ ਚ ਪਾ ਲਿਆ, ਹੜੱਪ ਕਰ ਗਈ ਤੇ ਉਸੇ ਮੂੰਹ ਵਿਚ ਫਿਰ ਬੱਚਾ ਫੜ ਲਿਆ। ਪਰ ਉਹਨੂੰ ਖਸ ਖਸ ਦੇ ਦਾਣੇ ਜਿੰਨਾ ਜ਼ਖਮ ਨਹੀਂ ਆਉਣ ਦਿੰਦੀ। ਜਿਵੇਂ ਬਿੱਲੀ ਦੇ ਮੂੰਹ ਚ ਦੋ ਚੀਜ਼ਾਂ ਆਉਂਦੀਆਂ ਨੇ, ਚੂਹਾ ਤੇ ਬੱਚਾ, ਚੂਹਾ ਆ ਜਾਏ ਰਹਿਣ ਕੱਖ ਨਹੀਂ ਦਿੰਦੀ, ਬੱਚਾ ਆਵੇ ਤੇ ਉਹਨੂੰ ਜ਼ਖਮ ਨਹੀਂ ਹੋਣ ਦਿੰਦੀ। ਮੌਤ ਇੱਕੋ ਹੀ ਹੈ, ਇਹਦੇ ਮੂੰਹ ਚ ਚੀਜ਼ਾਂ ਦੋ ਆਉਣੀਆਂ ਨੇ, ਇੱਕ ਗੁਰਮੁਖ ਤੇ ਇੱਕ ਮਨਮੁਖ ਜੱਲਾਦ ਬੁੱਚੜ। ਜਦੋਂ ਇਹਦੇ ਮੂੰਹ ਚ ਚੂਹਾ ਆ ਜਾਏ, ਮਨਮੁਖ ਆ ਜਾਏ, ਉਦੋਂ ਤੇ ਰਹਿਣ ਕੱਖ ਨਹੀਂ ਦਿੰਦੀ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜ ਖਾਏ, ਉਦੋਂ ਤੇ ਰਹਿਣ ਕੁਝ ਨਹੀਂ ਦਿੰਦੀ। ਤੇ ਜਦੋਂ ਗੁਰਮੁਖ ਇਹਦੇ ਮੂੰਹ ਵਿੱਚ ਆਉਂਦਾ, ਭਾਈ ਸਾਹਿਬ ਭਾਈ ਵੀਰ ਸਿੰਘ ਨੇ ਰਾਣਾ ਸੂਰਤ ਸਿੰਘ ਵਿੱਚ ਇੱਕ ਬਚਨ ਲਿਖਿਆ, ਮੌਤ ਆਹੇ ਇੱਕ ਦੁਆਰ ਸੱਚਖੰਡ ਦਾ। ਉਹਦੇ ਵਾਸਤੇ ਮੌਤ ਸੱਚਖੰਡ ਦਾ ਦਰਵਾਜ਼ਾ ਬਣ ਜਾਂਦਾ ਗੁਰਮੁਖ ਵਾਸਤੇ। ਗੁਰਮੁਖ ਨੂੰ ਨਾ ਪੀੜ ਸਤਾਵੇ। ਮਹਾਂਪੁਰਸ਼ਾਂ ਨੇ ਇੱਕ ਬਚਨ ਲਿਖਿਆ, ਭਾਈ ਦੁੱਖ ਸੁੱਖ ਆਪਤੀ ਵਿਪਤ ਕਾਲ ਜੇ ਆਵਤ ਸਭ ਕੋਏ, ਗਿਆਨੀ ਕਾਤੇ ਹੰਸ ਕਰ ਅਗਿਆਨੀ ਕਾਤੇ ਰੋਏ। ਢਿੱਡ ਪੀੜ ਬ੍ਰਹਮ ਗਿਆਨੀ ਨੂੰ ਵੀ ਹੁੰਦੀ ਹੈ, ਉਹ ਕਹਿੰਦਾ ਤੇਰਾ ਭਾਣਾ ਮਨਮੁਖ ਨੂੰ ਹੋਵੇ, ਸਾਰੀ ਰਾਤ ਨਾ ਸੌਂਦਾ ਨਾ ਸੌਣ ਦਿੰਦਾ। ਸੰਤ ਬਾਬਾ ਆਤਰ ਸਿੰਘ ਸਾਹਿਬ ਨੂੰ ਵੀ ਸੱਪ ਨੇ ਡੰਗ ਮਾਰਿਆ, ਇੱਕ ਵਾਰ ਸਿੱਖ ਨੇ ਰੋਕਿਆ, ਦੂਜੀ ਵਾਰ ਫਿਰ ਆਇਆ ਤੇ ਕਹਿਣ ਲੱਗੇ ਨਾ ਰੋਕ, ਵਾਹਿਗੁਰੂ ਦੇ ਭਾਣੇ ਚ ਕਿਉਂ ਰੋਕ ਪਾਉਂਦਾ ਆਉਣ ਦੇ। ਗੁਰਮੁਖ ਵਾਸਤੇ ਹਰ ਗੱਲ ਭਾਣਾ ਹੈ, ਮਨਮੁਖ ਜਿਹੜਾ ਉਹਦੇ ਭਾਣੇ ਦੇ ਲਾਗਿਓਂ ਨਹੀਂ ਲੰਘਦਾ, ਲਾਗਿਓਂ ਦੀ ਨਹੀਂ ਟੁੱਕਦਾ। ਇਸ ਕਰਕੇ ਵਿਚਾਰਾ ਰੋਂਦਾ ਰਹਿੰਦਾ, ਦੁਖੀ ਰਹਿੰਦਾ, ਚਿਲਾਉਂਦਾ ਰਹਿੰਦਾ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਮੌਤ ਹੋ ਕੇ ਨਹੀਂ ਵਿਆਪਦੀ, ਬਲਕਿ ਸੱਚਖੰਡ ਦਾ ਦਰਵਾਜ਼ਾ ਹੋ ਕੇ ਨਜ਼ਰ ਆਉਂਦੀ ਹੈ। ਸਾਰੇ

ਦਾਣਿਆਂ ਨੇ ਕਿੱਲੀ ਛੱਡ ਦਿੱਤੀ ਪਿਸ ਗਏ। ਜਿਹੜੇ ਕਿੱਲੀ ਨਾਲ ਜੁੜੇ ਰਹੇ ਉਹ ਜਿਉਂ ਕੇ ਤਿਉਂ ਮਹਿਫੂਜ਼ ਰਹੇ। ਕਿੱਲੀ ਹੈ ਸਤਨਾਮ ਵਾਹਿਗੁਰੂ। ਭਾਈ ਜੀ ਨੇ ਇੱਕ ਹੋਰ ਵੀ ਬੜਾ ਗਜ਼ਬ ਦਾ ਪ੍ਰਮਾਣ ਦਿੱਤਾ ਇਹਦੇ ਵਾਸਤੇ। ਭਾਈ ਸਾਹਿਬ ਦੀਆਂ ਵਾਰਾਂ ਪੜ੍ਹਿਆ ਕਰੋ, ਉਹਦੇ ਚ ਸਿੱਖੀ ਦੇ ਨੁਕਤੇ ਕਿੰਨੇ ਹਨ। ਸਿੱਖੀ ਦੇ ਨੁਕਤੇ ਮਖਫੀ, ਸਿੱਖੀ ਦੇ ਰਾਜ ਲੁਕੇ ਹੋਏ ਨੇ ਉਹਨਾਂ ਵਿੱਚ। ਇੱਕ ਤਾਂ ਭਾਈ ਜੀ ਕਹਿੰਦੇ ਨੇ ਦੇਖੋ ਵੇ ਪਿਆਰੇ, ਹੋ ਜ਼ਿਮੀਂਦਾਰ ਦੀਆਂ ਅਨੰਤ ਖੇਤੀਆਂ ਵਿੱਚੋਂ ਇੱਕ ਕਮਾਦ ਵੀ ਉਹਦੀ ਖੇਤੀ ਹੈ, ਉਹਨੂੰ ਜਰਾ ਆਕ ਧਿਆਨ ਨਾਲ ਪੜ੍ਹੋ। ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਆਇਆ, ਵੇਖ ਜੋ ਮਿੱਠਾ ਕੱਟੇ ਆ ਕਟ ਕੁੱਟ ਵੱਡਾ ਪਾਏ, ਖੁੰਡਾ ਮਲ ਸਜਾਏ, ਰਸ ਕਸ ਟੱਕਰ ਪਾਈਏ ਟੱਪੇ ਤੇ ਬਿੱਲ ਲਾਏ, ਕਿਸੇ ਫੋਗ ਸੰਭਾਲੀਏ ਵਿੱਚ ਅੱਗ ਜਲਾਏ, ਨਾਨਕ ਮਿੱਠਾ ਪਤੜੀਏ ਵੇਖੋ ਲੋਕਾ ਜਾ, ਵੇਖ ਜੇ ਮਿੱਠਾ ਕੱਟਿਆ। ਮਿੱਠਾ ਮੈਨੇ ਕਮਾਦ ਜਦੋਂ ਪੱਕ ਗਿਆ ਤੇ ਜ਼ਿਮੀਂਦਾਰ ਨੇ ਮਾਰਿਆ ਗੰਡਾਸਾ, ਬੂਟਾ ਵੜ ਛੁੱਟਿਆ। ਜਿਸ ਵੇਲੇ ਬੂਟਾ ਵੜ ਛੁੱਟਿਆ ਤੇ ਉਹਦੇ ਸਿਰ ਦੇ ਉੱਤੇ ਸੀ ਆਗ, ਹਰਿਆ ਭਰਿਆ ਗੰਨੇ ਦਾ ਤਾਜ ਲਹਿ ਲਹਾਉਂਦਾ। ਜੜਾਂ ਦਾ ਤਾਲੁਕ ਸੀ ਜ਼ਮੀਨ ਨਾਲ, ਜ਼ਮੀਨ ਦਾ ਤਾਲੁਕ ਸੀ ਪਾਣੀ ਨਾਲ। ਪਾਣੀ ਨੇ ਰਸ ਦਿੱਤਾ ਧਰਤੀ ਨੂੰ, ਧਰਤੀ ਨੇ ਰਸ ਦਿੱਤਾ ਜੜਾਂ ਨੂੰ, ਜੜਾਂ ਨੇ ਰਸ ਦਿੱਤਾ ਗੰਨੇ ਨੂੰ। ਉਸ ਰਸ ਦਾ ਨਤੀਜਾ ਗੰਨੇ ਦੇ ਅਖੀਰ ਤੇ ਜਾ ਕੇ ਆਗ, ਉਹਦਾ ਛਤਰ, ਉਹਦੀ ਸ਼ੋਭਾ ਬਣ ਕੇ ਐਨ ਹਰਿਆ ਭਰਿਆ ਝੂਮਦਾ। ਪਰ ਜਿਸ ਵੇਲੇ ਜ਼ਿਮੀਂਦਾਰ ਨੇ ਬੂਟਾ ਹੀ ਵੱਢ ਸੁੱਟਿਆ, ਗੰਨੇ ਦਾ ਜੜਾਂ ਨਾਲੋਂ ਤਾਲੁਕ ਹੀ ਟੁੱਟ ਗਿਆ ਤੇ ਆਗ ਸੋਚੀ ਪੈ ਗਿਆ ਭਈ ਇਹਦਾ ਤਾਲੁਕ ਸੀ ਜੜਾਂ ਨਾਲ, ਉਹਦਾ ਜ਼ਮੀਨ ਨਾਲ, ਅੱਗੇ ਪਾਣੀ ਨਾਲ, ਇਹਦਾ ਤੇ ਸੰਬੰਧ ਹੀ ਟੁੱਟ ਗਿਆ। ਜੇ ਮੈਂ ਇਹਦੇ ਨਾਲ ਰਿਹਾ ਤੇ ਬਸ ਪਤਾ ਨਹੀਂ ਇਹਨੂੰ ਹੁਣ ਕੀ ਦੁੱਖ ਚੱਲਣੇ ਪੈਣ, ਤੇ ਨਾਲ ਮੈਨੂੰ ਵੀ ਤਸੀਹੇ ਸਹਿਣੇ ਪੈਣਗੇ। ਅਕਲਮੰਦੀ ਇਹ ਗੱਲ ਕਹਿੰਦੀ ਹੈ ਕਿ ਮੁਸੀਬਤ ਦੇ ਵੇਲੇ ਉਹ ਜੇ ਸਾਹ ਪੱਟ ਜਾਣਾ ਚਾਹੀਦਾ, ਕਿਨਾਰਾ ਕਸ਼ ਹੋ ਜਾਣਾ ਚਾਹੀਦਾ। ਅਜੇ ਆਗ ਦੇ ਦਿਲ ਵਿੱਚ ਇਹ ਖਿਆਲ ਆਇਆ ਹੀ ਸੀ ਕਿ ਤੁਹਾਡੇ ਚੋਂ ਜਿਹਨੇ ਜ਼ਿਮੀਂਦਾਰਾ ਕੀਤਾ ਉਹਨਾਂ ਨੂੰ ਪਤਾ ਹੁੰਦਾ ਨਹੀਂ, ਪਰ ਦਾਤਰੀ ਆਉਂ ਮਾਰੀ ਦੂਜੀ ਹੋਰ, ਆਉਂ ਮਾਰੀ ਤੀਜੀ ਹੋਰ, ਆਉਂ ਮਾਰ ਕੇ ਆਗ ਲੰਘ ਤੇ ਗੰਨਾ ਲੰਘ। ਜਿਸ ਵੇਲੇ ਆਗ ਇੱਧਰ ਰੱਖ ਲਿਆ ਖੱਬੇ ਹੱਥ ਤੇ ਉਸ ਦਾਤਰੀ ਨਾਲ ਗੰਨਾ ਛਿੱਲ ਛਿੱਲ ਛਿੱਲ ਕੇ ਉਹਦੀਆਂ ਜੜਾਂ ਘੜ ਘੜ ਕਰਕੇ ਐਨ ਕਾਨੇ ਵਰਗਾ ਕਰਤਾ ਤੇ ਆਗ ਬੜਾ ਖੁਸ਼ ਹੋਇਆ। ਭਾਈ ਜੀ ਅਕਲਮੰਦੀ ਐਵੇਂ ਤੇ ਨਹੀਂ ਨਾ ਵਾਹਿਗੁਰੂ ਨੇ ਦਿੱਤੀ, ਚੰਗਾ ਹੋਇਆ ਇਹਦੇ ਨਾਲੋਂ ਤਾਲੁਕ ਤੋੜ ਲਿਆ। ਜੇ ਇਹਦੇ ਨਾਲ ਰਹਿੰਦੇ ਤੇ ਜਿੱਦਾਂ ਇਹ ਘੜਿਆ ਗਿਆ ਛਿੱਲਿਆ ਗਿਆ ਉਦਾਂ ਅਸੀਂ ਵੀ ਛਿੱਲੇ ਜਾਣਾ ਸੀ, ਘੜੇ ਜਾਣਾ ਸੀ। ਭਾਈ ਜੀ ਅਕਲਮੰਦੀ ਕੋਲੋਂ ਕੰਮ ਲੈ ਹੀ ਲਿਆ। ਜੋ 15-20-40 ਘੜੇ ਹੋ ਗਏ, ਜ਼ਿਮੀਂਦਾਰ ਨੇ ਢੋ ਕੇ ਸੁੱਟ ਲਏ ਬੋਲਣੇ ਤੇ, ਚੰਗੇ ਬੈਲ ਜੋ ਕੇ ਖੋਪੇ ਦੇ ਤੇ, ਜਿਸ ਵੇਲੇ 3 ਮਟਕੇ ਭਰ ਗਏ ਨਾ ਰਸ ਦੇ, ਰਸ ਕਸ ਟੱਟਰ ਟੱਟਰ ਮੈਨੇ ਕੜਾ ਉਹਦੇ ਚ ਪਾ ਦਿੱਤੀ, ਕੜਾਇਆ ਪੱਠੀ ਤੇ ਰੱਖਦਾ ਤੇ ਜਿਹੜਾ ਕੱਲ ਦਾ ਸੀ ਨਾ ਗੰਨਿਆਂ ਦਾ ਚੂਰਾ ਸੁੱਕ ਗਿਆ ਹੋਇਆ ਉਹਨੇ ਪੱਠੀ ਚ ਝੋਕਣਾ ਸ਼ੁਰੂ ਕਰਤਾ। ਇੱਕ ਪਾਸੇ ਕਮਾਦ ਦਾ ਚੂਰਾ ਪੱਠੀ ਚ ਬਲਿਆ ਛੜਿਆ, ਦੂਜੇ ਪਾਸੇ ਉਹ ਕੜਾਹ ਵਿਚ ਪਿਆ ਹੋਇਆ ਰਸ ਉਹਦਾ ਟਪਿਆ ਤੇ ਆਗ ਲਿਆ ਕੇ ਖਿੜਖੜਾ ਕੇ ਹੱਸਿਆ। ਭਾਈ ਜੀ ਅਕਲਮੰਦੀ ਕੋਈ ਚੀਜ਼ ਆ ਨਾ, ਜੇ ਇਹਦੇ ਨਾਲ ਰਹਿੰਦੇ ਏਦਾਂ ਛੜ ਜਾਣਾ ਸੀ, ਉਬਾਲੇ ਖਾਣੇ ਸੀ, ਬੁਰਾ ਹਾਲ ਹੋਣਾ ਸੀ, ਚੰਗਾ ਹੋਇਆ ਇਹਦੇ ਨਾਲੋਂ ਤਾਲੁਕ ਹੀ ਤੋੜ ਲਏ, ਲੰਬੇ ਹੋ ਗਏ, ਬਚ ਜਾਣਾ ਚਾਹੀਦਾ। ਭਾਈ ਜੀ ਅੱਗ ਬਲਦੀ ਹੋਵੇ ਦੂਰ ਚਲੇ ਜਾਣਾ ਚਾਹੀਦਾ। ਉਹ ਰੋ ਕੜਦੀ ਕੜਦੀ ਕੜਦੀ ਕੜਦੀ ਜਰਾ ਗਾੜੀ ਹੋ ਗਈ, ਲਾਲ ਰੰਗ ਹੋ ਗਿਆ। ਜ਼ਿਮੀਂਦਾਰ ਨੇ ਵਿੱਚ ਗੰਡੋਆ ਜਿਹਾ ਫੇਰਿਆ, 2 ਮਿੰਟ ਲਾਗੇ ਗੰਢ ਪਿਆ ਸੀ ਉਹਦੇ ਵਿੱਚ ਪਾ ਤੀ, ਪੈਲੀ ਬੜੀ ਚੰਗੀ ਸੀ, ਸ਼ੱਕਰ ਬਣ ਗਈ, ਬਣਾ ਬਣਾ ਕੇ ਪੇਸੀਆਂ ਟੋਕਰੀ ਭਰ ਲਈ। ਜ਼ਿਮੀਂਦਾਰ ਬੜੀ ਅਕਲ ਵਾਲਾ ਸੀ, ਉਹਨੇ ਖਾਂਚੀ ਪਾ ਦਿੱਤੀ, ਖੰਡ ਬਣਾ ਲਈ, ਉਸ ਖੰਡ ਦਾ ਕੜਾਹ ਪ੍ਰਸ਼ਾਦ ਬਣ ਕੇ ਬਾਬੇ ਨਾਨਕ ਸਾਹਿਬ ਨੂੰ ਭੋਗ ਲੱਗਾ। ਜਿਹਨੂੰ ਦੁੱਖ ਸਹਿ ਉਹਦਾ ਕੜਾਹ ਪ੍ਰਸ਼ਾਦ ਬਣ ਕੇ ਬਾਬੇ ਨਾਨਕ ਨੂੰ ਭੋਗ ਲੱਗਾ।
ਤੇ ਜਿਹੜਾ ਆ ਜਾਂਦਾ ਵੀ ਨਾ ਅਕਲ ਕੋਲੋਂ ਕੰਮ ਲਿਆ ਬਚ ਗਿਆ, ਜਿਸ ਵੇਲੇ ਗੁੜ ਗੜ ਖਾੜ ਕੇ ਜੱਟ ਹੋ ਗਿਆ ਵਿਹਲਾ ਬਹਿ ਗਿਆ ਮੁੱਢੀ ਤੇ ਫੜ ਕੇ ਡੰਡਾਸਾ ਕਰਕੇ ਤਿੱਖਾ ਜਿਉਣ ਲੱਗਾ ਆਗ ਪੁੱਤਰਨ, ਜਿਉਣ ਲੱਗਾ ਆਗ ਪੁੱਤਰਨ, ਚੌਲਾਂ ਵਰਗੇ ਕਰ ਸਕੇ, ਗਾਈਆਂ ਨੂੰ ਪਾ, ਮੱਝੀਆਂ ਨੂੰ ਪਾ, ਛੰਡਿਆਂ ਨੂੰ ਪਾ, ਬੈਲਾਂ ਨੂੰ ਪਾ, ਉਹਨਾਂ ਨੇ ਖਾ ਖਾ ਚਿੱਥ ਚਬਾ ਚਬਾ ਕੇ ਐਡੀਆਂ ਐਡੀਆਂ ਧੱਡਾਂ ਕੀਤੀਆਂ ਗੋਬਰ ਦੀਆਂ, ਉਹਦੀਆਂ ਪਾਥੀਆਂ ਪੱਥੀਆਂ ਗਈਆਂ, ਸੁੱਕ ਗਈਆਂ ਪਾਥੀਆਂ, ਮਾਈ ਨੇ ਕਾੜਨਾ ਸੀ ਦੁੱਧ, ਮਾਈ ਨੇ ਰਿੰਨਣਾ ਸੀ ਸਾਗ, ਮਾਈ ਨੇ ਰਿੰਨਣੀ ਸੀ ਖਿਚੜੀ, ਉਹ ਜਿਹੜਾ ਗਾਈਆਂ ਮੱਝੀਆਂ ਦਾ ਗੋਬਰ ਸੀ ਉਹਦੀਆਂ ਬਣੀਆਂ ਹੋਈਆਂ ਪਾਥੀਆਂ ਡਾਹ ਡਾਹ ਡਾਹ ਡਾਹ ਕੇ ਸਵਾਹ ਬਣਾ ਦਿੱਤੀ, ਹਵਾ ਆਈ ਸਵਾਹ ਲੈ ਕੇ ਉੱਡ ਗਈ, ਖੁਰਾ ਖੋਜ ਮਿਟ ਗਿਆ ਆਗ ਦਾ, ਨਾਮੋ ਨਿਸ਼ਾਨ ਮਿਟ ਗਿਆ ਆਗ ਦਾ, ਜਿਨ ਸਨਮੁਖ ਪਾਣਾ ਜੈਸਾ ਸੀ, ਜਿਨ ਸਨਮੁਖ ਸੀਸ ਦਿੱਤਾ ਸੀ, ਉਸ ਗੰਨੇ ਦੀ ਸ਼ੱਕਰ ਬਣੀ, ਗੁੜ ਬਣਿਆ। ਭਾਈ ਦੀਆਂ ਵਾਰਾਂ ਵਿੱਚ ਜਿਕਰ ਜਿਕਰ ਆਉਂਦਾ ਭਾਈ ਦਾ, ਭਾਈ ਸਾਹਿਬ ਕਹਿੰਦੇ ਨੇ ਦੇਖੋ, ਇੱਕ ਤੇ ਦੀਵਾ ਬਲੇ ਬੈਸਨ ਤੇਰੋਂ ਚਾਨਣਿਆ ਨੇਰੇ, ਦੀਪਕ ਵਿੱਚੋਂ ਮਸ ਹੋਏ ਕੰਮ ਆਏ ਲਖੇਰੇ, ਕੱਜਲ ਹੋਵੇ ਕੰਮਣੀ ਸੰਗ ਭਲੇ ਭਲੇਰੇ, ਮਸਵਾਣੀ ਹਰ ਚਸ ਲਿਖੇ ਦਫ਼ਤਰੇ ਅਗਸੇਰੇ। ਦੀਵਾ ਬਲਦਾ ਰਿਹਾ, ਸਿਆਹੀ ਉਹਦੀ ਛੱਤ ਨਾਲ ਲੱਗਦੀ ਗਈ, ਉਹਨੂੰ ਵਿਦਵਾਨਾਂ ਨੇ ਲਾ ਕੇ ਦੁਆਤ ਵਿੱਚ ਪਾ ਲਿਆ, ਵਿੱਚ ਕਿੱਕਰਾਂ ਦੀ ਗੂੰਦ ਪਾ ਲਈ, ਬਦਾਮਾਂ ਦਾ ਛਿਲਕਾ ਪਾ ਲਿਆ, ਉਸ ਸਿਆਹੀ ਨਾਲ ਜਿਹੜੀ ਦੀਵੇ ਵਿੱਚੋਂ ਸੜ ਬਲ ਕੇ ਬਣੀ ਸੀ, ਸੁਖਮਨੀ ਲਿਖੀ ਗਈ, ਕੁਰਾਨ ਕਰੀਮ ਲਿਖਿਆ ਗਿਆ, ਉਹਦੇ ਨਾਲ ਗੀਤਾ ਲਿਖੀ ਗਈ, ਉਹਨੂੰ ਮੱਥੇ ਟਿਕਣ ਲੱਗ ਪਏ। ਜਿਨ ਬੇਵਫਾਈ ਕੀਤੀ ਸੀ ਉਹਦਾ ਖੁਰਾ ਖੋਜ ਮਿਟ ਗਿਆ, ਉਹਦਾ ਨਾਮੋ ਨਿਸ਼ਾਨ ਮਿਟ ਗਿਆ। ਗੰਨਾ ਕੋਲੂ ਪੀੜੀਏ ਰਸ ਦੇ ਦਰ ਹਾਲਾ, ਕੋਈ ਕਰੇ ਗੁੜ ਭੇਲੀਆਂ ਕੋਈ ਸ਼ੱਕਰ ਵਾਲਾ, ਕੋਈ ਖੰਡ ਸਵਾਰਦਾ ਮੱਖਣ ਮਸਾਲਾ, ਹੋਵੇ ਮਿਸ਼ਰੀ ਕਲੀ ਕੰਦ ਮਠਿਆਈ ਢਾਲਾ, ਖਾਵੇ ਰਾਜਾ ਰੰਗ ਰਸ ਕਰ ਭੋਗ ਸੁਖਾਲਾ। ਸ਼ੱਕਰ ਉਹਦੀ ਬਣੀ, ਗੁੜ ਉਹਦਾ ਬਣਿਆ, ਮਿਸ਼ਰੀ ਉਹਦੀ ਬਣੀ, ਖੰਡ ਉਹਦੀ ਬਣੀ, ਕਲੀ ਕੰਦ ਉਹਦਾ ਬਣਿਆ, ਬਰਫੀ ਉਹਦੀ ਬਣੀ, ਭੋਗ ਲੱਗਾ ਠਾਕੁਰਾਂ ਨੂੰ ਵੀ, ਭੋਗ ਲੱਗਾ ਰਾਜਿਆਂ ਮਹਾਰਾਜਿਆਂ ਨੂੰ ਵੀ। ਜਿਨ ਸਨਮੁਖ ਪਾਣਾ, ਜਿਹੜੇ ਆਗ ਨੇ ਬੇਵਫਾਈ ਕੀਤੀ ਸੀ ਉਹਦੀ ਸਵਾਹ ਉੱਡ ਗਈ, ਨਾਮੋ ਨਿਸ਼ਾਨ ਮਿਟ ਗਿਆ। ਜਿਹੜਾ ਗੁਰੂ ਕਾ ਸਿੱਖ ਉਸ ਗੰਨੇ ਦੀ ਤਰ੍ਹਾਂ ਕਿੱਲੀ ਨੂੰ ਨਹੀਂ ਛੱਡਦਾ, ਸਨਮੁਖ ਹੋ ਕੇ ਪਾਣਾ ਮੰਨਦਾ ਹੈ, ਗੁਰੂ ਕੇ ਦਰਬਾਰ ਉੱਤੇ ਚੱਠਾ ਰਹਿੰਦਾ ਹੈ, ਜਿਵੇਂ ਗੰਨੇ ਦੀ ਪੱਤ ਰਹਿੰਦੀ ਏ, ਜਿਵੇਂ ਗੰਨੇ ਦਾ ਆਦਰ ਹੁੰਦਾ, ਜਿਵੇਂ ਗੰਨਾ ਸੰਸਾਰ ਵਿੱਚ ਫਤਿਹ ਪਾਉਂਦਾ, ਇੱਦਾਂ ਫਿਰ ਗੁਰੂ ਕਾ ਸਿੱਖ ਗੁਰੂ ਕੋਲੋਂ ਨਾਮ ਲੈ ਕੇ ਅਭਿਆਸ ਕਰਨ ਵਾਲਾ ਫਤਿਹ ਪਾਉਂਦਾ, ਇਹਨੂੰ ਕੋਈ ਮੁਸੀਬਤ ਨਹੀਂ ਜਾਪਦੀ। ਜਿਵੇਂ ਕੜਾਹ ਪ੍ਰਸ਼ਾਦ ਬਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲੱਗਦਾ, ਇਹ ਆਪਾਂ ਮਾਰ ਕੇ ਕਬੂਲ ਹੋ ਜਾਂਦਾ ਸਤਨਾਮ ਵਾਹਿਗੁਰੂ ਦੇ ਦਰਬਾਰ ਵਿੱਚ, ਇਹ ਫਿਰ ਦੁਨੀਆਂ ਨੂੰ ਰੌਸ਼ਨੀ ਦੇ ਜਾਂਦਾ। ਇਹਦੇ ਰਸਤੇ ਉੱਤੇ ਚੱਲ ਕੇ ਹਜ਼ਾਰਾਂ ਭੁੱਲੇ ਹੋਏ ਲੋਕ ਆਪਣਾ ਰਸਤਾ ਟਟੋਲਦੇ ਨੇ। ਉਹ ਜੀ ਹਰ

live a life. Coming to Job, going again to Anna, coming up with the Uspith Karia, Sid Sadik, the Tis of War, Tirkim and the Paria, Brahma the Kasanaka, the Sheikh, Gunian to Napai, Agaho, Gaho, Nahidai, Ur Savareo Samai, Jeff, Kati Silk Diala Prabhu. ਤੇ ਜਨ ਲਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਆ ਤੇ ਇਤ ਉਤ ਸਦਾ ਮੁਕਤੇ

ਨਾਨਕ ਨੂੰ ਨਮਸਕਾਰ ਨਹੀਂ, ਸਤ ਕਰਤਾਰ ਨਹੀਂ, ਕੁਝ ਨੇ ਕਹਿੰਦਾ ਬਹਿਸ ਕਰ ਲਾ। ਤੇ ਬਾਬੇ ਆਖਿਆ ਵੀ ਮੈਂ ਬਹਿਸ ਨਹੀਂ ਜਾਣਦਾ। ਚਤੁਰਵੇਦ ਬਖਤਾ ਹੈ ਤੇ ਉਹ ਕਹਿੰਦੇ ਨੇ ਮੈਂ ਬਹਿਸ ਨਹੀਂ ਜਾਣਦਾ। ਹੁਣ ਤੇ ਤੁਹਾਡੇ ਕੋਲ ਮੈਦਾਨ ਬਣਿਆ ਹੋਇਆ, ਹੁਣ ਤੇ ਜਿਹਦੀ ਮਰਜ਼ੀ ਆ ਕੇ ਤੂੰ ਵੀ ਬਚਾ ਕੇ ਤੁਹਾਡੇ ਕੋਲੋਂ ਡਾਲੇ ਲੈ ਜਾ, ਹੁਣ ਤੇ ਕੋਈ ਗੱਲ ਨਹੀਂ। ਪ੍ਰਚਾਰ ਉਦੋਂ ਸੀ ਜਦੋਂ ਤੀਜੇ ਕੁ ਦਿਨ ਕਾਦੀਆਂ ਤੋਂ ਸੁਨੇਹਾ ਆ ਜਾਂਦਾ ਜੀ ਵੀ ਇਸ ਮਸਲੇ ਤੇ ਬਹਿਸ ਹੋਵੇਗੀ। ਮੈਂ ਪਹਿਲੀ ਵਾਰ ਜਦੋਂ ਕਾਦੀ ਗਿਆਂ ਹਾਰ ਕੇ ਆਇਆ, ਬੜੀ ਬੜੀ ਬੁਰੀ ਤਰ੍ਹਾਂ ਹਾਰ ਕੇ ਆਇਆ। ਉਹਦੇ ਬਾਅਦ ਮੈਂ ਚਾਰ ਵਾਰਾਂ ਕਾਦੀਆਂ ਤੋਂ ਜਿੱਤ ਕੇ ਆਇਆ। ਇੱਕ ਵਾਰ ਮੇਰੇ ਤੋਂ ਨਾ ਸਵਾਲ ਕੀਤਾ ਵੀ ਤੁਹਾਡਾ ਗੁਰੂ ਤੇ ਮੁਸਲਮਾਨ ਸੀ ਤੇ ਤੁਸੀਂ ਸਿੱਖੀ ਸਿੱਖੀ ਦਵਾਈ ਦੇਣ ਡੇ ਹੋਏ। ਮੈਂ ਕਿਹਾ ਉਹ ਕਿੱਦਾਂ ਪਤਾ ਲੱਗ ਗਿਆ ਅਬਦੁਲ ਰਹਿਮਾਨ ਤੈਨੂੰ ਕਿ ਗੁਰੂ ਮੁਸਲਮਾਨ ਸੀ? ਕਹਿੰਦਾ ਤੁਹਾਡੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਤਾਂ ਕਲ ਪਰਵਾਨ ਕਿਤਾਬ ਕੁਰਾਨ ਉਥੀ ਪੰਡਿਤ ਰਹੇ ਉਹ ਕੁਰਾਨ। ਭਾਈ ਕਲਯੁਗ ਦੇ ਵਿੱਚ ਕਿਤਾਬ ਕੁਰਾਨ ਹੀ ਪ੍ਰਵਾਨ ਹੈ, ਪੋਥੀਆਂ ਪੰਡਿਤ ਕੁਰਾਨ ਇਹ ਪ੍ਰਵਾਨ ਹੋਣੋ ਰਹਿ ਗਏ। ਤੇ ਜਿਹੜਾ ਗੁਰੂ ਇਹਨੂੰ ਆਉਂਦਾ ਫਿਰ ਮੁਸਲਮਾਨ ਹੈ ਦੱਦੇ ਹੀ ਏਦਾਂ ਆਉਂਦਾ। ਮੈਂ ਕਹਿੰਦਾ ਅਰਥ ਤੇ ਉਹ ਨੇ ਜਿਹੜੇ ਤੂੰ ਕੀਤੇ ਨੇ ਅਬਦੁਲ ਰਹਿਮਾਨ। ਕਲਯੁਗ ਦੇ ਵਿੱਚ ਕਿਤਾਬ ਕੁਰਾਨ ਹੀ ਪ੍ਰਵਾਨ ਹੈ, ਨਾ ਪੋਥੀਆਂ ਪ੍ਰਵਾਨ, ਨਾ ਪੰਡਿਤ ਪ੍ਰਵਾਨ, ਨਾ ਕੁਰਾਨ ਪ੍ਰਵਾਨ, ਕੋਈ ਚੀਜ਼ ਨਹੀਂ ਪ੍ਰਵਾਨ। ਤੇ ਸਿੱਖਾਂ ਵੱਲੋਂ ਪ੍ਰੈਜੀਡੈਂਟ ਸੀ ਡਾਕਟਰ ਗੁਰਬਖਸ਼ ਸਿੰਘ ਸਾਹਿਬ, ਉਹ ਪਾਉਣੇ 7 ਫੁੱਟ ਲੰਮਾ ਸੀ, ਉਹ ਮੇਰਾ ਗਿੱਟਾ ਜਾਂਦੀ ਕਹਿੰਦੇ ਲੱਗਾ ਬੇੜਾ ਗਰਕ ਕਰਨ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਫਿਰ ਕਲਯੁਗ ਵਿੱਚ ਕਿਤਾਬ ਕੁਰਾਨ ਹੀ ਪ੍ਰਵਾਨ ਹੈ, ਹੋਰ ਕੋਈ ਹੋ ਨਹੀਂ ਸਕਦਾ, ਤੇ ਕਿੱਧਰ ਜਾਵਾਂ ਹੁਣ ਮੈਂ? ਤੇ ਅਬਦੁਲ ਰਹਿਮਾਨ ਕਹਿਣ ਲੱਗਾ ਮੰਨਣਾ ਤੂੰ? ਮੈਂ ਕਿਹਾ ਬਿਲਕੁਲ ਮੰਨਣਾ, ਭਾਈ ਕਲਯੁਗ ਦੇ ਵਿੱਚ ਕਿਤਾਬ ਕੁਰਾਨ ਪ੍ਰਵਾਨ ਹੋ ਸਕਦੀ ਹੈ, ਹੋਰ ਕੋਈ? ਤੂੰ ਕਹਿੰਦਾ ਪੜ੍ਹ ਕਲਮਾ। ਮੈਂ ਕਿਹਾ ਐਵੇਂ ਦੇਖ ਨਾ ਕਿਸੇ ਗੱਲ ਤੇ ਕਲਮਾ ਪੜ੍ਹਿਆ ਲੈ। ਕਹਿੰਦਾ ਹੁਣ ਗੱਲ ਕਾਹਦੀ? ਮੈਂ ਕਿਹਾ ਗੱਲ ਇਹ ਹੈ ਕਿ ਅਸਾਂ ਕਲਯੁਗ ਲੱਭਣਾ, ਬਾਬੇ ਨਾਨਕ ਦਾ ਕਲਯੁਗ ਕਿਹੜਾ? ਆਹ ਜਿਹੜਾ ਕਲਯੁਗ ਹੈ ਬਾਬੇ ਨਾਨਕ ਦਾ ਕਲਯੁਗ ਨਹੀਂ, ਇਹ ਤੇ ਹਿੰਦੂਆਂ ਦਾ ਇੱਕ ਸ਼ਾਸਤਰ ਹੈ ਜੋਤਿਸ਼। ਜੋਤਿਸ਼ ਇਹ ਗੱਲ ਕਹਿੰਦਾ ਫਲਾਣਾ ਸਤਯੁਗ ਸੀ, ਫਲਾਣਾ ਤ੍ਰੇਤਾ, ਫਲਾਣਾ ਦੁਆਪਰ ਤੇ ਹੁਣ ਕਲਯੁਗ। ਇਹ ਤੇ ਹਿੰਦੂ ਸ਼ਾਸਤਰ ਦਾ ਨਤੀਜਾ ਹੈ ਕਿ ਬਾਬਾ ਕਿਉਂਕਿ ਹਿੰਦੂ ਨਹੀਂ ਉਹ ਮੁਸਲਮਾਨ ਹੈ, ਉਹ ਤੇ ਹਿੰਦੂ ਸ਼ਾਸਤਰ ਨੂੰ ਮੰਨਦਾ ਹੀ ਨਹੀਂ, ਇਸ ਕਰਕੇ ਬਾਬੇ ਨਾਨਕ ਦਾ ਕਲਯੁਗ ਲੱਭੋ ਕਿਹੜਾ? ਜਿਹੜਾ ਬਾਬਾ ਨਾਨਕ ਆਪਣਾ ਕਲਯੁਗ ਕਹੇ ਉਹਦੇ ਚ ਕਿਤਾਬ ਕੁਰਾਨ ਪ੍ਰਵਾਨ ਹੋ। ਕਹਿਣ ਲੱਗਾ ਫਿਰ ਕਿਹੜਾ ਉਹਦਾ ਕਲਯੁਗ? ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਭਾਈ ਏਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਗੁਰਮਤ ਦਾ ਕਲਯੁਗ ਹੋਇਆ ਜਦੋਂ ਰੱਬ ਭੁੱਲ ਗਏ, ਸ਼ੈਤਾਨ ਦਾ ਰਾਜ ਹੋਵੇ, ਲੋਕੀ ਅੱਗਾਂ ਲਾਉਣ ਵਾਲੇ ਕਲੀ ਕਲੇ ਹੋਣ, ਟੋਲੇ ਬਣੇ ਹੋਏ ਹੋਣ, ਇੱਕ ਦੂਜੇ ਦਾ ਲਿਹਾਜ ਕੋਈ ਨਾ ਕਰਦਾ, ਹਾਹਾਕਾਰ ਮਚੀ ਹੋਵੇ, ਉਹ ਕਲਯੁਗ ਹੈ। ਉਹ ਰਾਜ ਹੈ ਕਲਯੁਗ ਦਾ। ਜਦੋਂ ਰੱਬ ਭੁੱਲ ਜਾਏ, ਇਸ ਸਥਾਨ ਜਿਹੜੇ ਨੇ ਭ੍ਰਿਸ਼ਟ ਹੋ ਜਾਣ, ਸਮਾਂ ਚੰਗਾ ਨਾ ਰਹੇ, ਯੋਗ ਦੀ ਯੁਗਤੀ ਕਿਸੇ ਨੂੰ ਨਾ ਆਵੇ, ਸਾਧਨ ਸੰਪੰਨ ਕੋਈ ਨਾ ਹੋਵੇ, ਇਹ ਜਗਤ ਦੇ ਗਰਕ ਹੋਣ ਦੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਨੇ ਦੱਸੀ। ਉਹਨੂੰ ਕਲਯੁਗ ਕਹਿੰਦਾ ਬਾਬਾ ਨਾਨਕ। ਏਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਦੋਂ ਰੱਬ ਭੁੱਲ ਗਿਆ ਉਦੋਂ ਕੀ ਹੁੰਦਾ ਰਾਜ? ਕਿਹਦਾ? ਸ਼ੈਤਾਨ ਦਾ। ਲੋਕੀ ਕੀ ਕਰਦੇ? ਝੂਠ ਬੋਲਦੇ, ਚਟਾਨੀਆਂ ਲਾਉਂਦੇ। ਉਸ ਕਲਯੁਗ ਵਿੱਚ ਮੈਂ ਕਿਹਾ ਕਿਤਾਬ ਕੁਰਾਨ ਹੀ ਪ੍ਰਵਾਨ ਹੈ, ਹੋਰ ਕੋਈ ਹੋ? ਤੇ ਗੁਰਬਖਸ਼ ਜੈਕਾਰਾ ਚੜ੍ਹਦਾ, ਮੁੰਡਿਆਂ ਜੈਕਾਰੇ ਚੜ੍ਹਦੇ, ਬਲੇ ਬਲੇ। ਅਬਦੁਲ ਰਹਿਮਾਨ ਨੇ ਦੂਜਾ ਸਵਾਲ ਕੀਤਾ, ਉਹ ਕਹਿਣ ਲੱਗਾ ਤੁਹਾਡਾ ਭਾਈ ਗੁਰਦਾਸ ਕਹਿੰਦਾ ਭਾਈ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਮਾਜ਼ ਕਰ। ਤੁਹਾਡਾ ਭਾਈ ਗੁਰਦਾਸ ਕਹਿੰਦਾ ਗੁਰੂ ਨਾਨਕ ਨੇ ਬਗਦਾਦ ਜਾ ਕੇ ਬਾਂਗ ਦਿੱਤੀ, ਜਹਾਨ ਸੁਣਨ ਹੋ ਗਿਆ, ਤੇ ਬਾਂਗ ਤੇ ਮੁਸਲਮਾਨ ਹੀ ਲੈਂਦੇ ਨੇ। ਮੈਂ ਤੁਹਾਡਾ ਗੁਰੂ ਤੇ ਮੁਸਲਮਾਨ ਸੀ? ਭਾਈ ਗੁਰਦਾਸ ਦੇ ਕਹਿਣ ਗੁਸਾ ਹੋ, ਕਹਿੰਦਾ ਮੈਂ ਬਾਂਗ ਦਿੱਤੀ ਬਗਦਾਸ। ਉਹ ਮੁਸਲਮਾਨ ਤੇ ਤੁਸੀਂ ਸਿੱਖ ਬਣੀ ਫਿਰਦੇ ਹੋ, ਕਿੱਦਾਂ ਗੱਲ ਬਣੇਗੀ? ਮੈਂ ਕਿਹਾ ਅਬਦੁਲ ਰਹਿਮਾਨ, ਜੇ ਤੈਨੂੰ ਬਿਆ ਕਰਨ ਆਉਂਦਾ ਨਾ, ਜੇ ਸਰਫਨਾਬ ਪੜ੍ਹੀ ਹੈ ਤੇ ਫਿਰ ਗ੍ਰਾਮੈਟੀਕਲੀ ਇਹਦੇ ਮਾਨੇ ਕਰ ਹਾਂ ਪਹਿਲਾਂ। ਭਾਈ ਦਿੱਤੀ ਬਾਂਗ ਨਮਾਜ਼ ਕਰ, ਬਾਂਗ ਦਿੱਤੀ ਨਮਾਜ਼ ਕਰਕੇ, ਅਰਥ ਇਹਦੇ ਬਣਦੇ ਨੇ ਬਾਂਗ ਦਿੱਤੀ ਨਮਾਜ਼ ਕਰਕੇ। ਪਰ ਤੁਹਾਡਾ ਤੇ ਇਹ ਅਸੂਲ ਨਹੀਂ ਭਾਈ ਬਾਂਗ ਦੇਣੀ ਨਮਾਜ਼ ਕਰਕੇ।
ਤੁਹਾਡਾ ਕੋਈ ਅਸੂਲ ਹੈ ਭਾਈ ਬਾਂਗ ਦੇ ਕੇ ਫਿਰ ਨਮਾਜ਼ ਕਰਨੀ ਤੇ ਬਾਬੇ ਨਾਨਕ ਨੇ ਨਮਾਜ਼ ਕਰਕੇ ਬਾਂਗ ਦਿੱਤੀ ਇਹ ਸਿੱਖਾਂ ਦਾ ਅਸੂਲ ਹੈ ਪਹਿਲਾਂ ਨਿਤਨੇਮ ਕਰਕੇ ਤੇ ਪਿੱਛੋਂ ਆਖਣਾ ਬੋਲੇ ਤੋ ਨਿਹਾਲ ਬਾਂਗ ਪਿੱਛੋਂ ਦਿੰਦੇ ਨਮਾਜ਼ ਪਹਿਲਾਂ ਪੜ੍ਹਦੇ ਇਹ ਤੇ ਸਾਡਾ ਅਸੂਲ ਹੈ ਭਾਈ ਪਹਿਲਾਂ ਨਮਾਜ਼ ਪੜ੍ਹਨੀ ਤੇ ਪਿੱਛੋਂ ਬਾਂਗ ਦੇਣੀ ਸਤਿਕਰਤਾਰ ਪਿੱਛੋਂ ਆਖਣਾ ਜੈਕਾਰਾ ਪਿੱਛੋਂ ਛੱਡਣਾ ਕਹਿਣ ਤੋਂ ਮੇਰਾ ਭਾਵ ਭਾਈ ਹੁਣ ਤੇ ਇਹੋ ਜਿਹੀਆਂ ਅੜਚਣਾ ਕੋਈ ਨੀ ਉਦੋਂ ਇਹੋ ਜਿਹੀਆਂ ਅੜਚਣਾ ਸਨ ਪ੍ਰਚਾਰ ਚ ਰੁਕਾਵਟਾਂ ਸਨ ਹੁਣ ਤੇ ਜਿਹਦਾ ਜੀ ਕਰੇ ਪ੍ਰਚਾਰ ਕਰ ਲਏ ਉਦੋਂ ਨਹੀਂ ਸੀ ਕੋਈ ਮੂੰਹ ਤੋੜ ਜਵਾਬ ਦੇਣ ਵਾਲਾ ਗੁਰੂ ਕਾ ਲਾਲ ਲੱਭਦਾ ਪਿਆਰਿਓ ਇਸੇ ਤਰ੍ਹਾਂ ਇਹ ਆ ਗਿਆ ਕਹਿਣ ਲੱਗਾ ਮੇਰੇ ਨਾਲ ਸ਼ਾਸਤਰ ਅਰਥ ਕਰ ਲਾ ਤੇ ਬਾਬੇ ਨਾਨਕ ਆਖਿਆ ਮੈਂ ਸ਼ਾਸਤਰ ਅਰਥ ਨਹੀਂ ਜਾਣਦਾ ਉੱਥੇ ਹੀ ਅਬਦੁਲ ਰਹਿਮਾਨ ਬੀ ਏ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਤੁਹਾਡਾ ਗੁਰੂ ਨੇ ਫਾਰਸੀ ਨਹੀਂ ਜਾਣਦਾ ਮੈਂ ਕਿਹਾ ਤੈਨੂੰ ਕਿੱਦਾਂ ਪਤਾ ਕਹਿੰਦਾ ਤੁਹਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਭਾਈ ਖਾਕ ਨੂਰ ਕਰਦਮ ਆਲਮ ਦੁਨੀਆਏ ਬੰਦੇ ਚਸ਼ਮਦੀਦਮ ਸਨਾਏ ਤੇ ਅਬਦੁਲ ਰਹਿਮਾਨ ਕਹਿਣ ਲੱਗਾ ਖਾਕ ਲਫ਼ਜ਼ ਫਾਰਸੀ ਦਾ ਹੈ ਨੂਰ ਲਫ਼ਜ਼ ਫਾਰਸੀ ਦਾ ਹੈ ਆਲਮ ਲਫ਼ਜ਼ ਫਾਰਸੀ ਦਾ ਹੈ ਦੁਨੀਆਏ ਲਫ਼ਜ਼ ਫਾਰਸੀ ਦਾ ਹੈ ਪਰ ਕਰਦਮ ਇਹ ਤਾਂ ਫਾਰਸੀ ਦਾ ਲਫ਼ਜ਼ ਹੀ ਨਹੀਂ ਚਾਰ ਲਫ਼ਜ਼ ਫਾਰਸੀ ਦੇ ਲਿਖ ਕੇ ਉਹਦੇ 'ਚ ਪੰਜਵਾਂ ਲਫ਼ਜ਼ ਇੱਕ ਹੋਰ ਹੀ ਘਸੋੜ ਦੇਣਾ ਇਹਦਾ ਮਤਲਬ ਹੈ ਫਾਰਸੀ ਨਹੀਂ ਸੀ ਜਾਣਦਾ ਔਰ ਹੈ ਠੀਕ ਮਾਫ਼ ਕਰਨਾ ਫਾਰਸੀ ਦਾ ਲਫ਼ਜ਼ ਹੈ ਕਰਦਮ ਫਾਰਸੀ ਦਾ ਲਫ਼ਜ਼ ਹੈ ਕਰਦੀਨ ਫਾਰਸੀ ਦਾ ਲਫ਼ਜ਼ ਹੈ ਕਰਦਨ ਕਰਦਨ ਹੈ ਕਰਦੀਮ ਹੈ ਕਰਦਮ ਹੈ ਕਰਦੰਗ ਐਸਾ ਲਫ਼ਜ਼ ਫਾਰਸੀ ਕਰਨ ਚਾਹੁੰਦਾ ਉਹਨੇ ਕਹਿੰਦਾ ਤੁਹਾਡਾ ਗੁਰੂ ਫਾਰਸੀ ਨਹੀਂ ਜਾਣਦਾ ਮੈਂ ਕਿਹਾ ਤੂੰ ਗ੍ਰਾਮਰ ਨਹੀਂ ਜਾਣਦਾ ਗ੍ਰਾਮਰ ਇਹ ਗੱਲ ਕਹਿੰਦਾ ਭਾਈ ਜਿਹੜੇ ਅੱਖਰ ਦੇ ਉੱਤੇ ਟਿੱਪੀ ਲੱਗੀ ਹੋਈ ਹੈ ਨਾ ਤੁਸੀਂ ਵੇਖੋ ਭਾਈ ਉਹ ਅੱਖਰ ਕਿਹੜੀ ਲਾਈਨ ਦਾ ਜਿਸ ਲਾਈਨ ਦਾ ਉਹ ਅੱਖਰ ਹੈ ਫਿਰ ਵੇਖੋ ਉਸ ਲਾਈਨ ਦਾ ਅਖੀਰਲਾ ਅੱਖਰ ਕਿਹੜਾ ਅਖੀਰਲੇ ਅੱਖਰ ਦੀ ਟਿੱਪੀ ਬਣ ਕੇ ਉਰਲਿਆਂ ਚੌਂ ਅੱਖਰਾਂ 'ਤੇ ਲੱਗ ਸਕਦੀ ਪਾਠ ਲਿਖਿਆ ਗੰਗਾ ਟਿੱਪੀ ਗੱਗੇ ਉੱਤੇ ਨੇ ਗੰਗਾ ਗੱਗਾ ਕਿਹੜੀ ਲਾਈਨ ਦਾ ਅੱਖਰ ਹੈ ਕੱਕੇ ਵਾਲੀ ਦਾ ਇਸ ਲਾਈਨ ਦਾ ਅਖੀਰਲਾ ਅੱਖਰ ਕਿਹੜਾ ਕੱਕਾ ਖੱਖਾ ਗੱਗਾ ਕੱਗਾ ਨੰਗੇ ਦੀ ਚਿੱਪੀ ਬਣ ਕੇ ਡੱਬੇ ਉੱਤੇ ਲੱਗੀ ਹੈ ਤਾਂ ਪਾਠ ਬਣਿਆ ਗੰਗ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਹੁਣ ਤੂੰ ਪੜ ਤੇ ਖਾਕ ਨੂਰ ਕਰਦੰ ਚਿੱਪੀ ਕਾਹਦੇ ਉੱਤੇ ਡੱਬੇ ਉੱਤੇ ਡੱਬਾ ਕਿਹੜੀ ਲਾਈਨ ਦਾ ਅਖਰ ਹੈ ਤੱਤੇ ਵਾਲੀ ਦਾ ਤੱਤੇ ਵਾਲੀ ਲਾਈਨ ਦਾ ਅਖੀਰਲਾ ਅਖਰ ਕਿਹੜਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਨੰਨੇ ਦੀ ਟਿੱਪੀ ਬਣ ਕੇ ਦੱਦੇ ਉੱਤੇ ਅਰਥ ਕਰਨ ਲੱਗਿਆ ਮੈਂ ਪੜ੍ਹਾਂਗਾ ਖਾਕ ਨੂਰ ਕਰਦਨ ਆਲਮ ਦੁਨੀਆਏ ਬੰਦੇ ਚਸ਼ਮ ਦੀ ਬਨ ਬਣਾਏ ਅਸੀਂ ਗੁਰੂ ਗ੍ਰੰਥ ਸਾਹਿਬ ਨਾ ਕਿਤੋਂ ਪੜ੍ਹਿਆ ਨਾ ਵਿਚਾਰਿਆ ਨਾ ਅਸੀਂ ਕਿਸੇ ਨੂੰ ਸਮਝਾ ਸਕਦੇ ਤੇ ਨਾ ਸਾਡੇ ਕੰਨ ਹੀ ਇਹ ਸੁਣਨ ਵਾਲੇ ਰਹਿਣ ਮੈਨੂੰ ਕੋਈ 15 ਦਿਨਾਂ ਦਾ ਵਕਫਾ ਦਿਓ ਕਿ ਚੰਦਰੀ ਦੀ ਛੜੀ ਹੋਈ ਬੀਬੀ ਮੈਨੂੰ ਲੈ ਆਉਣ ਦਿਓ ਤਿੰਨ ਸ਼ਬਦ ਉਹਨੂੰ ਆਉਂਦੇ ਹੋਣ ਨੰਦ ਲਾਲ ਦੇ ਦੋ ਗੀਤ ਉਹਨੂੰ ਮੈਂ ਯਾਦ ਕਰਾ ਲਿਆਵਾਂ ਜੇ ਇਸ ਹਾਲ 'ਚ ਬਹਿਣ ਨੂੰ ਥਾਂ ਲੱਭ ਜਾਏਗਾ ਤੇ ਅਸੀਂ ਬੱਲੇ ਬੱਲੇ ਬੱਲੇ ਧਰਮਣਾ ਬੀਬੀ ਆਈ ਹੈ ਪ੍ਰੈਜੀਡੈਂਟ ਆਪ ਬੂਹਾ ਖੋਲੇਗਾ ਕਾਰ ਦਾ ਮਾਨ ਸਿੰਘ ਵਾਸਤੇ ਤੇ ਭਾਵੇਂ ਫਿੱਟੇ ਮੂੰਹ ਨਾਲ ਆਖਿਆ ਆਪ ਬੂਹਾ ਖੋਲੇ ਅਸੀਂ ਭਾਵੇਂ ਦੀਵਾਨੀ ਦੀ ਚਾਹ ਨੂੰ ਸੜ ਕੇ ਮਰ ਜਾਈਏ ਉਹਦੇ ਵਾਸਤੇ ਪਕਵਾਨ ਆਉਣਗੇ ਬੀਬੀ ਜੀ ਖਾਓ ਦੇਖੀ ਮੈਂ ਤੇ ਥਾਂ ਨਾ ਰਹੇ ਤੇ ਗੁਰਮਤ ਨਾ ਅਸੀਂ ਸੁਣਨਾ ਚਾਹੁੰਦੇ ਹਾਂ ਨਾ ਕੋਈ ਸੁਣਾਉਣ ਵਾਲਾ ਹੀ ਰਿਹਾ ਸਿੰਘਾਂ ਜਿਨ੍ਹਾਂ ਦੇ ਅੰਦਰ ਗੁਰਮਤ ਘਰ ਕਰ ਗਈ ਆ ਕਿਤੇ ਉਹਨਾਂ ਦੇ ਲਾਗੇ ਲੱਗ ਤਾਂ ਕਿ ਸਿੱਖੀ ਬਚ ਜਾਏ ਨਹੀਂ ਤੇ ਸਿੱਖੀ ਨੂੰ ਤੇ ਢਾਹ ਲੱਗੀ ਹੋਈ ਆ ਚਾਰ ਚ ਫੇਰ ਹੁਣੇ ਵੇਖਣਾ ਹੰਕਾਰੀ ਜਿਹਾ ਨੂੰ ਕੂਣਾ ਬੋਲਣਾ ਨਹੀਂ ਆਉਂਦਾ ਬਾਬੇ ਆਖਿਆ ਮੈਂ ਬਹਿਸ ਨਹੀਂ ਜਾਂਦਾ ਕਹਿਣ ਲੱਗਾ ਕੋਠੀਆਂ ਹਾਰ ਮੈਨੂੰ ਦੇ ਦੇ ਉਹਨਾਂ ਜਿਹੜੀਆਂ ਨੇ ਕੱਪੜੇ ਲਾਹ ਦੇ ਜਾਂ ਲੰਗੋਟੀਆਂ ਦੋ ਮੈਂ ਤੁਹਾਡੇ ਵਾਸਤੇ ਵੀ ਲਿਆਉਂਦੀਆਂ ਨੇ ਬੰਨ ਲਓ ਦੋਵੇਂ ਜਣੇ ਤੇ ਇਹਨਾਂ ਵੀ ਤੂੰ ਵੀ ਰਲ ਜਾ ਬਾਬੇ ਕਹਿ ਗੱਲ ਗਲਤ ਹੈ ਅਸੀਂ ਮੁਲਤਾਨ ਗਏ ਸਾਂ ਰਲੇ ਅਸੀਂ ਉੱਥੇ ਵੀ ਨਹੀਂ ਰਹਿ ਵੱਖਰੇ ਸਾਂ ਸੁਮੇਰ ਪਰਬਤ ਉੱਤੇ ਗਏ ਸਾਂ ਰਲੇ ਅਸੀਂ ਉੱਥੇ ਵੀ ਨਹੀਂ ਰਹਿ ਵੱਖਰੇ ਸਾਂ ਤੇ ਹੁਣ ਵੀ ਅਗਾਂ ਵੱਖਰੇ ਰਹਿਣਾ ਰਲਣਾ ਨਹੀਂ ਹੋ ਕਿਸੇ ਨਾਲ ਤੇ ਪੋਥੀ ਪਰਮੇਸ਼ਰ ਕਾ ਥਾਂ ਆ ਇਹ ਦੇਣੀ ਨਹੀਂ ਏਡੇ ਕਮਜ਼ੋਰ ਅਸੀਂ ਆਏ ਹੀ ਨਹੀਂ ਤੇ ਹੱਥੀਂ ਲਾਹ ਕੇ ਕੱਪੜੇ ਦੇ ਦੇਈਏ ਤੂੰ ਲਾਹ ਸਕਣਾ ਤੇ ਲਾਹ ਲਾ ਉਹ ਕਹਿੰਦੇ ਜੇ ਨਹੀਂ ਲਾਹ ਕੇ ਦੇਣੇ ਫਿਰ ਬਾਤ ਕਰੋ ਤੇ ਉਦੋਂ ਸਰਕਾਰ ਨੇ ਇੱਕ ਬਚਨ ਬੋਲਿਆ ਸੀ ਯਾਰੋ ਚਤੁਰਵੇਦ ਵਕਤਾ ਬਾਪੂ ਨਾਨਕ
ਜਿਹਦੇ ਹੱਥਾਂ ਉੱਤੇ 6 ਸ਼ਾਸਤਰ ਨੱਚਦੇ ਫਿਰਨ, ਜਿਹੜਾ ਆਗਮ ਨਿਗਮ ਦੀਆਂ ਗੱਲਾਂ ਜਾਣੇ ਬਾਪੂ ਨਾਨਕ, ਉਹਨੇ ਪੰਡਿਤ ਜਗਜੀਤ ਦੇ ਸਾਹਮਣੇ ਇਹ ਗੱਲ ਕਹੀ ਸੀ, ਨਾ ਹੋ ਜਦੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ। ਕਿੰਨੀ ਨਿਮਰਤਾ ਹੈ, ਕਿੰਨੀ ਗਰੀਬੀ ਹੈ, ਕਿੰਨਾ ਮਸਕੀਨਪਨ ਹੈ, ਕਿੰਨਾ ਆਪਣੇ ਆਪ ਨੂੰ ਮਾਰਿਆ ਹੋਇਆ। ਪੰਡਤਾ ਮੈਂ ਕੋਈ ਜਤੀ ਨਹੀਂ, ਉਹ ਮੈਂ ਸਤੀ ਨਹੀਂ, ਮੈਂ ਕੋਈ ਪੜਿਆ ਹੋਇਆ ਨਹੀਂ, ਮੈਂ ਤੇ ਜਾਣਦਾ ਕੁਛ, ਮੈਂ ਤੇ ਉਹਨਾਂ ਲੋਕਾਂ ਦੇ ਚਰਨਾਂ ਦੀ ਸ਼ਰਨ, ਉਹਨਾਂ ਦੀ ਖਾਕ ਮੰਗਣਾ ਜਿਹਨਾਂ ਨੂੰ ਕਦੇ ਨਾ ਭੁੱਲੇ, ਸਤਨਾਮ ਵਾਸਤੇ। ਇਹ ਸੀ ਨਿਮਰਤਾ ਜਿਹੜੀ ਤੇਰੇ ਅੰਦਰ ਆਉਣੀ ਸੀ, ਇਹ ਸੀ ਗਰੀਬੀ ਜਿਹੜੀ ਤੂੰ ਧਾਰਨ ਕਰਨੀ ਸੀ। ਉਸ ਗਰੀਬੀ ਦੀ ਥਾਂ ਨੇ ਮੰਨ ਲਿਆ ਹੋਰ ਕਿਸੇ ਜਗ੍ਹਾ, ਉੱਥੇ ਆ ਕੇ ਨਿਵਾਸ ਹੋਰ ਕਿਸੇ ਦਾ ਹੋ ਗਿਆ। ਹੰਕਾਰ ਵਿੱਚ ਜਾਕੜ ਗਏ, ਫੂੰ ਫੂੰ ਕਰਨ ਲੱਗ ਪਏ। ਬਾਪੂ ਦੇ ਗੱਲ ਕਹਿੰਦਾ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕੋ ਨਾਨਕ ਅਮਨੀਚ ਕਰਮਾ ਸਰਣ ਪਰੇ ਕੀ ਆਖੋ ਸ਼ਰਮ। ਮਹਾਰਾਜ ਮੈਂ ਕੁਝ ਜਾਣਦਾ, ਤੇਰੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖ ਲਾ। ਜਗਜੀਤ ਕਹਿਣ ਲੱਗਾ, ਜਾਂ ਤਾਂ ਸੱਜੇ ਹਾਲ ਨਾਲ ਬਹਿਸ ਕਰੋ, ਨਹੀਂ ਤਾਂ ਕੱਪੜੇ ਲਾ ਦੇ। ਹਜ਼ੂਰ ਕਹਿਣ ਲੱਗੇ, ਇੱਕ ਵਾਰਾਂ ਨੇ ਕਿਹਾ ਕੱਪੜੇ ਨਹੀਂ ਦੇਣੇ, ਪੋਥੀ ਪਰਮੇਸ਼ਰ ਕਾ ਥਾਨ ਨਹੀਂ ਦੇਣੀ, ਬਹਿਸ ਸਾਨੂੰ ਆਉਂਦੀ ਨਹੀਂ। ਉਹ ਜਿਹੜੇ ਬਹੁਤਾ ਜ਼ੋਰ ਪਾਉਣ ਲੱਗ ਪਿਆ ਤੇ ਸਰਕਾਰ ਨੇ ਫਿਰ ਅਖੀਰ ਤੇ ਅੱਖਰ ਆਖੇ ਸੀ, ਤੇ ਜੇ ਤੂੰ ਜ਼ਰੂਰ ਕਰਨੀਆਂ ਨਾ, ਇਹ ਆ ਜਿਹੜੀਆਂ ਮੋਏ ਹੋਏ ਕੁੱਤੇ ਦੀਆਂ ਹੱਡੀਆਂ ਪਈਆਂ ਨੇ ਕਈਆਂ ਵਰ੍ਹਿਆਂ, ਇਹਨਾਂ ਨਾਲ ਕਰ ਲਾ। ਮੈਂ ਪੰਡਿਤ ਬਹਿਸ ਕਰਾਂ ਕੁੱਤੇ ਦੀਆਂ ਹੱਡੀਆਂ ਨਾਲ ਵੀ ਕਈਆਂ ਚਿਰਾਂ ਦੀਆਂ ਮੋਈਆਂ, ਇਹ ਬਚਨ ਕੀ ਆਖਿਆ। ਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਪੰਡਿਤ ਜੀ ਗੁੱਸਾ ਨਾ ਕਰੋ, ਤੁਹਾਡਾ ਹੀ ਭਰਾ ਹੈ। ਮੈਂ ਕਹੋ ਮਾੜੀ ਗੱਲ ਨੀ, ਤੁਹਾਨੂੰ ਆਖੀ ਤੁਹਾਡਾ ਭਰਾ ਹੈ। ਜਿਸ ਵੇਲੇ ਆਖਿਆ ਵੀ ਤੁਹਾਡਾ ਭਰਾ ਹੈ, ਪੰਡਿਤ ਦੇ ਹੋਰ ਪੰਜੀ ਕੱਪੜੀ ਅੱਗ ਲੱਗ ਪਏ ਵੀ ਅਸੀਂ ਹੁਣ ਕੁੱਤਿਆਂ ਦੇ ਭਰਾ ਹੋ। ਇਹ ਕਿੱਦਾਂ ਹੋਇਆ ਵੀ ਇਹ ਸਾਡਾ ਭਰਾ ਹੈ? ਮਹਾਰਾਜ ਕਹਿਣ ਲੱਗੇ ਵੀ ਜੇ ਤੈਨੂੰ ਨਹੀਂ ਯਕੀਨ, ਤੇਰਾ ਰੱਬ ਦਾ ਧਿਆਨ ਕਰ। ਸਰਕਾਰ ਆਲਮ ਨੇ ਆਪਣੀ ਖੜਾਂ ਉਹਨਾਂ ਹੱਡੀਆਂ ਨੂੰ ਲਾਈ, ਆਪਣੇ ਪੈਰਾਂ ਦੀ ਖੜਾਂ, ਤੇ ਅਰਦਾਸ ਕੀਤੀ, ਹੇ ਵਾਹਿਗੁਰੂ ਇਹਨੂੰ ਜਰਾ ਬੋਲਣ ਦੀ ਤਾਕਤ ਦੇਤੀ। ਪੰਡਿਤ ਦਾ ਸ਼ੱਕ ਨਿਕਲ ਜਾ। ਨਾਨਕ ਪ੍ਰਕਾਸ਼ ਦੀ ਕਥਾ, ਉਹਨਾਂ ਹੱਡੀਆਂ ਨੇ ਫਿਰ ਆਖਿਆ, ਪੰਡਿਤ ਜੀ ਆਪਕੋ ਸ਼ਰੂਤੀ ਮੇ ਸਿਮਰਤੀ ਮੇ ਵੇਦ ਪੁਰਾਣ ਔਰ ਸ਼ਾਸਤਰ ਆਦਿ ਮੇ ਉਪਨਿਸ਼ਦੋਂ ਔਰ ਗੀਤਾ ਆਦਿ ਮੇ ਜਦੋਂ ਜਦੀ ਕੋਈ ਸੰਸ਼ਯ ਹੋ, ਜਦੀ ਆਪਕੋ ਕੋਈ ਭਰਮ ਹੋ, ਤੋ ਮੁਝਸੇ ਪੂਛ ਲੀਜੀਏ, ਮੈਂ ਵੀ ਆਪਕਾ ਭਾਈ ਇੱਕ ਚਤੁਰਵੇਦ ਵਕਤਾ ਪੰਡਿਤ ਹੂੰ, ਜੋ ਐਨ ਸ਼ੁੱਧ ਹਿੰਦੀ ਬੋਲਦਾ ਸੁਣਿਆ। ਜਗਜੀਤ ਹੈਰਾਨ ਹੋ ਗਿਆ, ਪੰਡਤਾ ਤੇਰੀ ਇਹ ਹਾਲਤ ਕਿਉਂ ਹੋ ਗਈ? ਕਹਿਣ ਲੱਗਾ, ਮੇਰੀ ਹਾਲਤ ਇਸ ਕਰਕੇ ਹੋ ਗਈ, ਜਿਹੜਾ ਰੋਗ ਤੈਨੂੰ ਲੱਗਾ ਨਾ, ਆਏ ਗਏ ਸਾਧ ਨਾਲ ਲੜਨਾ, ਇਹ ਮੈਨੂੰ ਵੀ ਸੀ। ਆ ਜਿਹੜੀ ਬਿਮਾਰੀ ਤੈਨੂੰ ਲੱਗੀ ਨਾ, ਉਹ ਬਹਿਸ ਹੁੰਦਾ ਤਾਂ ਕਰੋ, ਕੱਪੜੇ ਲਾ ਲਓ, ਕਿਤਾਬਾਂ ਖੋਲੋ, ਇਹ ਰੋਗ ਮੈਨੂੰ ਵੀ ਸੀ। ਇੱਕ ਵਾਰ ਇੱਕ ਸਾਧ ਆ ਗਿਆ ਸੱਚਾ, ਉਹ ਬੋਲੇ ਸੱਚ, ਮੈਂ ਵਿਦਿਆ ਦੇ ਘਮੰਡ ਵਿੱਚ ਝੂਠਾ ਵੀ ਬਹੁਤਾ ਝਗੜੀ ਜਾਵਾਂ, ਮੈਨੂੰ ਬਹੁਤਾ ਝਗੜਦਿਆਂ ਨੂੰ ਵੇਖ ਕੇ ਸਾਧ ਕਹਿਣ ਲੱਗਾ, ਕੁੱਤੇ ਕੀ ਤੇਰੇ ਬਕ ਬਕ ਮਕ। ਉਹਦੇ ਆਖਣ ਦੀ ਦੇਰ ਸੀ, ਮੈਂ ਕੁੱਤਾ ਹੋ ਗਿਆ, ਮੇਰੀ ਜੂਨ ਬਦਲ ਗਈ। ਤੇ ਮੈਂ ਫਿਰ ਤਰਲਾ ਲੈ ਕੇ ਆਖਿਆ, ਮਹਾਂਪੁਰਸ਼ੋ ਤੁਹਾਡੀ ਬਾਣੀ ਸੱਤ ਹੋ ਗਈ, ਮੈਂ ਕੁੱਕਰ ਜੂਨੀ ਪ੍ਰਾਪਤ ਹੋ ਗਿਆ, ਕਲਿਆਣ ਕਦੋਂ ਹੋਵੇ ਜੀ? ਤੇ ਫਿਰ ਉਹ ਜਾਂਦੇ ਜਾਂਦੇ ਕਹਿ ਗਏ ਵੀ ਜਦੋਂ ਕਲਯੁਗ ਦੇ ਵਿੱਚ ਬੇਦੀਆਂ ਦੀ ਵੰਸ਼ ਵਿੱਚੋਂ ਨਾਨਕ ਨਾਮ ਦਾ ਅਵਤਾਰ ਹੋਵੇਗਾ, ਉਹਦੇ ਚਰਨ ਤੈਨੂੰ ਛੂਣਗੇ ਤੇ ਤਾਂ ਕਲਿਆਣ ਹੋਵੇਗੀ। ਜਗਜੀਤ, ਬਾਬੇ ਨਾਨਕ ਦੇ ਚਰਨਾਂ ਦੀ ਖੜਾ ਮੈਨੂੰ ਛੂ ਗਈ, ਮੈਂ ਤੇ ਮੁਕਤ ਹੋ ਰਿਹਾ, ਤੇ ਤੇਰੇ ਅੱਗੇ ਬੇਨਤੀ ਕਰਨਾ, ਇਹ ਰੋਗ ਛੱਡ ਦੇ, ਚਰਨ ਫੜ ਲਾ, ਨੀਵਾਂ ਹੋ ਜਾ, ਨਾ ਮੰਦਰ ਟਿਕਾ ਲਾ, ਨਾਮ ਵਾਲਿਆਂ ਨਾਲ ਨਾ ਲੜ, ਤੇਰਾ ਭਲਾ ਹੋ ਜਾਏਗਾ, ਇਹ ਬੰਧਨ ਕੱਟੇ ਜਾਣਗੇ, ਗਰੀਬ ਨੂੰ ਆਈ ਦੇ ਚਰਨ ਪਕੜ ਲੈ। ਸਰਕਾਰ ਨੇ ਥਾਪੜਾ ਦੇ ਕੇ ਆਖਿਆ, ਜਾ ਹੁਣ ਤੂੰ ਜਗਜੀਤ ਬਣ ਜਾਏਗਾ, ਕਲਿਆਣ ਕਰ ਦਿੱਤੀ। ਜਿੰਨਾ ਚਿਰ ਕੋਈ ਇੱਥੇ ਆਉਂਦਾ ਨਹੀਂ, ਜਿੰਨਾ ਚਿਰ ਮਿੱਤਰਾ ਨਾਮ ਜਪਦਾ ਨਹੀਂ, ਜਿੰਨਾ ਚਿਰ ਟੇਕ ਲੈਂਦਾ ਨਹੀਂ, ਉਹਨਾਂ ਚਿਰ ਬਚਾਅ ਨਹੀਂ ਹੋ ਸਕਦਾ।
ਸਾਹਿਬਾਂ ਨੇ ਉਹਦਾ ਵੀ ਉਧਾਰ ਕੀਤਾ, ਨਾਮ ਦੀਆਂ ਬਰਕਤਾਂ ਦੱਸੀਆਂ। ਜੈਸੋ ਅੰਡੋ ਹਿਰਦੇ ਮਾਏ, ਜੈਸੋ ਦਾਣੋ ਚੱਕੀ ਦਰਾਹੇ। ਬਾਪੂ ਕਹਿੰਦਾ ਬਹੁਤ ਉਪਮਾ ਥੋੜ ਕਈ, ਨਾਮ ਦੀ ਉਪਮਾ ਬੇਅੰਤ ਹੈ, ਮੈਂ ਐਵੇਂ ਥੋੜੀ ਜਿਹੀ ਕਹੀ। ਬਹੁਤ ਉਪਮਾ ਥੋੜ ਕਹੀ, ਹਰ ਅਗਮ ਅਗਮ ਆਗਾਦ ਤੂੰ ਹੀ, ਤੂੰ ਅਗਮ ਹੈ, ਅਗਮ ਹੈ, ਆਗਾਦ ਹੈ, ਮਨ ਬਿਰਤੀ ਬੁੱਧੀ ਅਕਲ ਤੋਂ ਤੂੰ ਦੂਰ ਹੈ, ਨਗਰ ਤੋਂ ਤੂੰ ਪਰੇ ਹੈ। ਅਗਮ ਅਗਮ ਆਗਾਦ ਤੂੰ ਹੀ, ਊਚ ਮੂਚੋ ਬਹੁ ਅਪਾਰ, ਤੂੰ ਉੱਚਾ ਹੈ, ਉੱਚਿਆਂ ਤੋਂ ਵੀ ਉੱਚਾ ਹੈ, ਤੂੰ ਪਾਰਾਵਾਰ ਤੋਂ ਰਹਿਤ ਹੈ। ਹਰ ਸਿਮਰਤ ਨਾਨਕ ਤਰੇ ਸਾਰ, ਬਾਪੂ ਕਹਿੰਦਾ ਜਿਹੜਾ ਐਸੇ ਹਰੀ ਪਰਮਾਤਮਾ ਦਾ ਸਿਮਰਨ ਕਰੇਗਾ, ਇਹ ਸਾਰ ਹੈ, ਇਹ ਤੱਤ ਹੈ, ਇਹ ਸਿਧਾਂਤ ਹੈ ਕਿ ਉਹਦਾ ਬੇੜਾ ਪਾਰ ਹੋ ਜਾਏਗਾ, ਉਹ ਸੰਸਾਰ ਸਮੁੰਦਰ ਤੋਂ ਤਰ ਜਾਏਗਾ, ਉਹਨੂੰ ਸੰਸਾਰ ਦੀ ਕੋਈ ਦੁੱਖਦਾਈ ਲਹਿਰ ਨਹੀਂ ਵਿਆਪੇਗੀ।

ਦੇਖੋ ਵਾਹਿਗੁਰੂ ਦੀ ਕਿਰਪਾ ਹੋਏ, ਕੱਲ ਮੈਨੂੰ ਇੱਥੇ ਦਰਸ਼ਨ ਹੋਏ ਭਾਈ ਸਾਹਿਬ ਭਾਈ ਹਰਨਾਮ ਸਿੰਘ ਦੇ, ਜਿਹੜਾ ਸੈਂਟਰ ਗੁਰਦੁਆਰੇ ਵਿੱਚ ਬਥੌਰੇ ਗ੍ਰੰਥੀ ਬਣ ਕੇ ਆਏ ਨੇ ਕਾਰੋਬਾਰ ਕਰਨ ਵਾਲੇ, ਉਹਨਾਂ ਦਾ ਮੈਂ ਧੰਨਵਾਦੀ ਹਾਂ ਕਿ ਮੈਨੂੰ ਇੱਥੇ ਬੁਲਾ ਕੇ ਕਈਆਂ ਚਿਰਾਂ ਬਾਅਦ ਇਸ ਮੰਦਰ ਵਿੱਚ ਆਉਣ ਦਾ ਚਾਂਸ ਬਖਸ਼ਿਆ, ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ, ਔਰ ਮੈਂ ਜਿੰਨਾ ਕੁ ਤੁਹਾਡੇ ਡਰ ਦੇ ਟੁਕੜੇ ਖਾ ਕੇ, ਮੈਂ ਗਰੀਬ ਆਦਮੀ, ਮੇਰੀ ਮਾਂ ਨੇ ਚੱਕੀ ਪੀ ਪੀ ਕੇ ਲੋਕਾਂ ਦੀ ਫਿਰ ਮੈਨੂੰ ਪਾਲਿਆ, ਕਈ ਕਈ ਦਿਨ ਮੈਂ ਭੁੱਖੇ ਰਹਿ ਕੇ ਵੇਖਿਆ, ਮੈਨੂੰ ਆਪਣੇ ਦਿਨ ਬੜੀ ਚੰਗੀ ਤਰ੍ਹਾਂ ਯਾਦ ਨੇ, ਕੰਠ ਦੇ ਡਰ ਦੇ ਟੁਕੜੇ ਖਾ ਕੇ ਚਾਰ ਅੱਖਰ ਚੁੱਕੇ ਨੇ, ਅਤੇ ਹੁਣ ਵੀ ਦੂਲੇ ਕੰਠ ਦੀ ਮਿਹਰਬਾਨੀ ਨਾਲ ਮੈਂ ਆਚਾਰੇ ਆਪਣਾ ਜੀਵਨ ਸੁਖੀ ਗੁਜ਼ਾਰ ਰਿਹਾ। ਤੁਸੀਂ ਇੱਥੇ ਪੰਥ ਦਾ ਇੱਕ ਜਿਉਂਦਾ ਜਾਗਦਾ ਹਿੱਸਾ ਹੋ, ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਤਾਂ ਮਿਲਿਆ ਜੇ ਨੌਜਵਾਨ ਸਭਾ ਨੇ ਉਪਰਾਲਾ ਕੀਤਾ, ਇਸ ਕਰਕੇ ਉਹਨਾਂ ਦਾ ਧੰਨਵਾਦੀ ਹਾਂ। ਸਤ ਖਾਲਸਾ ਗੁਰਦੁਆਰੇ ਦੇ ਪ੍ਰਬੰਧਕਾਂ ਦਾ ਇਸ ਕਰਕੇ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਥੇ ਮੈਨੂੰ ਆਉਣ ਦਾ ਮੌਕਾ ਬਖਸ਼ ਦਿੱਤਾ, ਇੱਥੇ ਬਹਿ ਕੇ ਗੁਰੂ ਰਾਮਦਾਸ ਦੀ ਗੋਦ ਵਿੱਚ ਬਹਿ ਕੇ ਗੁਰੂ ਰਾਮਦਾਸ ਦੀ ਪਿਆਰੀ ਸੰਗਤ ਨੂੰ ਗੁਰੂ ਰਾਮਦਾਸ ਦੇ ਬਚਨ ਸੁਣਾਉਣ ਦਾ ਮੈਨੂੰ ਸਰਫ ਹਾਸਲ ਹੋ ਗਿਆ, ਇਹ ਉਹਨਾਂ ਪ੍ਰਬੰਧਕਾਂ ਦੀ ਮਿਹਰਬਾਨੀ ਨਾਲ, ਇਸ ਕਰਕੇ ਮੈਂ ਉਹਨਾਂ ਦਾ ਵੀ ਮਸ਼ਹੂਰ ਹਾਂ। ਇੱਥੇ ਆਏ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਸਾਹਿਬ ਦੇ ਦਰਸ਼ਨ ਹੋ ਗਏ, ਤਿੰਨ ਦਿਨ ਤੁਹਾਡੀ ਸੇਵਾ ਕੀਤੀ, ਭੁੱਲਾਂ ਬੇਅੰਤ ਗੁਣ ਵਿੱਚ ਹੈ ਕੋਈ ਨਹੀਂ, ਕਿਰਪਾ ਕਰਮੀ ਗੁਰੂ ਰਾਮਦਾਸ ਛੋਟੀ ਸੁਲਤਾਨ ਸਿੱਧੇ ਪਾਤਸ਼ਾਹ ਦੇ ਦਰ ਦਾ ਕੂਕਰ ਜਾਣ ਕੇ ਭੁੱਲਾਂ ਮਾਫ਼ ਕਰਨੀਆਂ, ਸਾਹਿਬ ਸੰਗਤ ਦੇ ਦਰ ਦਾ ਤਿਹਾਰੀ ਜਾਣ ਕੇ ਭੁੱਲਾਂ ਮਾਫ਼ ਕਰਨੀਆਂ, ਲੇਕਿਨ ਬਚਨ ਗੁਰੂ ਦਾ ਜਾਣਨਾ, ਉਹਨੂੰ ਹਿਰਦੇ ਵਸਾਉਣਾ, ਤਾਂ ਕਿ ਮੇਰੀ ਤੁਹਾਡੀ ਹਾਜ਼ਰੀ ਲੱਗ ਜਾਏ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਧੇ ਪਾਤਸ਼ਾਹ ਦੇ ਦਰਬਾਰ ਵਿੱਚ ਉਜਲਾ ਮੁੱਖ ਲੈ ਕੇ ਜਾ ਸਕੀਏ। ਅਗਲਾ ਪ੍ਰੋਗਰਾਮ ਕਿੱਥੇ ਹੈ, ਇਸ ਤਰ੍ਹਾਂ ਹੈ, ਉਹ ਤੁਹਾਨੂੰ ਪ੍ਰਬੰਧਕ ਦੱਸਣਗੇ, ਸੁਣ ਕੇ ਜਾਣਾ, ਇੰਨੇ ਅੱਖਰ ਕਹਿ ਕੇ ਮੈਂ ਤੁਹਾਡੇ ਕੋਲੋਂ ਸਦੇ ਬੁਲਾ ਕੇ ਰੁਖਤ ਹੋ ਰਿਹਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ไม่ต้องคุยก็รู้แล้วมีตัวตัวเองเองยึดกันได้นารายณ์จิตจิตจิตจิตจิตจิตอันดับบาร์นามวัชราวดีกรุณาวิเศษยึดกันส่วนบ้านเดี๋ยวหายไปแล้วทีนี้मैं तो जिसमें हैं दो यार मेरा कन्ना की आवाज पड़ी है पर भी आज खन्ने तो नहीं आने खास तौर पे आज मायने नहीं आने जा इसलिए यार अभी तो आरकान महसूस क्यों हूँ अगर आज मैं हूँ पंजाबी तो मैं जब मैं बड़ा हैरान हो जाऊँ मैं तो एक दिन गुरु ग्रंथ साहिब जी के दर्शन हों ਤੇ ਇੱਕ ਮੈਨੂੰ ਨਾਮ ਹੋਵੇ ਭਾਵੇਂ ਕੋਈ ਮਾਈ ਤੇ ਭਾਵੇਂ ਕੋਈ ਭਾਈ ਭਾਵੇਂ ਕੋਈ ਕਮਲਾ ਤੇ ਭਾਵੇਂ ਕੋਈ ਕਰੋੜਪਤੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਛੱਡ ਕੇ ਨਾਮ ਚੰਗੇ ਲੱਗਦੇ ਹੋਵੇ ਉਹਨੂੰ ਰਾਮਾ ਦੇਣ ਦੀ ਲੋੜ ਸੀ ਉਹਦੇ ਨਾਲ ਨਾਰਾਜ਼ਗੀ ਕਰਨ ਦੀ ਲੋੜ ਸੀ ਉਹਦੇ ਉਸ ਪਾਸੇ ਦਾ ਗਾਹਕ ਨਹੀਂ ਉਹਨੂੰ ਤਾਂ ਇਸ ਪਾਸੇ ਦੀ ਲਗਨ ਨਹੀਂ ਸ੍ਰੀ ਸੂਤ ਜੀ ਸਾਹਿਬ ਕਥਾ ਕਰ ਰਿਹਾ ਸੀ ਨਾ ਮੇਰੀ ਜ਼ਬਾਨੋਂ ਨਿਕਲ ਗਿਆ ਤੇ ਅਸੀਂ ਫਿਲਮਾਂ ਦੇ ਗੀਤ ਵਧੇਰੇ ਪਸੰਦ ਕਰਦੇ ਹਾਂ ਤੇ ਗੁਰਬਾਣੀ ਸਾਨੂੰ ਚੰਗੀ ਨਹੀਂ ਲੱਗਦੀ ਮੇਰੀ ਜ਼ਬਾਨੋਂ ਇਹ ਅੱਖਰ ਨਿਕਲੇ ਉੱਥੇ ਇੱਕ ਲਖਪਤੀਆ ਘਰ ਹੈ ਉਸ ਘਰ ਦੀ ਮੈਂ ਉੱਠ ਕੇ ਖਲੋ ਗਈ ਕਹਿਣ ਲੱਗੀ ਗਿਆਨੀ ਜੀ ਮੈਨੂੰ ਇਹ ਅੱਖਰ ਚੰਗੇ ਨਹੀਂ ਲੱਗੇ ਇਸ ਕਰਕੇ ਚੰਗੇ ਨਹੀਂ ਲੱਗੇ ਪਰ ਬਾਣੀ ਵਿੱਚ ਕਥਾ ਦੀਆਂ ਕੁੰਡੀਆਂ ਵਿੱਚ ਗੋਦ ਭਾਵ ਦੀ ਸੁਰਤ ਜੁੜੀ ਹੋਈ ਤੇ ਤੁਹਾਡੇ ਹਈਏ ਤੇ ਅੱਖਰ ਕਹਿਣ ਨਾਲ ਉਧਰੋਂ ਸੁਰਤ ਹਟ ਕੇ ਤੇ ਉਧਰ ਚਲੇ ਗਏ ਜਿਹੜੇ ਲੋਕ ਕਿਉਂ ਨਹੀਂ ਆਏ ਤੇ ਮੈਂ ਸਮਝ ਲਿਆ ਮੈਨੂੰ ਇੰਨਾ ਵੀ ਘਾਟਾ ਹੀ ਪਿਆ ਤੇ ਉਹ ਲੜਕੀ ਕਿੰਨੀ ਕੁ ਵਪਾਰੀ ਹੋਵੇਗੀ ਨਾਮ ਦੀ ਕਿੰਨਾ ਤੁਹਾਨੂੰ ਪਿਆਰਾ ਲੱਗਦਾ ਹੋਈ ਨਾਮ ਐਸੇ ਖਰੀਦਦਾਰ ਬੜੇ ਘੱਟ ਨੇ ਘੱਟ ਦੇ ਵਪਾਰੀ ਅਨੰਤ ਨੇ ਕਈ ਵਾਰ ਸੱਜਣੇ ਵੀ ਇਤਰਾਜ ਕਰਦੇ ਨੇ ਵੀ ਅੱਜ ਕੱਲ੍ਹ ਗੁਰਦੁਆਰੇ ਸੰਗਤ ਗੋਲੀ ਹੋਈ ਸੀ ਮੈਨੂੰ ਇਹ ਵੀ ਇਤਰਾਜ ਜਚਦਾ ਨਹੀਂ ਜਹਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਮੈਂ ਨੇੜੇ ਹੋ ਸਕਿਆ ਮੈਨੂੰ ਇਹ ਪਤਾ ਲੱਗਾ ਕੋਈ ਸੰਗਤ ਵਾਸਤੇ ਜਿਹੜਾ ਕੋਈ ਵੱਡੇ ਤੋਂ ਵੱਡਾ ਪ੍ਰਮਾਣ ਸ਼੍ਰੋਮਣੀ ਤੋਂ ਸ਼੍ਰੋਮਣੀ ਪ੍ਰਮਾਣ ਲੱਭਾ ਉਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਦੱਸਿਆ ਸਾਨੂੰ ਪ੍ਰਦਾਨ ਕੀਤਾ ਤੇ ਕਹੋ ਕਬੀਰ ਉਹ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆ ਸਾਧ ਸੰਗਤ ਦਾ ਪ੍ਰਮਾਣ ਕਿਹੜੀ ਚੀਜ਼ ਨਾਲ ਦਈਏ ਹਵਾਲਾ ਕਿਹੜੀ ਚੀਜ਼ ਨਾਲ ਦਈਏ ਮੁਸ਼ਾਬਤ ਤਸ਼ਬੀਹ ਉਦਾਹਰਣ ਕਿਹੜੀ ਚੀਜ਼ ਨਾਲ ਦਈਏ ਇਉਂ ਪ੍ਰਤੀਤ ਹੁੰਦਾ ਭਾਈ ਸਾਧ ਸੰਗਤ ਕਾਹਦੀ ਆ ਬੈਕੁੰਠੇ ਚ ਆ ਗਏ ਤੇ ਜੋ ਸਾਧ ਸੰਗਤ ਬੈਕੁੰਠ ਹੈ ਤੇ ਬੈਕੁੰਠ ਕੋਈ ਐਡੀ ਸੁਰੰਦੀ ਚੀਜ਼ ਹੈ ਪਰ ਜਿਸ ਕਾਮੇ ਮਾਝੇ ਦਾ ਜੀ ਕਰੋ ਉਹ ਤਪੜੀ ਕਸ਼ਰ ਮਾਰੇ ਤੇ ਬੈਕੁੰਠੇ ਜਾ ਵੜੇ ਉੱਥੇ ਕੋਈ ਆਵੇ ਤਪੀਆ ਬੈਕੁੰਠੀ ਵਿੱਚ ਜਾਏ ਕੋਈ ਜਪੀਆ ਬੈਕੁੰਠੀ ਵਿੱਚ ਜਾਏ ਕੋਈ ਸੁੰਨੀ ਦਾਨੀ ਕੋਈ ਰੱਬ ਦਾ ਪਿਆਰ ਇਹ ਆਮ ਲੋਕਾਂ ਦਾ ਸਥਾਨ ਨੇ ਤੁਸੀਂ ਧੰਨ ਹੋ ਜਿਹਨਾਂ ਨੂੰ ਇਸ ਘੋਰ ਕਾਇਦੇ ਵਿੱਚ ਮੈਨ ਨਾਲ ਗੁਰੂ ਦਾ ਸ਼ਬਦ ਪਿਆਰਾ ਲੱਗਾ ਹੋਰ ਹੱਸਣ ਖੇਡਣ ਨਾਲੋਂ ਗੁਰਦੁਆਰਾ ਤੁਹਾਨੂੰ ਪਿਆਰਾ ਲੱਗਾ ਤੁਸੀਂ ਮੁਬਾਰਕ ਹੋ ਤੁਸੀਂ ਧੰਨ ਹੋ ਤੇ ਤੁਹਾਡੇ ਸਾਹਮਣੇ ਸਤਿਗੁਰਾਂ ਨੇ ਮੇਰੇ ਸਾਹਮਣੇ ਸਤਿਗੁਰਾਂ ਨੇ ਅੱਜ ਵੀ ਕਲਿਆਣ ਵਾਸਤੇ ਜਿਹੜਾ ਬਚਨ ਰੱਖਿਆ ਜੋ ਹੀਰਾ ਸਾਨੂੰ ਬਖਿਆ ਤੇ ਦਿਨ ਬਾਜੇ ਨਿਰਤਕਾਰੀ
ਕਈਆਂ ਇਲਾਕਿਆਂ ਵਿੱਚ ਆਦਮੀ ਲੰਮਾ ਜਿਹਾ ਚੋਲਾ ਜਿਹਾ ਪਾ ਕੇ ਉਹਨੂੰ ਬੜੀਆਂ ਬੜੇ ਪਲੇਟ ਜਿਹੇ ਪਾਏ ਹੁੰਦੇ ਨੇ, ਥੱਲੇ ਘੱਗਰੇ ਵਾਂਗੂ ਬੜਾ ਖੁੱਲਾ ਜਿਹਾ ਹੁੰਦਾ, ਪੈਰਾਂ ਨੂੰ ਘੁੰਗਰੂ ਬੰਨ ਕੇ ਉਹ ਨੱਚਦੇ ਨੇ, ਉਹਨੂੰ ਆਉਂਦੇ ਨੇ ਭਗਤ ਪਾਉਣੀ। ਲੇਕਿਨ ਉਹ ਜਿਹੜੀ ਨੱਚ ਕੇ ਭਗਤੀ ਪਾਉਂਦੇ ਨੇ ਨਾ, ਬਿਹਾਰ ਵਿੱਚ ਅਜੇ ਵੀ ਰਿਵਾਜ ਹੈ। ਸਿੰਧ ਹੈਦਰਾਬਾਦ ਦੇ ਇਲਾਕੇ ਪਿੰਡਾਂ ਵਾਲਾ ਯਾਰ ਖਾਂ ਵਗੈਰਾ ਵਗੈਰਾ ਚ ਬੜਾ ਰਿਵਾਜ ਸੀ ਇਸ ਗੱਲ ਦਾ, ਔਰ ਦੂਰੋਂ ਦੂਰੋਂ ਲੋਕ ਰਿਸ਼ਤੇਦਾਰ ਆਉਂਦੇ ਸੀ ਕਿ ਅੱਜ ਫਲਾਣੇ ਸ਼ੇਖ ਦੇ ਘਰ ਭਗਤ ਪਾਉਣੀ। ਇਹ ਫਿਰ ਜਿਹੜਾ ਭਗਤ ਪਾਉਣ ਵਾਲਾ ਹੁੰਦਾ ਸੀ ਜਾਂ ਨੱਚਣ ਵਾਲਾ, ਉਹਦੇ ਨਾਲ ਸਾਜੀ ਹੁੰਦੇ ਸੀ ਦੋ ਵਾਜਿਆਂ ਵਾਲੇ, ਦੋ ਖੜਕਾਲਾਂ ਵਾਲੇ, ਦੋ ਚਾਰ ਛਾਣਿਆਂ ਵਾਲੇ, ਦੋ ਚਾਰ ਚਿਮਟੇ ਵਾਲੇ, ਮਰਦੰਗ ਤਪਲਾ ਕਈ ਸਾਜ ਲਿਆਉਂਦੇ ਸਨ। ਉਹ ਜਿਹੜੇ ਸਾਜ ਵਜਾਉਂਦੇ ਸਨ ਉਹਨਾਂ ਸਾਜਾਂ ਦੀ ਕਲਕੋਰ ਜਦੋਂ ਪੈਂਦੀ ਸੀ ਨਾ, ਫਿਰ ਉਹ ਮੁਕਤ ਹੋ ਕੇ ਭਗਤੀ ਪਾਉਣ ਵਾਲਾ ਸਾਜਾਂ ਦੀ ਕਨਕੋਰ ਚ ਮੁਕਤ ਹੋ ਕੇ ਤੇ ਫਿਰ ਭਗਤੀ ਪਾਉਂਦਾ ਸੀ, ਫਿਰ ਉਹ ਨੱਚਦਾ ਸੀ। ਸਾਰੀ ਸਾਰੀ ਰਾਤ ਲੋਕ ਉਹਦਾ ਨਾਚ ਵੇਖਦੇ ਸਨ, ਪਰ ਜੇ ਉਹ ਸਾਜ ਬਾਜ ਨਾ ਵੱਜੇ, ਜੇ ਸਾਜਾਂ ਦੀ ਕਨਕੋਰ ਨਾ ਹੋਵੇ, ਜੇ ਉਹਨਾਂ ਦੀ ਮੂਲੀ ਆਵਾਜ਼ ਨਾ ਹੋਵੇ, ਤੇ ਉਹਨੂੰ ਮਸਤੀ ਨਹੀਂ ਸੀ ਆਉਂਦੀ, ਉਹਦਾ ਨਾਚ ਫਿਕਾ ਰਹਿ ਜਾਂਦਾ ਸੀ, ਉਹਦੀ ਭਗਤ ਅਧੂਰੀ ਰਹਿ ਜਾਂਦੀ ਸੀ। ਅਗਲੀ ਵਾਰ ਉਹਨੇ ਕਿਤੇ ਭਗਤ ਪਾਉਣੀ ਹੋਵੇ ਤੇ ਲੋਕ ਆਉਂਦੇ ਹੀ ਨਹੀਂ ਸੀ, ਕਈ ਉਹਨੂੰ ਭਗਤ ਪਾਉਣੀ ਨਹੀਂ ਆਉਂਦੀ, ਇਹ ਹਕੀਕਤ ਨਾ। ਫਿਰ ਇਸ ਕਰਕੇ ਹੋਇਆ ਕੋਈ ਸਾਜ ਹੈ ਨਹੀਂ ਸਾ। ਗਰੀਬ ਨਵਾਜ ਕਹਿੰਦੇ ਨੇ ਬਿਨ ਬਾਜੇ ਪੈਸੇ ਮਿਰਤ ਕਰ, ਜਿੰਨਾ ਚਿਰ ਬਾਜਾ ਗਾਜਾ ਨਾ ਵਜੇ, ਸਾਜ ਵਾਜ ਨਾ ਖੜਕ, ਉਹਨਾਂ ਚਿਰ ਨੱਚ ਕੇ ਭਗਤੀ ਕਰਨ ਵਾਲਾ ਮਸਤ ਹੋ ਕੇ ਨੱਚਦਾ ਨਹੀਂ, ਭਗਤ ਨਹੀਂ ਪਾਉਂਦਾ।

ਮਾਨੋ ਰਾਗ ਅਨੰਤ ਜਾਣਦਾ ਹੋਵੇ, ਜੇ ਦਸਤੇ ਬਣਾਉਣੇ ਜਾਣਦਾ ਹੋਵੇ, ਕਈ ਰਾਗ ਇਕੱਠੇ ਕਰਕੇ ਗਾਉਣੇ ਜਾਣਦਾ ਹੋਵੇ, ਰੋਜ਼ ਬਰੋਜ਼ ਦਾ ਗਿਆਨੀ ਹੋਵੇ, ਉਤਰੇ ਚੜ੍ਹੇ ਦਾ ਪਤਾ ਹੋਵੇ, ਭਰੇ ਔਰ ਖਾਲੀ ਦਾ ਪਤਾ ਹੋਵੇ, ਕਿਹੜਾ ਸੁਰਜ ਵਰਜਕ ਹੈ, ਕਿਹੜਾ ਜਾਗ ਹੈ, ਕਿਹੜਾ ਕੋਮਲ ਹੈ, ਕਿਹੜਾ ਤੀਬਰ ਹੈ, ਹਰ ਕੋਈ ਜਾਣਦਾ। ਪਰ ਜੇ ਕੰਠ ਨਾ ਚੰਗਾ ਹੋਵੇ, ਗਲਾ ਨਾ ਸੁਰੀਲਾ ਹੋਵੇ, ਗਲੇ ਵਿਚ ਕਸ਼ਿਸ਼ ਨਾ ਹੋਵੇ, ਮੁਰਗੀ ਠੰਡਾ ਨਾ ਹੋਵੇ, ਤੇ ਭਾਵੇਂ ਉਹਨੇ 20 ਵਾਰ ਕੋਰਸ ਕੀਤੇ ਹੋਣ, ਭਾਵੇਂ ਉਹਨੇ 20 ਵਾਰ ਡਿਪਲੋਮੇ ਲਏ ਹੋਣ, ਉਹ ਸੰਗਤ ਉੱਤੇ ਆਪਣੇ ਸੰਗੀਤ ਦਾ ਪ੍ਰਭਾਵ ਨਹੀਂ ਪਾ ਸਕਦਾ ਜਿਹਦਾ ਕੰਠ ਨਾ ਹੋਵੇ। ਮੈਂ ਇੱਕ ਪਾਦਰੀ ਦੀ ਕਹਾਣੀ ਪੜ੍ਹੀ, ਵੀ ਉਹਨੇ ਆਪਣੀ ਕੁੜੀ ਐਨੇ ਤੱਕ ਪੜ੍ਹਾਈ, ਲੇਕਿਨ ਉਹ ਮੁਸਲਮਾਨ ਬਣਨ ਨੂੰ ਤਿਆਰ ਹੋ ਗਈ। ਉਹਨੇ ਬੜਾ ਸਮਝਾਇਆ, ਨਾ ਮੰਨੀ। ਵਕਤ ਮੁਕਰਰ ਹੋ ਗਿਆ, ਤਾਰੀਖ ਮੁਕਰਰ ਹੋ ਗਈ, ਫਲਾਣੇ ਜ਼ਮੀਨ ਇਸ ਨੇ ਇਸਲਾਮ ਕਬੂਲਣਾ। ਤੇ ਪਾਦਰੀ ਨੇ ਆਪ ਲਿਖਿਆ ਭਾਈ ਉਹ ਤਿਆਰ ਪਰ ਤਿਆਰ ਹੋ ਕੇ ਨਾ ਕਰੋ, ਸਾਡੇ ਨਾਲੋਂ ਮੁਨਕਤਾ ਕਰਕੇ ਆਪਣੇ ਤਾਲੁਕਾਤ ਤੋੜ ਕੇ ਸੰਬੰਧ ਤੇ ਚਲੇ ਗਏ। ਜਿਸ ਦਿਨ ਉਹਨੇ ਈਸਾਈ ਪੂਣਾ ਤਿਆਗ ਕੇ ਇਸਲਾਮੀ ਬਣਨਾ ਸੀ, ਉਸ ਦਿਨ ਜਿਹੜਾ ਬਾਂਗ ਦੇਣ ਵਾਲਾ ਸੀ ਨਾ, ਉਹਦਾ ਆਵਾਜ਼ ਨਹੀਂ ਸੀ ਚੰਗਾ, ਉਹਦਾ ਕੰਠ ਨਹੀਂ ਸੀ ਸੁਰੀਲਾ, ਬੜੀ ਭੈੜੀ ਗਈ, ਬੜੀ ਦੁਖੀ ਗਈ, ਬੜੀ ਭੈੜੀ ਗਈ ਆਵਾਜ਼। ਜਦੋਂ ਉਸ ਕੁੜੀ ਦੀਆਂ ਕੰਨਾਂ ਨੇ ਸੁਣੇ ਤੇ ਉਹ ਮਸੀਤੇ ਅਗਾਂਹ ਨਹੀਂ ਗਈ, ਉੱਥੋਂ ਹੀ ਮੁੜੇ ਆਈ, ਕਹਿਣ ਲੱਗੀ ਜਿਹੜੀ ਐਸੀ ਨਿਕੰਮੀ ਆਵਾਜ਼ ਬਿਆਨ ਕਰਨ ਵਾਲੀ ਹੈ, ਉਹ ਧਰਮ ਕਿੰਨਾ ਵੀ ਚੰਗਾ ਹੋਈ, ਮੈਂ ਨਹੀਂ ਇਹ ਕਬੂਲ ਕਰਨਾ। ਆਵਾਜ਼ ਤੋਂ ਡਰ ਕੇ ਹੀ ਮੁੜੇ ਆਈ। ਤੇ ਪਾਦਰੀ ਨੇ ਉਸ ਦਿਨ ਉੱਚੇ ਕਿਆ ਲੈਕਚਰ ਦਿੱਤਾ ਕਿ ਕੰਠ ਕਿੰਨੀ ਜ਼ਰੂਰੀ ਚੀਜ਼, ਆਵਾਜ਼ ਦਾ ਸਰੋਤ ਹੋਣਾ ਕਿੰਨਾ ਜ਼ਰੂਰੀ ਚੀਜ਼ ਹੈ। ਕਿਤਨਾ ਵੀ ਜਾਣਦਾ ਹੋਵੇ ਸੰਗੀਤ, ਜੇ ਆਵਾਜ਼ ਨਹੀਂ ਚੱਲਦਾ ਉਹਦਾ ਸੰਗੀਤ ਕਾਮਯਾਬ ਨਹੀਂ ਹੋਵੇਗਾ। ਦਿਨ ਬਾਅਦ ਜੇ ਪੈਸੇ ਨਿਰਪਕਾਰੀ, ਦਿਨ ਕੰਠੇ ਪੈਸੇ ਗਾਉਣਾਰੀ। ਇੱਕ ਬ੍ਰਹਮੀ ਸੁੰਦਰਦਾਸ ਮਹਾਰਾਜ ਹੋਏ ਨੇ, ਉਹ ਭਰਦਵਾਜ ਬ੍ਰਾਹਮਣ ਸਨ, 7 ਫੁੱਟ ਲੰਮਾ ਕੱਦ ਲਿਖਿਆ ਉਹਨਾਂ ਦਾ, ਕੱਪੜੇ ਭਗਵੇ ਪਾਉਂਦੇ ਸਨ, ਲੇਕਿਨ ਪ੍ਰਚਾਰ ਕੋਈ ਬਾਣੀ ਦਾ ਕਰਦੇ ਸਨ। ਆ ਹਿੰਦੀ ਤੇ ਪੰਜਾਬੀ ਦੇ ਝਗੜੇ ਵਿੱਚ ਅਸੀਂ ਬੜੇ ਬੜੇ ਮੋਤੀ ਆਪਣੇ ਕੋਲੋਂ ਗਵਾ ਲਏ, ਘਾਟੇ ਵਿੱਚ ਰਹਿ ਗਏ ਇਸ ਲੜਾਈ। 1917 ਦੀ ਗੱਲ ਹੈ, ਕੋਟਾ ਬਲੋਚਿਸਤਾਨ ਵਿੱਚ ਸਨਾਤਨ ਧਰਮ ਦੇ ਜਿਹੜੇ ਉੱਘੇ ਸੰਤ, ਮੰਨੇ ਪ੍ਰਮੰਨੇ ਸੰਤ, ਸਵਾਮੀ ਓਮਕਾਰਾ ਨਾਥ ਭਰਦਵਾਜ, ਕੋਟੇ ਬਲੋਚਿਸਤਾਨ ਗਏ, ਮਹੱਲਿਆਂ ਚ ਦੀਵਾਨ ਸ਼ੁਰੂ ਹੋ ਗਏ, ਤੇ ਪਹਿਲੇ ਦਿਨ ਉਹਨਾਂ ਨੇ ਸ਼ਲੋਕ ਪੜ੍ਹਿਆ, ਭਾਈ ਰਾਮ ਗਏ ਰਾਵਣ ਗਏ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਸਿਰ ਕੱਥ ਨਹੀਂ ਸੁਪਨੇ ਜੋ ਸੰਸਾਰ। ਨਵੇਂ ਪਾਤਸ਼ਾਹ ਦੇ ਸਲੋਕਾਂ ਦੀ ਜਿੰਨੀ ਵਾਰਾਂ ਸਿਰ ਸ਼ਬਦ ਆਵੇਗਾ ਨਾ, ਉਨੀ ਵਾਰਾਂ ਰਾਰੇ ਦੇ ਹੇਠ ਔਂਕੜ ਹੈ, ਔਰ ਕੋਈ ਬਿਰਲਾ ਮਾਈ ਦਾ ਲਾਲ ਉਹਨੂੰ ਜਗਾ ਕੇ ਪੜ੍ਹਦਾ ਨਹੀਂ, ਤੇ ਉਹਨੂੰ ਫਿਰ ਪੜ੍ਹਦੇ ਹਾਂ, ਫਿਰ ਐਸਾ ਕੋਈ ਬਿਰਲਾ ਹੀ ਪਾਠ ਪੜ੍ਹਿਆ। ਉਹਨੇ ਬੜਾ ਸ਼ੁੱਧ ਪਾਠ ਪੜ੍ਹਿਆ, ਕਹੋ ਨਾਨਕ ਫਿਰ, ਤੇ 15 ਦਿਨ ਉਹ ਸਲੋਕ ਦੇ ਅਰਥ ਕਰਦਾ ਰਿਹਾ 15 ਦਿਨ। ਮੈਂ ਉਦੋਂ ਕੋਈ ਗਿਆਨੀ ਗਿਆਨੀ ਨਹੀਂ ਸਾਂ, ਮਜ਼ਦੂਰੀ ਕਰਦਾ ਸਾਂ, 8 ਆਨੇ ਰੋਜ਼ ਮੈਨੂੰ ਮਿਲਦੇ ਸਨ, ਪਰ ਉਹਨਾਂ ਦਾ ਅਰਥ ਮੈਨੂੰ ਅਜੇ ਤੱਕ ਇੱਕ ਯਾਦ ਹੈ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਹ। ਉਹ ਕਹਿਣ ਲੱਗੇ ਮੈਂ ਇਹਦਾ ਅਰਥ ਇਹ ਨਹੀਂ ਕਰਦਾ ਕਿ ਰਾਮ ਵੀ ਚਲੇ ਗਿਆ ਤੇ ਰਾਵਣ ਵੀ ਚਲੇ ਗਿਆ, ਕਿਉਂ ਨਹੀਂ ਕਰਦਾ? ਇਸ ਕਰਕੇ ਭਾਈ ਸਲੋਕ ਵਿੱਚ ਇੱਕ ਸ਼ਬਦ ਹੈ ਜਿਹੜਾ ਮੈਨੂੰ ਮਜਬੂਰ ਕਰਦਾ, ਭਾਈ ਇਹਦਾ ਅਰਥ ਇਹ ਨਹੀਂ ਭਾਈ ਰਾਮ ਵੀ ਚਲੇ ਗਿਆ ਤੇ ਰਾਵਣ ਵੀ ਚਲੇ ਗਿਆ। ਇਹ ਸ਼ਬਦ ਹੈ ਜਾਂ ਕੋ ਬਹੁ ਪਰਵਾਰ,
ਤੇ ਰਾਮ ਦਾ ਬਹੁਤਾ ਪਰਿਵਾਰ ਨਹੀਂ ਸੀ। ਰਾਮ ਦੇ ਤੇ ਦੋ ਲੜਕੇ ਸਨ, ਇੱਕ ਜਨਾਨੀ ਸੀ, ਖਤਮ, ਬਹੁਤਾ ਪਰਿਵਾਰ ਹੀ ਕੋਈ ਨਹੀਂ ਸੀ। ਤੇ ਇੱਥੇ ਜ਼ਿਕਰ ਹੈ ਜਾਂ ਕੋ ਬਹੁ ਪਰਿਵਾਰ, ਉਹ ਸਵਾਮੀ ਓਮਕਾਰਾਨਾਥ ਭਰਦਵਾਜ ਜੀ ਕਹਿਣ ਲੱਗੇ ਬਹੁਤਾ ਪਰਿਵਾਰ ਤੇ ਰਾਵਣ ਦਾ ਸੀ, ਜਿਹਦਾ 1 ਲੱਖ ਪੂਤ 1.25 ਲੱਖ ਨਾਤੀ, ਲੱਖ ਪੁੱਤ ਤੇ 1.25 ਲੱਖ ਪੋਤਾ, 2.25 ਲੱਖ ਬੰਦਾ ਜਿਹਦਾ ਘਰ ਦਾ ਹੋਵੇ, ਫਿਰ ਮੁੰਡੇ ਤੇ ਫਿਰ ਕੁੜੀਆਂ ਵੀ, ਫਿਰ ਹੋਰ ਲੱਗੇ ਵੱਡੇ ਅਨੰਤ ਜੀ ਹੋਏ, ਉੱਥੇ ਦੇ 24 ਘੰਟੇ ਚੁੱਲ੍ਹੇ ਚ ਅੱਗ ਬਾਲਣੀ ਚਾਹੀਦੀ ਹੈ, ਤਾਂ ਹੀ ਲੰਗਰ ਪੂਰਾ ਹੋਵੇ। ਕਹਿਣ ਲੱਗਾ ਰਾਮ ਜੋ ਜਦੋਂ ਰਾਵਣ ਦੇ ਹਿਰਦੇ ਵਿੱਚੋਂ ਰਾਮ ਗਏ, ਰਾਮ ਗਏ, ਰਾਵਣ ਦੇ ਹਿਰਦੇ ਵਿੱਚੋਂ ਜਦੋਂ ਰਾਮ ਦਾ ਪਿਆਰ ਉੱਡ ਗਿਆ, ਰਾਮ ਦੀ ਪ੍ਰੀਤ, ਰਾਮ ਦੀ ਮੁਹੱਬਤ ਉੱਡ ਗਈ, ਹਿਰਦਾ ਸੱਖਣਾ ਹੋ ਗਿਆ ਰਾਮ ਤੋਂ, ਉਸ ਵੇਲੇ ਰਾਵਣ ਗਏ ਜਾਂ ਕੋ ਬਹੁ ਪਰਵਾ, ਉਸ ਵੇਲੇ ਰਾਵਣ ਦਾ ਸੱਤਿਆ ਨਾਸ਼ ਹੋ ਗਿਆ, ਭਾਵੇਂ ਉਹਦਾ ਕਿੰਨਾ ਵੀ ਪਰਿਵਾਰ ਸੀ, ਕਿੰਨੀ ਵੀ ਸੈਨਾ ਸੀ, ਨਸ਼ਟ ਹੋ ਗਿਆ, ਲੰਕਾ ਬਰਬਾਦ ਹੋ ਗਈ, ਨਾਮ ਮੂਰਖਾਂ ਚ ਲਿਖਿਆ ਸੀ। ਉਹ ਰਮਿਆ ਹੋਇਆ ਰਾਮ ਏਡਾ ਜ਼ਰੂਰੀ ਹੈ ਕਿ ਉਹਦੇ ਤੋਂ ਬਿਨਾਂ ਲੱਖਾਂ ਲਸ਼ਕਰਾਂ ਦਾ ਮਾਲਕ ਬਰਬਾਦ ਹੋ ਸਕਦਾ, ਕਲੰਕੀ ਹੋ ਸਕਦਾ, ਭੈੜਿਆਂ ਲੋਕਾਂ ਵਿੱਚ ਉਹਦਾ ਨਾਂ ਲਿਖਿਆ ਜਾਂਦਾ। ਇਹ ਐਸੇ ਐਸੇ ਜਿਹੜੇ ਵਿਦਵਾਨ ਸੱਜਣ ਸਨ, ਉਹ ਵੀ ਸਾਡੇ ਕੋਲੋਂ ਜ਼ਰਾ ਪਰਾਂ ਹੋ ਗਏ ਹਨ। ਮੈਂ ਸਵਾਮੀ ਸੁੰਦਰਦਾਸ ਜੀ ਨੂੰ ਪੜ੍ਹਿਆ, ਉਹ ਇੱਕ ਬਚਨ ਕਹਿੰਦੇ ਨੇ, ਗੁਰਮਤ ਦਾ ਪ੍ਰਚਾਰ ਕਰਨ ਵਾਲੇ, ਟੀਕਾ ਕੀਤਾ ਉਹਨਾਂ ਸ੍ਰੀ ਜਪ ਸਾਹਿਬ ਦਾ, ਔਰ ਬੜਾ ਸੁੰਦਰ ਟੀਕਾ ਹੈ। ਉਹ ਇੱਕ ਬਚਨ ਕਹਿੰਦੇ ਨੇ, ਬੋਲੀਏ ਤੋ ਤਬ ਜਦ ਬੋਲਦੇ ਕੀ ਜਾਣ ਕਰੇ, ਬੋਲਣਾ ਉਦੋਂ ਚਾਹੀਦਾ, ਵਿਆਖਿਆਨ ਉਦੋਂ ਦੇਣਾ ਚਾਹੀਦਾ, ਕਥਾ ਉਦੋਂ ਕਰਨੀ ਚਾਹੀਦੀ ਹੈ ਜਦੋਂ ਬੋਲਣ ਦੀ ਸਿੱਧ ਹੋਵੇ, ਬੋਲਣ ਦੀ ਜਾਂਚ ਹੋਵੇ। ਜੇ ਬੋਲਣ ਦੀ ਜਾਂਚ ਹੀ ਨਹੀਂ, ਔਰ ਦਲੀਪ ਕੌਰ ਤੁਰੀ ਆਉਂਦਾ, ਗੰਦਾ ਸਿੰਘ ਤੁਰਿਆ ਜਾਂਦੀ, ਮੁਅੰਨਸ ਤੇ ਮੁਜ਼ੱਕਰ ਦਾ ਨਹੀਂ ਪਤਾ, ਇਸਤਰੀ ਲਿੰਗ ਤੇ ਪੁਲਿੰਗ ਦਾ ਨਹੀਂ ਪਤਾ, ਫਿਰ ਤੂੰ ਨਾ ਬੋਲ। ਮੈਂ ਇੱਕ ਅਖਬਾਰ ਚ ਲਤੀਫਾ ਪੜਿਆ, ਉਹਦੇ ਚ ਆਦਮੀ ਪ੍ਰਚਾਰ ਕਰਨ ਲੱਗਾ, ਗੁਰਦਾਸ ਸਿੰਘ ਜੀ ਗੁਰੂ ਨਾਨਕ ਨੂੰ ਬੜਾ ਰੋਕਿਆ, ਘਰੋਂ ਤੁਰ ਪਿਆ, ਭਗਵੇ ਕੱਪੜੇ ਪਾ ਲਏ, ਮਾਂ ਪਿਓ ਬੜੇ ਉਦਾਸ ਹੋਏ, ਜਨਾਨੀ ਵੀ ਬੜੀਆਂ ਮਿੰਨਤਾਂ ਕਰਦੀ ਰਹੀ, ਪੁੱਤ ਵੀ ਰੋਂਦੇ ਰਹੇ, ਤੇ ਗੁਰੂ ਨਾਨਕ ਤੁਰ ਪਿਆ, ਤੁਰ ਪਿਆ, ਤੁਰ ਪਿਆ, ਤੁਰ ਪਿਆ, ਤੁਰਿਆ ਗਿਆ, ਤੁਰਿਆ ਗਿਆ, ਤੁਰਿਆ ਗਿਆ, ਤੇ ਚੁੱਪ ਕਰ ਗਏ। ਅੱਗੇ ਬੋਲਿਆ ਉਹ 2 ਮਿੰਟ ਸੰਗਤ ਨੇ ਮਿਲ ਸਕਦੇ, ਸੰਗਤ ਤੁਰ ਪਈ ਘਰਾਂ ਨੂੰ, ਤੇ ਮਗਰੋਂ ਵਾਜਾ ਮਾਰੇ ਖਾਲਸਾ ਜੀ ਆ ਜਾਓ, ਲੱਗ ਗਿਆ ਤੇ ਪਤਾ ਕਿ ਬਗਦਾਦ ਗਿਆ ਸੀ, ਆ ਜਾਓ ਮੁੜਿਆ ਪਤਾ ਲੱਗ ਗਿਆ ਜੀ। ਜੇ ਤੂੰ ਇੰਨੀ ਕੀ ਸ਼ਬਦ ਸੰਗਲੀ ਰੱਖਣਾ, ਇੰਨੀ ਕੀ ਤੇਰੀ ਸ਼ਬਦਾਵਲੀ ਹੈ, ਤੈਨੂੰ ਗੰਢਣੀ ਨਹੀਂ ਆਉਂਦੀ, ਤੇ ਉਹ ਜਾਣਾ ਕਿਨੇ ਹਕੀਮ ਤੇ ਨਹੀਂ ਨਾ ਦੱਸਿਆ ਕਿ ਤੂੰ ਜ਼ਰੂਰ ਕਥਾ ਕਰਨੀ ਹੈ, ਨਾ ਕਰ। ਬੋਲੀਏ ਤੋ ਤਬ ਜਦ ਬੋਲਦੇ ਕੀ ਸ਼ੁੱਧ ਹੋਏ, ਜੇ ਬੋਲਣ ਦੀ ਸ਼ੁੱਧੀ ਨਹੀਂ, ਜੇ ਬੋਲਣਾ ਜਾਣਦਾ ਹੈ। ਮੈਂ ਗਾਲਬ ਨੂੰ ਪੜਿਆ, ਗਾਲਬ ਕਹਿੰਦਾ ਜਿਹੜਾ ਗੋਇਆ ਲਿਖਦਾ ਨਾ, ਇਹਦਾ ਉਰਦੂ ਫਾਰਸੀ ਚ ਮਤਲਬ ਹੈ ਭੁੱਲ ਜਾਣਾ, ਨਹੀਂ ਨਹੀਂ ਕਰਨਾ। ਔਰ ਤੁਸੀਂ ਕਦੇ ਕਿਸੇ ਉਰਦੂ ਵਾਲੇ ਨੂੰ ਦੇਖੋ ਲੈਕਚਰ ਦਿੰਦਾ ਕਿ ਜਨਾਬ ਆਲੀ ਆਜ ਹਮੇ ਜ਼ਮਾਨੇ ਕਾ ਮੁਕਾਬਲਾ ਕਰਨਾ ਹੈ, ਜ਼ਮਾਨਾ ਬੜੀ ਤੇਜ਼ ਰਫ਼ਤਾਰੀ ਸੇ ਤੇਰੀ ਓਰ ਜਾ ਰਹਾ ਹੈ, ਹਮ ਲੋਕ ਮੁਤਕੀ ਮਿਜ਼ਾਜੀ ਔਰ ਸਾਬਤ ਕਦਮੀ ਸੇ ਕਮਰ ਬਸਤਾ ਹੋਕਰ ਅਗਰ ਜ਼ਮਾਨੇ ਕਾ ਮੁਕਾਬਲਾ ਨਹੀਂ ਕਰੇਂਗੇ ਤੋ ਹਮ ਆਪਣੇ ਦੀਨ ਕੋ, ਆਪਣੇ ਇਮਾਨ ਕੋ, ਆਪਣੇ ਧਰਮ ਕੋ, ਆਪਣੇ ਅਕੀਦੇ ਕੋ ਕਭੀ ਮਹਿਫੂਜ ਨਹੀਂ ਰੱਖ ਸਕਦੇ, ਲਿਹਾਜ਼ਾ ਮੈਂ ਆਪਸੇ ਗੁਜ਼ਾਰਿਸ਼ ਕਰੂੰਗਾ ਕਿ ਗੋਇਆ, ਇਹਦਾ ਮਤਲਬ ਇਹ ਹੈ ਕਿ ਉਹ ਭੁੱਲ ਗਿਆ, ਕਿ ਗੋਇਆ ਇਹਦਾ ਮਤਲਬ ਹੈ ਕਿ ਉਹ ਭੁੱਲ ਗਿਆ। ਜੇ ਤੇਰੇ ਕੋਈ ਸ਼ਬਦ ਭੰਡਾਰ ਹੈ ਨਹੀਂ ਤੇ ਨਾ ਤਕਰੀਰ ਕਰ, ਤਾਂ ਜ਼ਰੂਰੀ ਤੇ ਨਹੀਂ ਨਾ ਬੋਲੀਏ ਤੋ ਤਬ ਜਦ ਬੋਲਦੇ ਕੀ ਸ਼ੁੱਧ ਹੋਏ, ਨਾ ਤੋ ਮੁੱਖ ਮੋਨ ਗਏ ਚੁੱਪ ਹੋਏ ਰਹੀਏ, ਨਹੀਂ ਤੇ ਚੁੱਪ ਕਰ ਲੋ।
ਸੁਪਨੇ ਚ ਸੌ ਫਾਇਦਾ, ਸੁਪਨੇ ਚ ਸੌ ਸੁਖ। ਤਾ ਮਰਦੇ ਸੁਖ ਨ ਗੁੱਸਾ ਬਾਸ਼ਦ, ਆਇਦੋ ਹੁਨਰ ਨਿਹੁੱਸਾ ਬਾਸ਼ਦ। ਜਿੰਨਾ ਚਿਰ ਆਦਮੀ ਜ਼ਬਾਨੋਂ ਬੋਲਦਾ ਨੀ ਓਨਾ ਚਿਰ ਉਹਦੇ ਗੁਣੇ ਔਗੁਣੇ ਟੱਕੇ ਹੈਗੇ ਨੇ। ਜਦੋਂ ਬੋਲੇਗਾ ਕੋਈ ਪਤਾ ਲੱਗਦਾ ਭਾਈ ਜੀ ਕਿੰਨੀ ਕੁ ਅਕਲ ਦੇ ਮਾਲਕ ਨੇ। ਚੁੱਪ ਹੀ ਕਰ ਲੋ, ਨਾ ਤੋ ਮੁੱਖ ਮੋਨ ਗਏ, ਚੁੱਪ ਹੋਏ ਰਹੀਏ। ਜੋਰੀਏ ਤੋ ਸਭ ਜਬ ਜੋਰ ਦੇਖੀ ਜਾਨ ਪਰੇ, ਕਵਿਤਾ ਉਦੋਂ ਜੋਰ ਠੰਡਾ ਬੰਦੀ ਉਦੋਂ ਕਰ, ਕਾਵਿ ਰਚਨਾ ਉਦੋਂ ਕਰ ਜਦੋਂ ਤੈਨੂੰ ਕਾਵਿ ਰਚਨਾ ਆਉਂਦੀ ਹੈ, ਪ੍ਰਮਾਣ ਦੇਣਾ ਆਉਂਦਾ, ਬੋਲੀ ਤੈਨੂੰ ਆਉਂਦੀ ਹੈ। ਬੋਲੀ ਦੇ ਲਿਹਾਜ਼ ਨਾਲ ਸਮੇਂ ਨੂੰ ਵਿਚਾਰ ਕੇ ਮੌਕਾ ਮਹੱਲ ਵੇਖ ਕੇ ਜੇ ਤੇਰੇ ਬੜੇ ਉੱਚੇ ਪਾਕ ਪਵਿੱਤਰ ਖਿਆਲ ਨੇ ਤੂੰ ਉਹਨਾਂ ਨੂੰ ਲਫ਼ਜ਼ਾਂ ਦੀ ਸੰਗਲੀ ਚ ਗੁੰਦ ਸਕਣਾ, ਤੂੰ ਜੀ ਸਦਕੇ ਕਾਵਿ ਰਚਨਾ ਕਰ। ਤੇ ਜੇ ਤੈਨੂੰ ਕਾਵਿ ਰਚਨਾ ਆਉਂਦੀ ਨਹੀਂ, ਇਹਨੂੰ ਤੇ ਕੋਈ ਕਾਵਿ ਰਚਨਾ ਨਹੀਂ ਨਾ ਕਰ ਕਹੀਏ, ਪਰ ਜੀਵ ਲੰਘ ਗਿਓ ਨੀਵੀ ਧੌਣ ਕਰਕੇ ਉਦੋਂ ਧਾਰਿਆ ਤੇ ਅਸੀਂ ਖੁਲਕਦੇ ਸਾਂ। ਹੋਇਆ ਕੀ ਜੇ ਰੋਟੀਆਂ ਨਹੀਂ ਪੱਕੀਆਂ ਯਾਰ ਭੁੰਜਲ ਛਾਉ ਰਹਿਣਗੇ। ਇਹਦਾ ਨਾਮ ਕੋਈ ਕਾਵਿ ਰਚਨਾ ਤੇ ਨਹੀਂ ਨਾ। ਅਲਫ ਫੂਕ ਕਮਾਦ ਨੂੰ ਅੱਗ ਲੱਗੀ, ਢਾਈ ਮਨ ਰੁਪਈਏ ਦਾ ਗੁੜ ਵਿਕਿਆ। ਗੰਡਾ ਸਿੰਘ ਦੀ ਬੇਨਤੀ ਰੱਬ ਅੱਗੇ ਆਉਂਦੇ ਵਰੇ ਮੁਕਤਾਵਾਂ ਤਾਵਾਂ ਹੀ ਬੀਜਾਂਗੇ। ਉਹ ਕਾਵਿ ਰਚਨਾ ਬਕਵਾਸ ਇਹਨੇ ਜਿੰਨਾ ਮਰਜ਼ੀ ਬਗੀ ਦਾ। ਉਹ ਜਿਹੜਾ ਜੇਠੂ ਵਾਲੇ ਕੋਲ ਮੇਰੇ ਕਲੰਕ ਪੈਦਾ ਹੋਇਆ ਨਾ, ਵੀ ਮੈਂ ਅਗਰ ਵੀਹਾਂ ਮਨਾਂ ਦਾ ਗੁਰੂ ਗ੍ਰੰਥ ਸਾਹਿਬ ਲਿਖਣਾ, ਵੀਹਾਂ ਮਨਾਂ ਦਾ ਮਰ ਗਿਆ, ਵੀਹਾਂ ਮਨਾਂ ਦਾ ਗੁਰੂ ਗ੍ਰੰਥ ਮੈਂ ਉਹਦੇ ਕੋਲ ਚਲਾ ਜਾਂਦਾ ਹੈਗਾ, ਵੇਖ ਲਾਈਏ ਗੁਰੂ ਗ੍ਰੰਥ ਸਾਹਿਬ ਕਿੱਦਾਂ ਦਾ ਲਿਖਦਾ ਹੈ। ਤੇ ਉਹਨੇ ਫਿਰ ਆਪਣੀ ਰਚਨਾ ਪੜੀ, ਬਜੇ ਸੂਵਾਲ ਹੋਏ ਉੱਠ ਗਏ, ਜੰਤੀ ਪੁਰੇ ਜਾਂਦੇ ਜਾਂ ਰਾਹ ਵਿੱਚ ਮੂਲੀਆਂ ਆ ਗਈਆਂ, ਪੈਸੇ ਦੀਆਂ ਲੈ ਲਈਆਂ ਭਾਈ। ਸੇਵਾਦਾਰ ਨੂੰ ਆਖਿਆ ਲੂਣ ਲੈ, ਅੱਖੀ ਮੁੱਕ ਗਈ ਸੀ, ਉੱਥੇ ਆ ਗਿਆ ਸਾਨੂੰ ਟੋਟਾ ਭਾਈ। ਮੈਂ ਕਿਹਾ ਭਾਵੇਂ 40 ਮਨ ਦਾ ਲਿਖ ਲਾ, ਕੋਈ ਮੁੱਕਣਾ ਤੇ ਨਹੀਂ। ਇਸ ਬਕਵਾਸ ਦਾ ਨਾਮ ਰਚਨਾ ਨਹੀਂ, ਇਹਨੂੰ ਕਾਵਿ ਰਚਨਾ ਨਹੀਂ ਹੈ। ਕਾਵਿ ਰਚਨਾ ਤਾਂ ਕਹਿੰਦੇ ਨੇ ਸ੍ਰੀਮਾਨ ਸੰਤ ਗੁਰਦਿੱਤ ਸਿੰਘ ਸਾਹਿਬ ਜੀ ਕਯੂਖ, ਮੇਰੇ ਵਿਦਿਆਦਾਤਾ ਦੇ ਚੇਲੇ, ਮੈਂ ਤੇ ਉਹ ਇਕੱਠੇ ਪੜ੍ਹਦੇ ਰਹੇ। ਉਹਨਾਂ ਨੂੰ ਕਾਵਿ ਰਚਨਾ ਹੁੰਦੀ ਸੀ, ਉਹ ਕਹਿੰਦੇ ਸਨ ਭਾਈ ਮਨ ਜਿਹੜਾ ਨਾ ਇਸ ਕਾਇਆ ਦੀ ਮੁਰਲੀ ਚ ਕਿੱਦਾਂ ਦਾ। ਤੁਸੀਂ ਸਾਰੇ ਸੱਜਣ ਜੇ ਅਰਥ ਨਾ ਆਉਣ ਤੇ ਕਾਕੀਆਂ ਬੱਚੀਆਂ ਵੀ ਸ਼ਬਦਾਂ ਵੱਲ ਧਿਆਨ ਦਿਓ। ਉਹਨਾਂ ਦੀ ਰਚਨਾ ਕਹਿੰਦਾ ਹੋਏ ਅਤੀਤ ਕਦੇ ਘਰ ਮੰਦਰ, ਬਾਸ ਚਹੇ ਗੁਰ ਕਾਨਨ ਕੰਦਰ। ਮਨ ਕਿਸੇ ਵੇਲੇ ਉਦਾਸੀ ਹੋ ਕੇ ਕਦੀ ਵਰਵਾਮ ਪੁਰ ਅੰਦਰ, ਕਦੇ ਉਹਦੇ ਦਿਲ ਚ ਚਾਹ, ਕਦੇ ਉਹਦੇ ਦਿਲ ਚ ਸ਼ੌਕ ਆ ਜਾਂਦਾ, ਪਰ ਬੜਾ ਸੁੰਦਰ ਘਰ ਹੋਵੇ, ਬੜੀ ਸੁਨੱਖੀ ਸੁੰਦਰ ਇਸਤਰੀ ਘਰ ਵਿਚ ਬੈਠੀ ਹੋਵੇ, ਵਨ ਸੁਵਾਨੇ ਪਕਵਾਨ ਪੱਕਦੇ ਹੋਣ। ਚਾਹ ਕਵੀ ਵਰਵਾਮ ਪੁਰੰਦਰ, ਕਦਿਆਂ ਦਾ ਤਿਆਗੀ, ਕਦਿਆਂ ਦਾ ਪਤਾ ਗ੍ਰਿਸ਼ਟੀ ਹੋਏ, ਅਤੀਤ ਸਜੇ ਘਰ ਮੰਦਰ, ਬਾਸ ਚਹੇ ਗਿਰ ਕਾਨਨ ਕੰਦਰ। ਨਿੰਦਕ ਹੈ ਕਵੀ ਭੋਗ ਪਦਾਰਥ, ਚਾਹ ਕਵੀ ਵਰਵਾਮ ਪੁਰੰਦਰ, ਕਦੇ ਭੋਗਾਂ ਦੀ ਪਦਾਰਥਾਂ ਦੀ ਖਾਣ ਦੀ ਹੰਡਾਉਣ ਦੀ ਮਨ ਨਿੰਦਿਆ ਕਰ ਲੈਂਦਾ, ਕਰਨ ਲੱਗ ਪੈਂਦਾ। ਕਦੇ ਕਹਿੰਦਾ ਬੜੀ ਸਿਆਣੀ ਸੋਹਣੀ ਜਨਾਨੀ ਘਰ ਵਿਚ ਹੋਣੀ ਚਾਹੀਦੀ। ਅਰੰਚਕ ਨਾ ਉਹ ਚੈਨ ਲਏ ਮਨ, ਇਹ ਮਨ ਉਰ ਮੈਨੇ ਹਿਰਦੇ ਵਿਚ ਰੰਚਕ ਮੈਨੇ, ਥੋੜਾ ਜਿਹਾ ਮਿੰਟ ਦਾ ਮਿੰਟ ਵੀ ਚੈਨ ਨਹੀਂ ਲੈਂਦਾ। ਹੈ ਦੁਖਦਾਇਕ ਵਾਂਗ ਪਗੰਦਰ, ਕਈਆਂ ਨੂੰ ਪਗੰਦਰ ਫੋੜਾ ਹੋ ਜਾਂਦਾ, ਉਹ ਪਗੰਦਰ ਫੋੜਾ ਬੜਾ ਦੁਖਦਾਈ ਹੁੰਦਾ। ਜਿਸ ਤਰ੍ਹਾਂ ਪਗੰਦਰ ਫੋੜਾ ਜਿਹਨੂੰ ਹੋ ਜਾਏ ਉਹ ਸਾਰੀ ਉਮਰ ਦੁਖੀ ਰਹਿੰਦਾ, ਏਦਾਂ ਮਨ ਵੀ ਇੱਕ ਤਰ੍ਹਾਂ ਦਾ ਪਗੰਦਰ ਫੋੜਾ ਹੈ, ਇਹ ਅੰਦਰ ਹੈ, ਚੈਨ ਲੈਂਦਾ ਨਹੀਂ, ਸ਼ਾਂਤੀ ਆਉਂਦੀ ਨਹੀਂ, ਸਾਰਾ ਜੀਵਨ ਦੁਖੀ ਰਹਿੰਦਾ। ਹੋਏ ਅਤੀਤ ਤਜੇ ਘਰ ਮੰਦਰ, ਬਾਸ ਚਾਹੇ ਗਿਰ ਕਾਨਨ ਕੰਦਰ। ਨਿੰਦ ਤਹਿ ਕਵੀ ਭੋਗ ਪਦਾਰਥ, ਚਾਹ ਕਵੀ ਵਰਵਾਮ ਪੁਰੰਦਰ। ਰੰਚਕ ਨਾ ਉਰ ਚੈਨ ਲੈ ਮਨ, ਹੈ ਦੁਖਦਾਇਕ ਵਾਨ ਪਗੰਦਰ। ਸ਼ਾਨ ਕਲੰਦਰ ਮਾਰ ਮਛੰਦਰ, ਜਾਂ ਤਨ ਮੰਦਰ ਅੰਦਰ ਬੰਦਰ। ਕਲੰਦਰ ਬਣ ਜਾ ਤਨ ਰੂਪੀ ਮੰਦਰ ਦੇ ਅੰਦਰੋਂ, ਮਨ ਰੂਪੀ ਬੰਦਰ ਨੂੰ ਫੜ ਕੇ ਕਾਬੂ ਕਰ ਲੈ। ਅਰਥ ਨਾ ਵੀ ਆਉਂਦੇ ਹੁਣ ਤਾਂ ਵੀ
ਸ਼ਬਦਾਂ ਦੀ ਗੋਂਦ ਵਿਚ ਰਸ ਹੈ ਨੂੰ ਕਾਫ ਉਹਨਾਂ ਇੱਕ ਸਾਹਿਬ ਬਚਨ ਲਿਖਿਆ ਕਹਿੰਦਾ ਦੇਵਨ ਕੇ ਧਾਮ ਧੂਲ ਧਵੰਸਨ ਕੇ ਧੇਨਨ ਕੋ ਧਰਾ ਧਰ ਧਰੋ ਧੂਮ ਧਾਮ ਕਲੂ ਧਾਨਕ ਪਰਾ ਸਾਹਿਬ ਸੁਜਾਨ ਫਤਿਹ ਸਿੰਘ ਦੇਗ ਤੇਜ ਧਨੀ ਦੇਤ ਜੋ ਨਾ ਭਰਾਤਨ ਸੋ ਸ਼ੀਸ ਕਰ ਪੁੰਨ ਹਰਾ ਚਾਰੋਂ ਦਿਸ਼ਾ ਸਿੰਧ ਲੋ ਅਭਾਵ ਕੇ ਮਰਿਆਦ ਬ੍ਰਿੰਦ ਹਿੰਦੂ ਊਚ ਨੀਚਨ ਮੇ ਹੋਤੀ ਇਸਲਾਮੀ ਸ਼ਰਾ ਲੋਕ ਹੋ ਤੋ ਕਰਮ ਔਰ ਮਰਮ ਹੂ ਨਾ ਪਾਤੋ ਤੀਰ ਕਰਮ ਪਲਾ ਤੋ ਵਿਓਮ ਔਰ ਧਰਮ ਤਸਾਤੋ ਧਰਾ ਐਸੀ ਸੁੰਦਰ ਰਚਨਾ ਸੀ ਉਹਨਾਂ ਦੀ ਐਸੇ ਉੱਤਮ ਬਚਨ ਸਨ ਉਹਨਾਂ ਦੇ ਫਿਰ ਉਹਨਾਂ ਦੇ ਅਰਥ ਕਰਨੇ ਪੈਂਦੇ ਸੀ ਜੇ ਤੈਨੂੰ ਨਹੀਂ ਜੋੜਨੇ ਆਉਂਦੇ ਅੱਖਰ ਕਿਉਂ ਲੋਕਾਂ ਦਾ ਟਾਈਮ ਬਰਬਾਦ ਕਰਨਾ ਜੋੜੀਏ ਤੋ ਤਬ ਜਬ ਜੋੜ ਬੇ ਕੀ ਜਾਨ ਪਰ ਜੇ ਨਹੀਂ ਜੋੜਨਾ ਆਉਂਦਾ ਤੇ ਤਾਂ ਐਵੇਂ ਟਾਈਮ ਨਾ ਬਰਬਾਦ ਕਰ ਤੁਕ ਭੰਗ ਛੰਦ ਭੰਗ ਅਰਥ ਮਿਲੇ ਨਾ ਕਛੂ ਸੁੰਦਰ ਕਹਿਤ ਐਸੀ ਬਾਣੀ ਨਹੀਂ ਕਹੀ ਹੈ ਅਰਥ ਨਾ ਹੋਵੇ ਛੰਦ ਨਾ ਹੋਵੇ ਭਾਵ ਨਾ ਹੋਵੇ ਐਸੀ ਬਾਣੀ ਕਹਿਣ ਦੀ ਕੀ ਲੋੜ ਹੈ ਗਾਈਏ ਤੋ ਤਬ ਜਬ ਗਾਇਬੇ ਕੋ ਕੰਠ ਹੋਵੇ ਕੀਰਤਨ ਤਾਂ ਕਰ ਕੋਈ ਰਾਗ ਤਦ ਗਾ ਜੇ ਤੇਰਾ ਗਾਉਣ ਵਾਲਾ ਕੰਠ ਹੈ ਜੇ ਤੇਰਾ ਗਾਉਣ ਵਾਲਾ ਰਸੀਲਾ ਸੋਹਣਾ ਸੁੰਦਰ ਗਲਾ ਹੈ ਸ੍ਰੋਣਨ ਕੇ ਸੁਣਤ ਹੀ ਤੇਰੀ ਆਵਾਜ਼ ਲੋਕੀ ਕੰਨਾਂ ਨਾਲ ਸੁਣਨ ਤੇ ਮਨ ਜਾਏ ਗਹੀਏ ਤੇਰਾ ਮਨ ਪਕੜੇ ਸੁਣਨ ਵਾਲੇ ਦਾ ਮਨ ਪਕੜੇ ਹਜਾਰ ਸੁਣਨ ਵਾਲੇ ਦੇ ਮਨ ਤੇ ਇੰਨਾ ਅਸਰ ਪਏ ਕਦਮ ਗਾਹ ਨਾ ਜਾ ਸਕੇ ਮੈਂ ਇਸਲਾਮ ਦੀ ਹਿਸਟਰੀ ਪੜ੍ਹੀ ਹੈ ਉਦੋਂ ਹਜ਼ਰਤ ਮੁਹੰਮਦ ਸਾਹਿਬ ਖਾਤਮ ਉਲੰਬੀਆ ਦੇ ਵਕਤ ਇੱਕ ਹੁੰਦੇ ਸੀ ਹਜ਼ਰਤ ਬਿਲਾਲ ਜਦੋਂ ਉਹ ਬਾਂਗ ਦਿੰਦੇ ਸੀ ਨਾ ਜਿਨ੍ਹਾਂ ਕਦੇ ਭੁੱਲ ਕੇ ਮਸੀਤ ਨਾ ਵੇਖੀ ਹੋਵੇ ਉਹ ਵੀ ਖਿੱਚੇ ਹੋਏ ਆ ਜਾਂਦੇ ਸੀ ਵੀ ਅੱਜ ਬਿਲਾਲ ਬਾਂਗ ਦੇਣੀ ਹੈ ਚਲੋ ਉਹਦੀ ਬਾਂਗ ਸੁਣੀਏ ਇੰਨਾ ਸੁਰੀਲਾ ਕੰਠ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਣ ਹਾਰੀ ਜੀਲ ਬਿਨਾਂ ਕੈਸੇ ਬਜੇ ਰਬਾਬ ਰਬਾਬ ਦਾ ਮੁੱਲ ਮੈਂ ਦਸ ਦਸ ਹਜ਼ਾਰ ਰੁਪਈਆ ਵੇਖਿਆ ਸਾਨੂੰ ਉਸ ਦਸ ਹਜ਼ਾਰ ਵਾਲੇ ਰਬਾਬ ਦੀ ਕੀ ਲੋੜ ਹੈ ਸਾਡਾ ਤੇ ਤੂੰਬੀ ਨਾਲ ਹੀ ਸਰ ਜਾਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੇ ਦਿਨ ਇੱਕ ਤੂੰਬੀ ਵਾਲਾ ਭਾਈ ਆ ਜਾਂਦਾ ਮੋਰੋ ਕੀਨ ਦੀ ਚਾਦਰ ਬੰਨ ਕੇ ਗੁਰੂ ਨਾਨਕ ਸਾਹਿਬ ਦੇ ਪੁਰਬ ਵਾਲੇ ਦਿਨ ਇੱਕ ਆ ਜਾਂਦਾ ਦਾੜੀ ਮੁੱਛਾਂ ਮਨਾ ਕੇ ਉਹ ਫਿਰ ਬੇਬੇ ਨਾਨਕੀ ਦਾ ਫੁਲਕਾ ਲੱਗ ਪੈਂਦਾ ਪਕਾਉਣ ਦਵਾਈ ਰੱਬ ਦੀ ਸਾਰੇ ਇਤਿਹਾਸ ਵਿੱਚ ਬੇਬੇ ਨਾਨਕੀ ਦੇ ਫੁਲਕੇ ਦਾ ਪ੍ਰਸੰਗ ਹੈ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਵਿੱਚ ਰੁਕਨ ਦੀਨ ਮਲਾਹ ਦਾ ਪ੍ਰਸੰਗ ਕੋਈ ਨਹੀਂ ਸਾਰੇ ਸਿੱਖ ਇਤਿਹਾਸ ਵਿੱਚ ਉਸ ਬੀਬੀ ਸ਼ਰਨ ਕੌਰ ਦਾ ਜਿਹਨੇ ਟਾਂਗੇ ਵਾਲਾ ਕਿਰਾਏ ਕੀਤਾ ਘੋੜੇ ਵਾਲਾ ਤੇ ਉਹਨੇ ਉਹਦਾ ਖਾਮਦ ਮਾਰ ਦਿੱਤਾ ਸਾਰੇ ਸਾਡੇ ਇਤਿਹਾਸ ਵਿੱਚ ਪ੍ਰਸੰਗ ਕੋਈ ਨਹੀਂ ਐਵੇਂ ਜਦੋਂ ਖੋਹ ਖਿੰਜ ਕੇ ਇੱਧਰ ਵਾੜ ਕੇ ਝੂਠ ਬੋਲ ਕੇ ਲੋਕਾਂ ਨੂੰ ਸੁਣਾਉਂਦੇ ਜੇ ਤੇਰੀ ਖੋਜ ਨਹੀਂ ਤੈਨੂੰ ਪਤਾ ਨਹੀਂ ਤੂੰ ਫੁਲਕਾ ਹੀ ਪਕਾਈ ਜਾਣਾ ਪੰਜੀ ਹਜ਼ਾਰ ਰੁਪਈਆ ਜਮ੍ਹਾਂ ਕੀਤਾ ਹੈ ਚਾਲੀ ਬੋਰੀਆਂ ਆਟੇ ਦੀਆਂ ਪਕਣੀਆਂ ਨੇ ਤਿੰਨਾਂ ਕਨਾਲਾਂ ਚ ਪੰਡਾਲ ਬਣਾਇਆ ਹੋਇਆ ਲੈ ਤੂੰ ਉਹਨੂੰ ਸੱਦ ਤੂੰ ਉਹਨੂੰ ਲਿਆਇਆ ਜਿਹਨੂੰ ਕੌਡੀ ਦਾ ਪਤਾ ਨਹੀਂ ਤੇਰਾ ਗੁਰਪੁਰਬ ਕਿਵੇਂ ਮਨਾਇਆ ਜਾ ਯਾਰੇ ਅਕਲਮੰਦੀ ਇਹ ਗੱਲ ਕਹਿੰਦੀ ਹੈ ਭਾਈ ਗਾਈਏ ਤੋ ਤਬ ਜਬ ਗਾਇਬੇ ਕੋ ਕੰਠ ਹੋਏ ਨਾ ਤੋ ਮੁਖ ਮੋਨ ਗਏ ਚੁੱਪ ਹੋਏ ਰਹੀਏ ਜੇ ਤੈਨੂੰ ਨਹੀਂ ਗਾਉਣਾ ਆਉਂਦਾ ਚੁੱਪ ਕਰ ਰਹੋ ਨਹੀਂ ਕੀਰਤਨ ਕਰਨਾ ਆਉਂਦਾ ਚੁੱਪ ਕਰ ਰਹੋ ਲੋਕਾਂ ਦਾ ਟਾਈਮ ਨਾ ਬਰਬਾਦ ਕਰ ਲੋਕਾਂ ਨੂੰ ਐਵੇਂ ਕੁਰਾਏ ਨਾ ਪਾ ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਣ ਹਾਰੀ ਜੀਲ ਬਿਨਾ ਕੈਸੇ ਬਜੇ ਰਬਾਬ ਉਹ ਜਿਹੜਾ ਦਸ ਹਜ਼ਾਰ ਦਾ ਰਬਾਬ ਹੈ ਨਾ ਉਹਨੂੰ ਵਜਾਉਣ ਵਾਸਤੇ ਇੱਕ ਜੀਲ ਚਾਹੀਦੀ ਹੈ ਜੀਲ ਉਹ ਕੋਈ ਛੀਆਂ ਕੁ ਪੈਸਿਆਂ ਦੀ ਹੁੰਦੀ ਹੈ ਜੇ ਛੀਆਂ ਪੈਸਿਆਂ ਦੀ ਜੀਲ ਨਾ ਹੋਵੇ ਤੇ ਦਸ ਹਜ਼ਾਰ ਰੁਪਏ ਦਾ ਰਬਾਬ ਵੱਜਦਾ ਨਹੀਂ ਫਿੱਕਾ ਹੋ ਜਾਂਦਾ ਪੈੜਾ ਹੋ ਜਾਂਦਾ ਬੇਸੁਰਾ ਮਹਾਂਪੁਰਸ਼ਾਂ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਚੋਂ ਗਿਆਨ ਲੱਭਾ ਉਹ ਕਹਿੰਦੇ ਨੇ ਤੁਲ ਦੁਸ਼ਟ ਮਿਰਦੰਗ ਜਿਹੜਾ ਦੁਸ਼ਟ ਆਦਮੀ ਹੈ ਨਾ ਹਥਿਆਰਾ ਪਾਪੀ ਉਹ ਤਪਲੇ ਵਰਗਾ ਜਿਹੜਾ ਰਾਗੀ ਤਪਲਾ ਵਜਾਉਂਦੇ ਨਾ ਕੀਰਤਨ ਵੇਲੇ ਉਹ ਉਸ ਤਪਲੇ ਵਰਗਾ ਦੁਸ਼ਟ ਆਦਮੀ ਤੁਲ ਦੁਸ਼ਟ ਮਿਰਦੰਗ ਮਹਾਰਾਜ ਉਹਨੂੰ ਉਹ ਤਬਲੇ ਵਰਗਾ ਕਿਵੇਂ ਆ ਕਹਿੰਦੇ ਨੇ ਪਿੰਡ ਪਿੰਡ ਮੈਨੇ ਹੁੰਦਾ ਵਜੂਦ ਤੁੰਡ
ਟੁੰਡ ਮਹਿਨੇ ਹੁੰਦਾ ਸਿਰ, ਉਹ ਜਿਹੜਾ ਤਪਲੇ ਦਾ ਵਜੂਦ ਹੈ ਉਹਦੇ ਵਜੂਦ ਦੇ ਉੱਤੇ ਜਿਹੜਾ ਟੁੰਡ ਮਹਿਨੇ ਸਿਰ ਹੈ ਜਿਹਨੂੰ ਧਾਮਾ ਆਉਂਦੇ ਨੇ ਰਾਗੀ ਸਿੰਘ, ਪਿੰਡ ਟੁੰਡ ਮੇ ਜਬ ਪਰੈ, ਜੇ ਤੇ ਉਸ ਧਾਮੇ ਦੇ ਉੱਤੇ ਇੱਕ ਤੋਲਾ ਆਟਾ ਲਾ ਦੇ ਰਾਗੀ ਮਾਰੇ ਧੱਫਾ, ਸਾਰਾ ਕਮਰਾ ਗੂੰਜ ਜਾਂਦਾ। ਤੇ ਜੇ ਤੋਲਾ ਆਟਾ ਉਤੋਂ ਰਾਗੀ ਲਾ ਕੇ ਧੱਫਾ ਮਾਰੇ ਤੇ ਟਿਪ ਟਿਪ ਜਿਹੀ ਆਵਾਜ਼ ਆਉਂਦੀ ਹੈ, ਜੀ ਨੀ ਕਰਦਾ ਸੁਣਨ ਨੂੰ, ਪਈ ਅੱਗ ਲਾ ਕੇ ਫੂਕ ਦੀਏ ਚੱਠੂ ਜਾ। ਜਿਸ ਤਰ੍ਹਾਂ ਉਹ ਚੱਠੂ ਤੇ ਆਟਾ ਲਾ ਦਈਏ ਤੇ ਸੋਹਣਾ ਬੋਲਦਾ, ਕਮਰਾ ਗੂੰਜਦਾ। ਜੇ ਆਟਾ ਲਾ ਲਈਏ, ਆਟਾ ਨਾ ਲਾਈਏ, ਉਹਦੀ ਆਵਾਜ਼ ਫਿੱਕੀ। ਜਿਹੜਾ ਦੁਸ਼ਟ ਆਦਮੀ ਆ ਉਹ ਤਬਲੇ ਵਰਗਾ, ਜੇ ਤੇ ਉਹਦੇ ਮੂੰਹ ਚ ਕੋਈ ਲੁਕਮਾ ਪਾਉਂਦੇ ਰਹੋਗੇ, ਖਾਣ ਪੀਣ ਨੂੰ ਦਿੰਦੇ ਰਹੋਗੇ, ਤੁਹਾਡੀ ਉਪਮਾ ਕਰਦਾ ਰਹੇਗਾ ਪਹਿਲੇ। ਭਾਵ ਚਿੱਤਰ ਸਿੰਘ ਦੀ ਕੀ ਗੱਲ ਕਰਨਾ, ਜਦੋਂ ਜਾਈਦਾ ਸਰਮਣਾ ਲੰਗਰ ਤਿਆਰ ਹੁੰਦਾ, ਬੱਕਰਾ ਵੱਢਿਆ ਹੁੰਦਾ, ਟੰਗਿਆ ਹੁੰਦਾ, ਸੋਨੀਆਂ ਲੱਗਦੀਆਂ ਹੁੰਦੀਆਂ। ਇਹ ਤਾਂ 100 ਰੁਪਏ ਦੇ ਨੋਟ ਨੂੰ ਐਂ ਸਮਝਦਾ ਜੋ ਕੋਈ ਪਿੱਪਲ ਦਾ ਪਤਾ ਹੁੰਦਾ। ਇੱਕ ਦਿਨ ਤੁਸੀਂ ਜਵਾਨੀ ਦੀ ਚਾਹ ਵੱਲੋਂ ਮੂੰਹ ਮੋੜ ਲਾ, ਛੱਡ ਯਾਰ ਵੇਖ ਲਿਆ, ਮਤਲਬ ਦਾ ਬੰਦਾ ਹੀ ਜਾਂਦਿਆਂ ਮੂੰਹ ਹੀ ਵੱਟਿਆ ਹੁੰਦਾ, ਹੁੰਦਾ ਹੀ ਚੱਜ ਨਾਲ ਨੇ। ਦੁਸ਼ਟ ਆਦਮੀ ਤਬਲੇ ਵਰਗਾ ਜਿੰਨਾ ਚਿਰ ਮੂੰਹ ਚ ਪੈਂਦਾ ਰਿਹਾ ਉਨਾ ਚਿਰ ਉਪਮਾ ਕਰਨੀ, ਜਿੰਨਾ ਚਿਰ ਐਵੇਂ ਤਾਂ ਨੀ ਬਾਬੇ ਆਖਿਆ। ਲੋਭੀ ਕਾਵੇ ਸਾਹ ਨਾ ਕੀਚਾ, ਜੇ ਕਾ ਪਾਰ ਵਸਾਏ ਅੰਤਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ। ਸਰਕਾਰ ਵਿਆਖਿਆ ਕਰਦੇ ਕਰਦੇ ਕਹਿੰਦੇ ਨੇ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਜਿਚਰ ਪਹਿਨਣ ਖਾਣ ਤੇ ਚਿਰ ਰੱਖਣ ਗੰਢ, ਤੇ ਜਿਸ ਦਿਨ ਕਿਛੂ ਨਾ ਹੋਵੇ ਤਿਸ ਦਿਨ ਬੋਲਣ ਗੰਢ। ਜਿੱਦਣ ਆਉਂਦਿਆਂ ਨੂੰ ਪਲੇਟ ਪਰੋਸ ਕੇ ਦੇ ਦਿਓ ਪਹਿਲੇ ਪਹਿਲੇ, ਸਰਮਨਾ ਜਦੋਂ ਜਾਈਦਾ ਪਾਈਆ 24 ਘੰਟੇ ਚੁੱਲ੍ਹਾ ਸਭ ਦਾ ਲੰਗਰ ਖੁੱਲ੍ਹਾ। ਜਿੱਦਣ ਨਾ ਦਿਓ ਛੱਡ ਪਾਈਆ ਵੇਖ ਲਿਆ, ਐਵੇਂ ਦੋ ਦਿਨਾਂ ਦੀ ਕਰਤੂਤ ਸੀ ਨਿਕਲ ਗਿਆ ਦੁਆਲਾ, ਸਮਝ ਪੈ ਗਈ ਹੈ। ਜਿੰਨਾ ਚਿਰ ਉਹ ਜੀਲ ਨਾ ਹੋਵੇ ਉਹਨਾਂ ਚਿਰ ਰਬਾਬ ਦੀ ਆਵਾਜ਼ ਫਿੱਕੀ ਹੈ, ਮੁੱਲ ਉਹਦਾ ਕੌਡੀ ਰਹਿੰਦਾ ਨਹੀਂ। 6 ਪੈਸਿਆਂ ਦੀ ਜੀਲ, 3 ਪ੍ਰਮਾਣ ਦਿੱਤੇ ਨੇ, ਜਿੱਦਾਂ 6 ਪੈਸਿਆਂ ਦੀ ਜੀਲ ਤੋਂ ਬਿਨਾਂ 10,000 ਦਾ ਰਬਾਬ ਕੌਡੀ ਦੇ ਮੁੱਲ ਦਾ ਨਹੀਂ। ਇਲਮ ਕਿੰਨਾ ਜਾਣਦਾ ਹੋਵੇ ਸੰਗੀਤ, ਜੇ ਗਲਾ ਨਹੀਂ ਚੰਗਾ ਤੇ ਉਹਦਾ ਇਲਮ ਕੌਡੀ ਮੁੱਲ ਨਹੀਂ ਰੱਖਦਾ, ਸੰਗਤ ਖੁਸ਼ ਨਹੀਂ ਹੋ ਸਕਦੀ। ਜੇ ਸ਼ਬਦਾਂ ਦੀ ਸੰਗਲੀ ਨਹੀਂ ਬਣਾਉਣੀ ਆਉਂਦੀ, ਲਫ਼ਜ਼ ਜੋੜਨੇ ਨਹੀਂ ਆਉਂਦੇ, ਲਫ਼ਜ਼ ਚੁਣਨੇ ਨਹੀਂ ਆਉਂਦੇ, ਪ੍ਰਕਰਨ ਬੰਨਣਾ ਨਹੀਂ ਆਉਂਦਾ, ਮੌਕਾ ਮਹੱਲ ਨੂੰ ਵੇਖਣਾ ਨਹੀਂ ਆਉਂਦਾ, ਉਹਦਾ ਕਹਿਣਾ ਬੜਾ ਨਿਕੰਮਾ ਜਿਹਾ ਹੋ ਜਾਂਦਾ। ਜਿੰਨਾ ਚਿਰ ਬਾਜਾ ਗਾਜਾ ਨਾ ਵਜੇ ਉਹਨਾਂ ਚਿਰ ਨੱਚਣ ਵਾਲੇ ਦਾ ਨਾਚ ਫਿੱਕਾ ਰਹਿ ਜਾਂਦਾ, ਲੋਕਾਂ ਤੇ ਪ੍ਰਭਾਵ ਨਹੀਂ ਪੈਂਦਾ, ਉਹਦੀ ਦੂਜੀ ਭਗਤ ਵੇਲੇ ਆਉਂਦਾ ਹੀ ਕੋਈ ਨਹੀਂ। 3 ਪ੍ਰਮਾਣ ਦੇ ਕੇ ਮੈਨੂੰ ਤੇ ਤੁਹਾਨੂੰ ਇੱਕ ਨੁਕਤਾ ਸਮਝਾਇਆ, ਬਿਨ ਬਾਜ ਕੈਸੇ ਨਿਰਤਕਾਰੀ, ਬਿਨ ਕੰਠੇ ਕੈਸੇ ਗਾਵਣ ਹਾਰੀ, ਜੀਲ ਬਿਨਾ ਕੈਸੇ ਬਜੇ ਰਬਾਬ।

ਭਾਵੇਂ 20 ਮੋਟਰਾਂ ਚੱਲ ਗਈਆਂ ਨੇ, ਭਾਵੇਂ 20 ਮੰਜ਼ਿਲਾ ਮਕਾਨ ਹੈ, ਭਾਵੇਂ ਘਰ ਦੀਆਂ ਧੀਆਂ ਪੈਣਾ ਅਰਕਾ ਤੱਕ ਸੋਨਾ ਪਾਈ ਫਿਰਦੀਆਂ ਨੇ, ਭਾਵੇਂ ਮੁੰਡੇ 20,000 ਰੁਪਏ ਦਾ ਸੂਟ ਪਹਿਨੀ ਫਿਰਦੇ ਨੇ, ਮਿੱਤਰੋ ਜੇ ਕਿਸੇ ਦੇ ਅੰਦਰ ਨਹੀਂ ਵਸਦਾ ਸਤਨਾਮ ਵਾਹਿਗੁਰੂ ਤੇ ਸਾਰੇ ਦਾ ਸਾਰਾ ਅਡੰਬਰ ਵਿਅਰਥ ਹੈ, ਨਿਕੰਮਾ ਹੈ। ਗਰੀਬ ਨੂੰ ਅੱਜ ਬਾਪੂ ਨੇ ਨਾਮ ਨੂੰ ਏਡਾ ਉੱਚਾ ਦਰਜਾ ਬਖਸ਼ਿਆ ਹੈ। ਸਰਕਾਰ ਫਰਮਾਉਂਦੇ ਨੇ ਕਿ ਨਾਮ ਬਿਨਾ ਜੋ ਪਹਿਰੇ ਖਾਏ, ਨਾਮ ਨਹੀਂ ਸਿਮਰਦਾ ਖਾਂਦਾ ਚੰਗਾ, ਨਾਮ ਨਹੀਂ ਸਿਮਰਦਾ ਪਹਿਨਦਾ ਚੰਗਾ, ਉਹਦਾ ਖਾਣਾ ਪਹਿਨਣਾ ਕਿਹੋ ਜਿਹਾ। ਨਾਮ ਬਿਨਾ ਜੋ ਪਹਿਰੇ ਖਾਏ, ਜੋ ਕੁੱਕਰ ਜੂਠਨ ਮੈਂ ਪਾਏ। ਜਿੱਦਾਂ ਕੁੱਤਾ ਲੋਕਾਂ ਦੀ ਜੂਠ ਵਿੱਚ

ਗੱਲ ਹੈ। ਬੰਦਾ ਮਰ ਜਾਏ ਉਹਨੂੰ ਰੇਸ਼ਮ ਦੇ ਸੂਟ ਨਾਲ ਐਨ ਸਜਾ ਦੇਈਏ, ਕੋਈ ਕੌਡੀ ਮੁੱਲ ਉਹਦਾ ਹੈ? ਜਿੱਦਾਂ ਬੋਏ ਹੋਏ ਨੂੰ ਭਾਵੇਂ ਕਰੋੜਾਂ ਦੇ ਗਹਿਣੇ ਪਾ ਦਿਓ, ਉਹਦਾ ਕੋਈ ਅਰਥ ਨਹੀਂ। ਇਸੇ ਤਰ੍ਹਾਂ ਜਿਹਨੇ ਨਾਮ ਭੁਲਾ ਦਿੱਤਾ ਤੇ ਖਾਂਦਾ ਪੀਂਦਾ ਪਹਿਨਦਾ, ਬੜਾ ਆਕੜ ਆਕੜ ਕੇ ਗੱਲਾਂ ਕਰਦਾ, ਉਹ ਉਸ ਮੁਰਦੇ ਵਰਗਾ, ਉਹਦੇ ਗਹਿਣੇ, ਉਹਦਾ ਖਾਣਾ, ਉਹਦਾ ਪਹਿਨਣਾ, ਉਹਦਾ ਹੰਡਾਉਣਾ, ਉਹਦੀ ਆਕੜ ਫਾਕੜ ਉਸ ਮੁਰਦੇ ਵਰਗੀ ਹੈ ਜਿਹਦੇ ਵਿੱਚੋਂ ਜਾਨ ਨਿਕਲ ਗਈ ਹੋਵੇ। ਸਾਹਿਬਾਂ ਨੇ ਤੇ ਨਾਮ ਵਾਸਤੇ ਐਸਾ ਜਹਾਜ਼ ਖਜ਼ਾਨਾ ਭਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ। ਸਾਹਿਬ ਫਰਮਾਉਂਦੇ ਨੇ ਹਰ ਨਾਮ ਹਮਾਰਾ ਪਹਿਨ, ਜਿੱਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਈਆ, ਹਮਕੋ ਤ੍ਰਿਪਤ ਬਈ। ਹਰ ਨਾਮ

ਦੇਖੋ ਕਿੰਨੀ ਸੱਚਾਈ ਬਿਆਨ ਕਰਦੇ ਨੇ ਭਾਈ ਸਾਹਿਬ ਜੀ। ਭਾਈ ਸਾਹਿਬ ਕਹਿੰਦਾ ਇਹ ਮੈਂ ਮੰਨਣਾ ਭਾਈ ਜਿਹੜਾ ਪਾਰਸ ਪੱਥਰ ਹੈ ਉਹ ਅੱਠਾਂ ਟਾਂਟਾਂ ਨੂੰ ਸੋਨਾ ਬਣਾ ਦਿੰਦਾ। ਇੰਨੀ ਸ਼ਕਤੀ ਪਾਈ ਹੈ ਕੁਦਰਤ ਨੇ ਉਹਦੇ ਚ, ਲੋਹਾ ਪਿੱਤਲ ਤਾਮਾ ਕਹਿਆਂ ਕੋਈ ਧਾਤ ਉਹਨੂੰ ਛੂ ਜਾਏ ਉਹ ਝੱਟ ਸੋਨਾ ਬਣ ਜਾਂਦੀ ਹੈ। ਕਿੱਡਾ ਵੱਡਾ ਗੁਣ ਹੈ ਪਾਰਸ ਵਿੱਚ। ਲੇਕਿਨ ਭਾਈ ਸਾਹਿਬ ਇਹ ਔਗੁਣ ਵੀ ਦੱਸਦੇ ਨੇ, ਕਹਿੰਦੇ ਨੇ ਮੈਂ ਮੰਨਣਾ ਭਾਈ ਅੱਠਾਂ ਧਾਤਾਂ ਨੂੰ ਸੋਨਾ ਤਾਂ ਪਾਰਸ ਬਣਾ ਦਿੰਦਾ ਪਰ ਲੁਕਦਾ ਫਿਰੇ ਨਾ ਪ੍ਰਗਟੀ ਆ। ਉਹ ਪਹਾੜ ਦੀਆਂ ਨਿਗਿਆ ਨਿਗਿਆ ਪੱਥਰਾਂ ਚ ਲੁਕਿਆ ਹੋਇਆ ਪ੍ਰਗਟ ਨਹੀਂ ਹੁੰਦਾ, ਨੰਗਾ ਨਹੀਂ ਹੁੰਦਾ, ਜ਼ਾਹਿਰ ਨਹੀਂ ਹੁੰਦਾ, ਚਮਕਦਾ ਨਹੀਂ, ਉਹ ਪੱਥਰਾਂ ਚ ਦੜਿਆ ਹੋਇਆ ਲੁਕਿਆ ਹੋਇਆ ਛੁਪਿਆ। ਜਿਹੜਾ ਸਤਿਗੁਰੂ ਪਾਰਸ ਹੈ ਨਾ ਉਹ ਪਾਰਸ ਪੱਥਰ ਵਾਂਗੂ ਲੁਕਿਆ ਹੋਇਆ ਨਹੀਂ, ਛੁਪਿਆ ਹੋਇਆ ਨਹੀਂ। ਸਤਿਗੁਰੂ ਪਾਰਸ ਦਾ ਪ੍ਰਗਟ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਪਾਰਸ ਪ੍ਰਗਟ ਹੈ, ਮਸ਼ਹੂਰ ਹੈ। ਪੁਰਾਣੀ ਜਨਮ ਸਾਖ, ਤਿੰਨ ਜਨਮ ਸਾਖੀਆਂ ਨੇ, ਇੱਕ ਬਾਲੇ ਵਾਲੀ, ਇੱਕ ਹਾਫਜ਼ਾਬਾਦ ਵਾਲੀ ਔਰ ਇੱਕ ਵਿਲਾਇਤ ਵਾਲੀ। ਜਿਹੜੀ ਬਾਲੇ ਵਾਲੀ ਜਨਮ ਸਾਖੀ ਹੈ ਇਹਨੂੰ ਪੰਥ ਵਿਚ ਕੋਈ ਪ੍ਰਭਤਾ ਨਹੀਂ, ਇਹ ਪ੍ਰਮਾਣ ਨਹੀਂ, ਇਹ ਮੁਸਤਨਿਦ ਕਿਤਾਬ ਨਹੀਂ। ਹਾਫਜ਼ਾਬਾਦ ਵਾਲੀ ਜਨਮ ਸਾਖੀ ਤੇ ਵਿਲਾਇਤ ਵਾਲੀ ਜਨਮ ਸਾਖੀ ਇਹ ਪ੍ਰਮਾਣ ਨੇ, ਇਹ ਕਬੂਲ ਨੇ, ਇਹ ਮੁਸਤਨਿਦ ਨੇ, ਇਹ ਅਥਾਰਟੀ ਨੇ। ਉਹਨਾਂ ਜਨਮ ਸਾਖੀਆਂ ਚ ਜ਼ਿਕਰ ਆਉਂਦਾ ਹੈ ਭਾਈ ਸ੍ਰੀ ਨਾਨਕ ਨਿਰੰਕਾਰੀ ਮਹਾਰਾਜ ਜਿਸ ਵੇਲੇ ਪ੍ਰਗਟ ਮਸ਼ਹੂਰ ਹੋ ਗਏ ਤੇ ਸੰਤ ਸੰਤਰਾਂ ਵਿਚ ਸੁਗੰਧੀ ਫੈਲ ਗਈ ਤੇ ਲੋਕੀ ਇਹ ਆਖਣ ਲੱਗ ਪਏ ਭਾਈ ਪੰਜਾਬ ਦੀ ਧਰਤੀ ਰਾਏ ਪੋਏ ਦੀ ਤਲਵੰਡੀ ਇੱਕ ਨਾਨਕ ਨਾਮ ਦਾ ਤਪਾ ਮੁਸ਼ਕਿਆ, ਉਹਦੀ ਸੁਗੰਧੀ ਫੈਲੀ। ਜੇ ਦੂਰ ਦੇਸ਼ ਦੇ ਸੰਤਰਾਂ ਵਿਚ ਉਹਦੀ ਸੁਗੰਧੀ ਫੈਲੀ ਤੇ ਸੁਗੰਧੀ ਇਸ ਕਰਕੇ ਫੈਲੀ ਪਏ ਪ੍ਰਗਟ ਹੈ। ਮੈਂ ਦੂਰ ਦੇ ਜੀਵਨ ਚ ਬਚਨ ਪੜਿਆ ਭਾਈ ਉਜਾੜ ਚ ਤੁਰੇ ਜਾਣ ਮਰਦਾਨਾ ਬੜਾ ਹੈਰਾਨ, ਪਿੰਡ ਚ ਨਹੀਂ ਵੜਦੇ ਉਜਾੜਾਂ ਚ ਹੀ ਰਹਿੰਦੇ ਨੇ, ਭੁੱਖੇ ਮਾਰ ਦਿੱਤਾ। ਦਸ ਕਦਮ ਅੱਗੇ ਗਏ ਤੇ ਮਰਦਾਨੇ ਵੇਖਿਆ ਉਜਾੜ ਵਿਚ ਇੱਕ ਮੰਦਰ ਬਣਿਆ, ਜਿਲਮਲ ਜਿਲਮਲ ਕਰੇ ਗਮਲੇ ਬਾਹਰ ਰੱਖੇ ਹੋਏ, ਫੁੱਲਾਂ ਦੇ ਬੂਟੇ ਲੱਗੇ ਹੋਏ, ਓ ਭੌਰੇ ਪਏ ਗੂੰਜਣ, ਬੁਲਬੁਲਾਂ ਬੋਲਣ। ਮਰਦਾਨਾ ਖੁਸ਼ ਹੋ ਗਿਆ ਭਾਈ ਹੈ ਤੇ ਭਾਵੇਂ ਜੰਗਲ ਉਜਾੜ ਪਰ ਜਗ੍ਹਾ ਬੜੀ ਸੋਹਣੀ। ਤੇ ਸਰਕਾਰ ਉਸ ਮੰਦਰ ਦੇ ਅੰਦਰ ਦਾਖਲ ਹੋ ਗਏ, ਉਥੇ ਕੋਈ 700 ਬੰਦਾ ਬੈਠਾ, ਬਾਹਾਂ ਗੋਡਿਆਂ ਤੇ ਰੱਖੀਆਂ, ਨੇਤਰ ਬੰਦ ਕੀਤੇ, ਸਿਰੋਂ ਨੰਗੇ ਪਦਮ ਆਸਣ ਲਾਏ ਹੋਏ, ਕੋਈ ਉੱਚੀ ਸਾਹ ਨਹੀਂ ਲੈਂਦਾ। ਤੇ ਇੱਕ ਤਖ਼ਤ ਬਣਿਆ ਹੋਇਆ, ਉਥੇ ਇੱਕ ਬੜਾ ਗੋਰਾ ਨਿਸ਼ੋ ਜਵਾਨ, ਕਿਲਕ ਜੰਯੂ ਛਾਪਾ ਸਭ ਕੁਝ ਲਾਇਆ ਬੈਠਾ ਹੋਇਆ। ਤੇ ਉਹ ਜਿਹੜੇ ਆਏ ਸੀ ਨਾ ਸਰੋਤੇ, ਉਹਨਾਂ ਇੱਕ ਇੱਕ ਰੁਪਈਆ ਮੱਥਾ ਟੇਕਿਆ ਹੋਇਆ, ਉਹਨੂੰ 700 ਰੁਪਈਏ ਦਾ ਢੇਰ ਲੱਗਾ ਹੋਇਆ ਅੱਗੇ। ਤੇ ਗਰੀਬ ਨਵਾਜ ਸਾਹਿਬ ਨਾਨਕ ਨਿਰੰਕਾਰੀ ਪ੍ਰਗਟ ਗੁਰੂ ਪ੍ਰਗਟ ਪਾਰਸ ਨੇ ਇੱਕ ਸਰੋਤੇ ਦਾ ਮੋਢਾ ਹਿਲਾ ਕੇ ਪੁੱਛਿਆ ਬਈ ਤੁਸੀਂ ਕੌਣ, ਉਹ ਜਿਹੜਾ ਤਖ਼ਤ ਉੱਤੇ ਬੈਠਾ ਉਹ ਕੌਣ ਹੈ, ਇੱਥੇ ਤੁਸੀਂ ਕੀ ਕਰ ਰਹੇ ਹੋ? ਤੇ ਉਹ ਸਰੋਤਾ ਕੰਬ ਗਿਆ, ਕਹਿਣ ਲੱਗਾ ਪੰਜਾਬੀ ਸੰਤਾ ਬੋਲਣਾ, ਦੇਖੀ ਕਿਤੇ ਉੱਚੀ ਸਾਹ ਨਾ ਲਈ। ਉਹ ਜਿਹੜਾ ਤਖ਼ਤ ਉੱਤੇ ਬੈਠਾ ਹੋਇਆ ਉਹ ਹੈ ਜਗਤ ਗੁਰੂ। ਉਹ ਜਿਸ ਵੇਲੇ ਸੁਣਿਆ ਸਰੋਤੇ ਦਾ ਬਚਨ ਮਰਦਾਨੇ ਨੇ, ਕਹਿਣ ਲੱਗਾ ਹੈ ਮੈਂ ਤੇ ਜਗਤ ਗੁਰੂ ਨਾਨਕ ਸਾਹਿਬ ਨੂੰ ਸਮਝਦਾ ਰਿਹਾ, ਅੱਜ ਬੜੇ ਚੰਗੇ ਥਾਂ ਬਾਬਾ ਨਾਨਕ ਲਿਆਇਆ, ਪਤਾ ਲੱਗ ਜਾਏਗਾ ਬਈ ਜਗਤ ਗੁਰੂ ਬਾਬਾ ਨਾਨਕ ਆ ਕਿ ਉਹ ਜਿਹੜਾ ਤਖ਼ਤ ਉੱਤੇ ਬੈਠਾ। ਤੇ ਸਰੋਤੇ ਨੇ ਆਖਿਆ ਭਾਈ ਸਵਾ ਪੈਰ ਦਿਨ ਚੜੇ ਤੱਕ ਇੱਥੇ ਅੱਖ ਉਘਾੜਨ ਦਾ ਹੁਕਮ ਨਹੀਂ, ਉੱਚੀ ਸਾਹ ਲੈਣ ਦਾ ਹੁਕਮ ਨਹੀਂ, ਸਵਾ ਪੈਰ ਦਿਨ ਚੜੇ ਜਗਤ ਗੁਰੂ ਦੀ ਸਮਾਧੀ ਟੁੱਟਣੀ ਹੈ, ਫਿਰ ਇਹਨੇ ਸਾਨੂੰ ਆਸਮਾਨ ਦੀਆਂ ਗੱਲਾਂ ਦੱਸਣੀਆਂ ਨੇ, ਪਤਾਲ ਦੀਆਂ ਗੱਲਾਂ ਦੱਸਣੀਆਂ ਨੇ, 7 ਦੀਪਾਂ ਉੱਤੇ ਜੋ ਗੱਲਾਂ ਹੋ ਰਹੀਆਂ ਨੇ ਸਭ ਇਹਨੇ ਸਾਨੂੰ ਦੱਸ ਦੇਣੀਆਂ ਨੇ, ਚੁੱਪ ਕਰਕੇ ਬਹਿ ਜਾ ਪੰਜਾਬੀ ਸਾਹਿਬ ਬੋਲੀ ਨਾ ਸਵਾ ਪੈਰ ਦਿਨ ਚੜੇ ਤੱਕ। ਸਰੋਤੇ ਨੇ ਫਿਰ ਨੇਤਰ ਬੰਦ ਕਰ ਲਏ ਤੇ ਅੱਜ ਪਹਿਲਾ ਦਿਨ ਸੀ ਬਾਬੇ ਨਾਨਕ ਨੇ ਆਖਿਆ ਮਰਦਾਨਿਆ ਚਾਦਰ ਵਿਚ ਆ ਕੇ ਉਹ 700 ਦਾ 700 ਰੁਪਈਆ ਕੰਨੀ ਬੰਨ ਲਾ, ਚਾਹ ਚੜ ਗਏ ਮਰਦਾਨੇ ਨੂੰ ਭਾਈ ਅੱਜ ਪੈਸਾ ਦੇਣਾ, ਜਿੱਦਣ ਆਖਿਆ ਬਾਪੂ ਨੇ ਰੁਪਈਏ ਲੈ ਲਾ, ਨਹੀਂ ਤੇ ਪੈਸੇ ਨੂੰ ਹੱਥ ਲਾਇਆ ਨੀ ਬਾਬਾ ਨਾਰਾਜ਼ ਹੋਇਆ ਨੇ।
ਚਾਵਾਂ ਨਾਲ ਰੁਪਈਏ ਬੰਨ ਲੈ, ਮਿੰਟ ਦੋ ਨੀ ਬੀਤੇ ਤੇ ਕਹਿਣ ਲੱਗੇ ਸਰਕਾਰ ਮਰਦਾਨਿਆ ਜਗਤ ਗੁਰੂ ਦੇ ਪਿਛਲੇ ਬੰਨੇ ਜਾ ਕੇ ਨਾ ਤੇ ਟੋਆ ਪੁੱਟ ਕੇ ਤੇ ਰੁਪਈਏ ਟੋਏ ਚ ਪਾ ਕੇ ਦੱਬ ਦੇ। ਭਾਵੇਂ ਜੀ ਨਹੀਂ ਕਰਦਾ ਉਹ ਮਰਦਾਨੇ ਦਾ, ਪਰ ਹੁਕਮ ਤੇ ਮੰਨਣਾ ਸੀ, ਦੱਬ ਦਿੱਤੇ ਆ ਕੇ ਵੀ ਬਹਿ ਗਏ। ਜਿਹੜੇ ਸਵਾ ਪੈਰ ਦਿਨ ਚੜਿਆ ਜਗਤ ਗੁਰੂ ਨੇ ਨੇਤਰ ਖੋਲੇ, ਅੱਖਾਂ ਦੀਆਂ ਚਿਮਣੀਆਂ ਤਾਂ ਕੀਤੀਆਂ, ਸਾਹਮਣੇ ਧਿਆਨ ਮਾਰ ਕੇ ਵੇਖਿਆ ਤੇ 700 ਰੁਪਈਆ ਰੋਜ਼ਾਨਾ ਦੀ ਆਮਦਨ ਵਾਲੇ ਤਾਂ ਪੈਸਾ ਤਾਮੇ ਦਾ ਕੋਈ ਜਿਹੜਾ ਪੈਸਾ ਅੱਗੇ ਕੋਈ ਨਾ ਲੱਭਾ। ਜਗਤ ਗੁਰੂ ਦਾ ਪਾਰਾ ਚੜ ਗਿਆ, ਡੇਲੇ ਚਮਕੇ ਬਿਜਲੀ ਵਾਂਗੂ, ਭਰਵੱਟੇ ਕੱਸੇ ਗਏ ਕਮਾਨ ਵਾਂਗੂ, ਚਿਹਰਾ ਲਾਲ ਹੋ ਗਿਆ ਕ੍ਰੋਧ ਨਾਲ। ਉਹ ਚੱਲਿਓ ਅੱਜ ਤੁਹਾਡੇ ਚ ਕੌਣ ਆਇਆ ਹੋਏ, ਮਾਇਆ ਨੀ ਲੱਗਦੀ। ਆਖਿਆ ਮਹਾਰਾਜ ਤੁਹਾਡਾ ਹੁਕਮ ਹੈ ਵੀ ਅੱਖਾਂ ਨੀ ਖੋਲਣੀਆਂ, ਸਵਾ ਪੈਰ ਦਿਨ ਚੜੇ ਤੱਕ ਬੋਲਣਾ ਨੀ, ਤੁਹਾਨੂੰ ਕੀ ਪਤਾ ਕੌਣ ਡਾਲ। ਓ ਉੱਲੂ ਓ ਬੇਵਕੂਹੋ ਜਾਹਲੋ ਨਲਾਇਕੋ ਮਜਹੂਲੋ, ਮੈਂ ਤੁਹਾਨੂੰ ਖਵਾਲਾ ਖੀਰਾ, ਮੈਂ ਤੁਹਾਨੂੰ ਖਵਾਲਾ ਕੜਾ, ਉਹ ਮੈਂ ਤੁਹਾਨੂੰ ਲਿਆ ਕੇ ਦਿਆਂ ਫਰੂਟ। ਬੇਵਕੂਹੋ ਸਮਾਧੀ ਤੇ ਲਾਉਣੀ ਚਾਹੀਦੀ ਆ ਨਲਾਇਕੋ, ਕਿਸੇ ਵੇਲੇ ਚੋਰ ਅੱਖੀ ਆਪਣੇ ਮਾਲ ਵੱਲ ਵੀ ਵੇਖਣਾ ਚਾਹੀਦਾ। ਇੱਡੇ ਬੁੱਧੂ ਤੁਸੀਂ, 700 ਬੰਦਾ ਬੈਠਾ ਫਿਰ ਚੋਰੀ ਹੋ ਗਿਆ ਧਨ, ਬੜੀਆਂ ਗਾਲਾਂ ਦੇਣ, ਬੜੇ ਅੱਗ ਬਬੂਲਾ ਹੋਏ, ਬੜੇ ਬੁੱਲ ਟੁੱਕਣ, ਹਾਲੋ ਬੇਹਾਲ। ਤੇ ਉਦੋਂ ਬਾਬਾ ਨਾਨਕ ਠਰਮੇ ਨਾਲ ਬੋਲਿਆ, ਜਗਤ ਗੁਰੂ ਜੀ ਤੁਹਾਨੂੰ ਆਕਾਸ਼ ਦਾ ਪਤਾ, ਤੁਹਾਨੂੰ ਪਤਾਲ ਦਾ ਪਤਾ, ਤੁਹਾਨੂੰ ਤਿੰਨਾਂ ਲੋਕਾਂ ਦਾ ਗਿਆਨ, ਤੇ ਤਿੰਨਾਂ ਲੋਕਾਂ ਵਿੱਚੋਂ ਬਾਹਰ ਤੇ ਨਹੀਂ ਨਾ ਰੁਪਈਏ ਚਲੇ ਗਏ, ਜਾਂ ਪਤਾਲ ਚ ਹੋਣਗੇ, ਜਾਂ ਆਕਾਸ਼ ਤੇ ਹੋਣਗੇ, ਜਾਂ ਧਰਤੀ ਵਿੱਚ ਕਿਸੇ ਪਹਾੜ ਦੀ ਕੰਧੇ ਸਾਂ ਲੁਕਾਏ ਹੋਏ ਹੋਣਗੇ। ਤੇ ਅੰਦਰ ਧਿਆਨ ਹੋ ਕੇ ਰੁਪਈਏ ਲੱਭ ਲਓ, ਜਾ ਕੇ ਉਥੋਂ ਲੈ ਆਓ, ਚੇਲੇ ਕੋਲੋਂ ਮੰਗਵਾ ਲਓ। ਇਹਨਾਂ ਵਿਚਾਰਿਆਂ ਨੂੰ ਗਾਲਾਂ ਕਿਉਂ ਕੱਢਦੇ, ਆਪਣੀ ਜ਼ਬਾਨ ਗੰਦੀ ਕਿਉਂ ਕਰਦੇ ਹੋ, ਐਵੇਂ ਅੱਗ ਬਬੂਲਾ ਕਿਉਂ ਹੋਏ ਹੋਏ ਹੋ? ਤੇ ਜੇ ਪੱਲੇ ਕੱਖ ਨਹੀਂ ਜੇ, ਐਵੇਂ ਢੋਂਗ ਰਚਿਆ ਹੋਇਆ, ਤਾਂ ਫਿਰ ਦੁਨੀਆਂ ਨੂੰ ਧੋਖੇ ਚ ਨਾ ਪਾਓ, ਸੱਚਾਈ ਕੋਲੋਂ ਕੰਮ ਲਓ। ਬਾਬੇ ਨਾਨਕ ਦੇ ਅੰਮ੍ਰਿਤ ਸੱਚੇ ਬਚਨ ਉਹ ਝੂਠੇ ਜਗਤ ਗੁਰੂ ਉੱਤੇ ਕੰਮ ਕਰ ਗਏ, ਅਸਰ ਕਰ ਗਏ, ਤਖਤੋਂ ਉਤਰਿਆ, ਚਰਨ ਫੜ ਲਏ ਸਰਕਾਰ ਦੇ, ਮਹਾਰਾਜ ਮੇਰੇ ਪੱਲੇ ਕੁਝ, ਮੈਂ ਤੇ ਪਖੰਡ ਬਣਾਇਆ ਹੋਇਆ, ਮਾਇਆ ਇਕੱਠੀ ਕਰਨ ਵਾਸਤੇ ਪਖੰਡ ਬਣਾਇਆ, ਤੁਹਾਡੇ ਬਚਨਾਂ ਚ ਬੜੀ ਤਾਸੀਰ ਹੈ ਮਹਾਰਾਜ, ਜਿਉਂ ਜਾਣਦੇ ਹੋ ਇਸ ਦਾਸ ਉੱਤੇ ਵੀ ਰਹਿਮਤ ਕਰੋ। ਉਦੋਂ ਸਤਿਗੁਰਾਂ ਨੇ ਉਸ ਉਜਾੜ ਵਿੱਚ ਇਹ ਸ਼ਬਦ ਬੋਲਿਆ, ਕਾਲ

ਬਦਲਣਾ ਏ। ਉਹ ਪ੍ਰਗਟ ਪਾਰਸ ਨੇ ਝੂਠੇ ਜਗਤ ਗੁਰੂ ਨੂੰ ਚਰਨੀ ਲਾ ਲਿਆ। ਪੱਥਰ ਪਾਰਸ ਲੁਕਿਆ ਹੋਇਆ, ਸਤਿਗੁਰੂ ਪਾਰਸ ਪ੍ਰਗਟ ਹੈ। ਅਸ਼ਟ ਦਾਂਤ ਇਕ ਦਾਂਤ ਕਰ ਲੁਕਿਆ, ਫਿਰੇ ਨ ਪ੍ਰਗਟੀ ਆਏ ਤੇ ਲੈ ਵਣ ਵਾਸ ਉਦਾਸ ਹੋਏ। ਜਿਨ੍ਹਾਂ ਨੂੰ ਪਾਰਸ ਪੱਥਰ ਦੀ ਲੋੜ ਹੁੰਦੀ ਹੈ ਨਾ, ਉਹ ਲੈ ਵਣ ਵਾਸ ਉਹ ਜੰਗਲ ਵਿਚ ਵਾਸਾ ਅਖਤਿਆਰ ਕਰਦੇ ਨੇ, ਜੰਗਲ ਵਿਚ ਕੁਟੀਆ ਜਾ ਕੇ ਬਣਾ ਲੈਂਦੇ ਨੇ, ਉਦਾਸ ਰਹਿੰਦੇ ਨੇ ਪੇ ਖੌਰਾ ਪੱਥਰ ਪਾਰਸ ਮਿਲਣਾ ਕਿ ਨਹੀਂ ਮਿਲਣਾ, ਖਬਰਾ ਹੱਥ ਆਉਣਾ ਕਿ ਨਹੀਂ ਆਉਣਾ। ਲੈ ਵਣ ਵਾਸ ਉਦਾਸ ਹੋਏ, ਮਾਇਆ ਧਾਰੀ ਭਰਮ ਭੁਲਾਏ। ਜਿਹੜੇ ਮਾਇਆ ਧਾਰੀ ਲੋਕ ਨੇ ਭਰਮ ਵਿਚ ਭੁੱਲੇ ਹੋਏ, ਪਾਰਸ ਪੱਥਰ ਲੱਭਦੇ ਲੱਭਦੇ ਘਰ ਦਾ ਵਾਸਾ ਛੱਡ ਕੇ ਜੰਗਲਾਂ ਵਿਚ ਚਲੇ ਜਾਂਦੇ ਨੇ, ਉਦਾਸ ਰਹਿੰਦੇ ਨੇ ਖਬਰਾ ਪਾਰਸ ਮਿਲਣਾ ਕਿ ਨਹੀਂ ਮਿਲਣਾ। ਲੇਕਿਨ ਜਿਹੜਾ ਸਤਿਗੁਰੂ ਪਾਰਸ ਨੂੰ ਲੱਭਣ ਜਾਏ ਨਾ, ਉਹ ਉਸ ਮਾਇਆ ਧਾਰੀ ਵਰਗਾ ਜਿਹੜਾ ਪਾਰਸ ਪੱਥਰ ਲੱਭਦਾ ਫਿਰਦਾ ਉਹਦੇ ਵਾਂਗੂ ਉਦਾਸ ਨਹੀਂ ਹੁੰਦਾ। ਜਿਹੜਾ ਸਤਿਗੁਰੂ ਪਾਰਸ ਨੂੰ ਲੱਭਣ ਜਾਏ, ਜਿਹੜਾ ਸਤਿਗੁਰੂ ਪਾਰਸ ਨੂੰ ਮਿਲਣ ਜਾਏ, ਉਹ ਉਦਾਸ ਨਹੀਂ ਹੋ। ਜਿਹਦੇ ਨੇ ਲੈਣਾ ਗਿਆ ਸਤਿਗੁਰੂ ਪਾਰਸ ਨੂੰ ਮਿਲਣ, ਉਹਦੇ ਨੇ ਉਦਾਸ ਹੋਇਆ? ਉਹਦੇ ਨੂੰ ਕੋਈ ਚਿੰਤਾ ਆਈ ਹੈ ਕਿ ਖਬਰਾਂ ਮਿਲਣਾ ਕਿ ਨਹੀਂ ਮਿਲਣਾ, ਖਬਰਾਂ ਲੱਭਣਾ ਕਿ ਨਹੀਂ ਲੱਭਣਾ? ਜਿੱਦਣ ਅਮਰੂ ਅੰਗਦ ਦੇਵ ਨੂੰ ਮਿਲਣ ਗਿਆ, ਕੋਈ ਉਦਾਸੀ ਨੇੜੇ ਆਈ ਹੈ? ਆਪਣੀ ਬੱਚੀ ਨੂੰ ਕਿਹਾ, ਆਪਣੀ ਨੂੰਹ ਨੂੰ, ਧੀਏ ਆਹ ਜਿਹੜਾ ਤੂੰ ਸਵੇਰੇ ਬਚਨ ਪੜ੍ਹ ਰਹੀ ਸਨ, ਅੰਮ੍ਰਿਤ ਬਚਨ, ਪਰਮ ਹਨੇਰਾ ਕੱਟ ਦੇਣ ਵਾਲਾ ਬਚਨ, ਤੂੰ ਕਹਿੰਦੀ ਗਈ ਹੈ, ਦਹੀਂ ਦੀ ਲੱਸੀ ਬਣਾਉਂਦੀ ਰਹੀ ਹੈ, ਮੈਂ ਮੰਜੇ ਤੇ ਬੈਠਾ ਲੰਮਾ ਪੈ ਕੇ ਇਹਨੂੰ ਸੁਣਦਾ ਰਿਹਾ, ਅੰਮ੍ਰਿਤ ਬਚਨ ਤੇਰੀ ਜ਼ਬਾਨੋਂ ਕੁਦਰਤ ਕਾਮਲਾ ਨੇ ਮੇਰੀ ਰਹਿਨੁਮਾਈ ਵਾਸਤੇ ਕਢਾਇਆ। ਤੇ ਬੱਚੀਏ ਧੀਏ ਰਾਣੀਏ, ਮੇਰੇ ਸਰ ਦੇ ਬਲ ਦੇ ਮਨ ਨੂੰ ਇਸ ਅੰਮ੍ਰਿਤ ਬਚਨ ਨੇ ਠੰਡ ਪਾ ਦਿੱਤੀ ਹੈ, ਠੰਡ ਕਰਨੀ ਕਾਗਜ਼। ਮੇਰੀਆਂ ਧੀਆਂ ਬੱਚੀਆਂ ਖਾਸ ਤੌਰ ਤੇ ਸੁਣਗੀਆਂ, ਜਿਹੜੀ ਸਾਡੀ ਕਰਨੀ ਹੈ ਨਾ ਅਮਲ, ਸਾਡੇ ਕਰਤੂਤਾਂ, ਇਹ ਇੱਕ ਕਾਗਜ਼ ਹੈ, ਕਰਨੀ ਕਾਗਜ਼ ਤੇ ਮਨ ਮਸਵਾਣੀ। ਜਿਹੜਾ ਮਨ ਹੈ ਨਾ, ਮਨ ਇਹ ਮਸਵਾਣੀ, ਮਸਵਾਣੀ ਮੈਨੇ ਸਿਆਹੀ, ਤੇ ਸਿਆਹੀ ਪਾਈ ਦੀ ਹੈ ਦੁਆਤ ਵਿੱਚ, ਗੰਦਿਆਂ ਮੰਦਿਆਂ ਸਲਕਾਂ ਸੰਕਲਪਾਂ ਦੀ ਕਾਲਖ ਨਾਲ ਸਾਡੇ ਮਨ ਦੀ ਦੁਆਤ ਭਰੀ ਹੋਈ। ਬੁਰਾ ਭਲਾ ਦੋਏ ਲੇਖ ਪਏ, ਜਿਹੜਾ ਸਾਡਾ ਕਰਨੀ ਦਾ ਕਾਗਜ਼, ਕਰਮਾਂ ਦਾ ਕਾਗਜ਼ ਹੈ, ਉਹਦੇ ਤੇ ਬੁਰਾ ਤੇ ਭਲਾ, ਚੰਗਾ ਤੇ ਮੰਦਾ, ਚਿੱਟਾ ਤੇ ਕਾਲਾ, ਨੇਕੀ ਤੇ ਬਦੀ, ਦੋ ਲੇਖ ਲਿਖੇ ਜਾਂਦੇ ਕਰਨੀ ਦੇ ਕਾਗਜ਼ ਉੱਤੇ। ਮਨ ਦੀ ਸਿਆਹੀ ਦੁਆਤ ਵਿੱਚੋਂ ਦੋ ਲੇਖ ਲਿਖੇ ਜਾਂਦੇ ਨੇ, ਚੰਗਾ ਤੇ ਮੰਦਾ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਜਿਹੋ ਜਿਹੋ ਜੇ ਅਸਾਂ ਕਰਮ ਕੀਤੇ ਹੁੰਦੇ ਨੇ, ਉਹ ਸਾਡੇ ਕਰਮ ਅਗਲੇ ਜਨਮ ਚ ਜਿੱਦਾਂ ਚਲਾਉਂਦੇ ਨੇ ਉਦਾਂ ਅਸੀਂ ਚੱਲਨੇ। ਤੋ ਗੁਣ ਨਾਹੀ ਅੰਤ ਹਰੇ ਜਾਲੀ ਰਹਿਣ। ਕਾਕੀ ਬਚਨ ਪੜ੍ਹਦੀ ਲੱਸੀ ਰਿੜਕਦੀ, ਜਿਹੜੀ ਰਾਤ ਹੈ ਇਹ ਜਾਲੀ ਹੈ, ਜਾਲੀ ਰਹਿਣ। ਜਿਸ ਜਾਲੀ ਚ ਨਿੱਕੇ ਨਿੱਕੇ ਪਰਿੰਦੇ ਫਸਦੇ ਨੇ, ਕਾਲੀ ਰਾਤ ਉਹ ਇੱਕ ਜਾਲੀ ਹੈ। ਤੇ ਜਾਲ ਦਿਨ ਹੂਆ, ਜਿਹੜਾ ਦਿਨ ਹੈ ਇਹ ਬੜਾ ਵੱਡਾ ਜਾਲ ਹੈ, ਮਹਾਂ ਜਾਲ, ਇਹਦੇ ਚ ਬੜੇ ਬੜੇ ਮਗਰ ਮੱਛ ਫਸ ਜਾਂਦੇ। ਜਾਲੀ ਰਹਿਣ ਜਾਲ ਦਿਨ ਹੂਆ, ਚੇਤੀ ਘੜੀ ਫਾਹੀ ਤੇਤੀ। ਤੇ ਜਿਹੜੀਆਂ ਦਿਨ ਰਾਤ ਦੀਆਂ ਘੜੀਆਂ ਨੇ, ਉਹ ਨਿੱਕੀਆਂ ਨਿੱਕੀਆਂ ਫਾਹੀਆਂ ਨੇ, ਜਿਹਨਾਂ ਫਾਹੀਆਂ ਵਿੱਚ ਤਿਲੀਅਰ ਫਸ ਜਾਂਦੇ ਨੇ, ਬਟੇਰੇ ਫਸ ਜਾਂਦੇ ਨੇ, ਸ਼ਾਰਕਾਂ ਲਾਲੀਆਂ ਫਸ ਜਾਂਦੀਆਂ ਨੇ। ਜਾਲੀ ਰਹਿਣ ਜਾਲ ਦਿਨ ਹੂਆ, ਚੇਤੀ ਘੜੀ ਫਾਹੀ ਤੇਤੀ। ਰਸ ਰਸ ਜੋਗ ਚੁਗੇ ਨਹੀਂ ਪੂਜੇ, ਝੂਠ ਸਮੂੜੇ ਕਵਣ ਗੁਣੀ। ਉਹ ਭੁੱਲਿਆ ਹੋਇਆ ਮਨਾ, ਤੂੰ ਵਿਕਾਰਾਂ ਦੇ ਰਸਾਂ ਵਿੱਚ ਰਸੀਲਾ ਬਣ ਕੇ, ਰਸਕ ਬੈਰਾਗੀ ਬਣ ਕੇ ਉਹਨਾਂ ਪਾਪਾਂ ਦੀ ਜੋਗ ਚੁਗ ਰਿਹਾ ਹੈ, ਤੇਰਾ ਛੁਟਕਾਰਾ ਕਿੱਦਾਂ ਹੋਵੇਗਾ? ਤੇਰੇ ਬੰਧਨ ਕਿਵੇਂ ਕੱਟੇ ਜਾਣਗੇ? ਤੇਰੀ ਮੁਕਤੀ ਕਿਵੇਂ ਹੋਵੇਗੀ? ਜਿਸ ਵੇਲੇ ਲੜਕੀ ਇੱਥੇ ਆਈ ਬੱਚੀ, ਸ਼ਬਦ ਪੜ੍ਹਦੀ ਪੜ੍ਹਦੀ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ।
रस रस चोग चुगे नहीं पूजे छुट समूड़े कवन कुणी ते अमरूदा मथा छण गया अपने मन नाल गली पै गया मना ए मेरी नो मेरी हालत दी बयान कर रही है मेरी कहानी कर रही है मेरी जिंदगी नु बयान कर रही है काया हारण पिंड विच लोहार दे आरन हुंदे ने दुकानां लोहार दियां उस आरन विच लोहा गर्म करदे ने काया आरन लड़की ने वचन पढ़िया जिहड़ी काया है लोहार दा दुकान है आरन मन विच लोहा पिंड दे लोहार ने आरन बना के लोहा कत्ता करन वास्ते ओहदे विच रखिया हुंदा रंबियां दातरियां फाले बनाउणे जो होए ते मेरी जेड़ी काया दी पठी है काया दा आरण एदे विच जेड़ा मन है ए लोहा काया आरण मन विच लोहा पंच अगन तित लाग रही पेंडू लोहार लोहे नू गर्म करन वास्ते कोलियां जां लकड़ियां दी अग बालदा मेरी काया दे आरण विच मन दे लोहे नू तत्ता करन वास्ते काम क्रोध दी अग बल रही है लातां निकल रहियां ने मन दा लोहा तत्ता हो रहा पंच अगन तित लाग रही ते कोयले पाप बड़े तिस उपर पेंडू लुहार दी पठी आरण विच जदों अग ठंडी हो जाए ओह उत्ते होर कोले पा दिंदा जां लकड़ियां पा दिंदा काया दी पठी विच मन दे लोहे नूं तत्ता करन लई जो काम क्रोध दी अग बली होई आ इह जरा ठंडी हो जाए तां कोयले पाप बड़े तिस उपर इस अग नूं दुबारा चमकाउण वास्ते पापां दे कोले उत्ते पैंदे ने उहनां पापां दे कोलियां नाल के अग फिर परखदी है कोयले पाप पड़े तिसे उपर मन जलिया सन्नी चिंत वई इस तरह मन सड़ गया जिदां लोहार पेंडू लोहार सन्नी दे नाल तत्ता लोहा फड़दा काया दी पठी विच मन दे लोहे नूं फड़न वाली चिंता दी सन्नी है ना मन इधर जांदा ना मन उधर जांदा मन जलिया सन्नी चिंत वई ते अमरू निथावां निराश हो गया मेरा मन वाके लोहा मेरे मन नूं वाके काम क्रोध दी अग लगी हुई है मेरे मन नूं तत्या करन वास्ते वाकई पापां दे कोले पार है चिंता दी सन्नी ने मेरा मन फड़िया होया मैं किते जान जोगा नहीं कदे खबर जे नौ राणी दी जबानों वचन निकल गया भया मनूर एक ते मनूर दवाई है ना उहदे बड़ी महंगी हुंदी लोहे नूं आरन विच रख दईए फूका मारी जाइए ते मैल निकल के जिहड़ा एक खिंगर जिहा बन जांदा उहनूं मनूर आंदे ने उहदा कख नहीं बणदा ए मन मनूर हो गया ते अमरू दा हौका निकल गया ओहो मनूर दा ते बनदा कुछ नहीं ना सूई ना सड़ाई ना कैंची ना चाकू बनदा कुछ नहीं ते वाकई मन मेरा मनूर हो गया ते बनना कुछ नहीं है ते निराशा विच डुबे हुए अमरू ने अपनी नौ राणी दा अगला वचन सुनिया भया मनूर कंचन फिर होवे जे गुर मिले तने ये मनूर होया सड़िया होया मन दोबारा शुद्ध सोना हो सकता पर जे हो जा गुरु मिल पे कामल पूरा गुरु जे मिल पे एक नाम अमृत हो देवे तो नानक त्रिष्ट देहा नाम दा अमृत गुरु दे दे तन ते मन दोवें कृतार्थ हो जाएंगे आ गल सुन दिया मंजी छड़ दिती नौ सोहरे वाला साग पुला दिता ते हाथ जोड़ के अपनी नौ राणी दे चरणा उत्ते मत्था टेकिया नी धीए नी बचिए मैनू दस ये वचन किस महापुरश दा मेरे अंदर ठंड वरता दी काकी ने सारी गल समझाई पिता जी ए मेरे जन्मदाता पिता श्री अंगद देव सच्चा पातशाह अर्थात नानक निरंकारी दा वचन है ते अमरू दियां अखां डुल पईआं जुबान तरलिया विच आ गई थी ए कम कार ते हुंदे रहने ने मैनू समर्थ गुरु दे चरणा विच लै चलना मैनू समर्थ गुरु दे दर्शन करवा दे मैनू समर्थ गुरु दी चरणी ला दे जिस मैन ने जिस नकम्मे झूठे खेड ने जिस नकम्मी जई फिल्म ने गुरु गोबिंद सिंह साहब दियां बच्चियां ते बच्चियां नूं अपने नालों तोड़ के यार
اپنے پاپ رشتے نال گنڈ لیا کنا انہاں پاپ کیتا کنا انہاں ظلم کیتا انہاں سکھاں اپنے آپ تے کنا انیائے تے کنا ظلم کیتا جنہاں نوں گرو کا امرت بچن نہ پایا تے کھیل چنگی لگی کچ دے وپاری بن گئے موراں ہیریاں نوں تیاگ ہی دتا گرو کیا سکھا ہے تے ترلا ہے یہ تے منت ہے یہ تے لوڑ ہے لوڑ مند نے نو نو آخیا تھی لے چل کروڑ روپے کا بچن ہے جہاں بیبی ویرو نے کیا کہن لگی مہاراج جس دن میرا ویاہ ہویا نا تواڈے برا دے لڑکے نال تواڈے بھتیجے نال تے میرے ستگر گرو نے ایک بچن کیا سی کاکی بچیے جنہ چر اسی سدیے نا نا اونا چر سہرے گھروں ساڈے گھر توں پیر نہیں پاؤ ساڈے سنے تو بنا نہیں ہونا جے اپنے آپ آ گئی ہو اصا تیرا کوئی آدر نہیں ہو کرنا خبردار ساڈے سنے تو بنا ساڈے کرنا کہ اج کل تہن یہ مریادا لبھی ہے جی درانی کو نکی جی گل نکلی پرس چکیا تھا چٹ پیک جی سہرے نے یا پتیورے نے کوئی گل کہہ تھی پرس چکیا چٹ پیک اگو پیکے بھی ہو جائے جمیا کہڑا ساری کڑی نو آخر والا آ لینا سوچ لیں گے مریادا بگڑ گئی قاعدہ قانون بگڑ گیا اسی آوارا جائے ہو گئے یہ نام سا نیو لائٹ رکھ لے جدو ڈسپلن کوئی نہ رہا قاعدہ کوئی نہ رہا قانون کوئی نہ رہا چار چفیرے ہنیرا ہی بنے گا پسر گیا نو سہرا رل کے تاش کھیڈن لگ پہ یہ نام سا نیو لائٹ رکھ لیا سکی ہے کہ کدھر کل گیا نہیں بچتر سے ہونی کلپنٹ ہے جی منڈے جیت گئے نے جہے یہ کہتے ہیں پھر گردوارے کی لوڑ ہے کہ نہیں وہ جنہاں منڈیاں دا یہ پک سی نا پہ ہے نہیں لوڑ وہ جیت گئے نے پہ گردواریاں دی لوڑ نہیں کہ ہن تے پڑھ کے مترو یہ متا پاس ہونا پہ گرو گرنتھ صاحب دی لوڑ نہیں داڑی کیساں دی لوڑ نہیں یہ گلاں کیوں ہوئیاں یہ ساڈے لیڈراں دی مہربانی ہے انہاں نے پکچراں بنوا دتیاں انہاں نے اجازت دیتی بھائی دھارمک پکچراں بن سکدیاں نے تے ہن پڑھ کے کوئی چار جمانے دی چھٹی ہوئی جنانی ترپتا بن کے آنی ہے نا پڑھ کے کوئی چار جمانے دا چھٹیا ہویا گرو نانک بن کے آنا ہی ہے نا ایکٹر یہ تے ساڈے لیڈراں نے راہ کھول دتا روک نہیں سکتا یہ متر کوئی یہ تے اگاں ہن تہاڈے گردواریاں نوں کئیاں فڑ کے ٹاؤن آنا انہاں لوکاں نے جنہاں نے اج متا پاس کرتا گردواریاں دی کوئی لوڑ نہیں تسی اگے کچھ ہو جے راہ تے مینو ایم جاپتا ہنیرا جا بھائی کن چر اتنے سکھی رہے گی کن چر اتنے سکھی پر پن پے گی کن چر اتنے سکھی کا بول بالا رہے گا کرائے پی گئے روکن والا رہا کوئی نہیں ہٹاؤن والا رہا کوئی نہیں تن بھائی گرداس جہاں اج تو کئی ورے پہلے لکھ گیا بھائی کل یوگ بودھ اوتار ہے بودھ ابودھ نہ درشٹی آوے کوئی نہ کسی ورجائی سوئی کرے جوئی من پاوے کسے پجائی سیڑا سن کوئی گوری مڑی پجاوا تنت منت کوئی تنتراں چ پی گیا کوئی منتراں چ پی گیا ایڈے اسی پینتڑیوں تھڑکے ایڈے پینتڑیوں تھڑکے اگے جی فلانا سنت تویت لکھ کے دے دے تے کاکا جم پیندا اے میں بڑا حیران ہو گیا سن کے گل پئی آ جی کتی ہے انہوں کیڑا ساتھ لکھ کے دیندا تویت سوری نو کہڑا ساتھ لکھ کے دینا تویت کتیاں نو تے یقین ہے بھائی ساڈے اولاد ہو پینی سورنی نو تے یقین ہے بھائی میرے بچے جم پڑے سانو کتی اور سورنی جنہ یقین نہیں رہا بھائی بابا گرو نانک صاحب سب کچھ دے سکتا وہ گھر چ کوئی کاٹا نہیں یقینوں چھوٹے ہو گئے تر پے پورا یہ تے لوڑ سی لوڑ کاکی نے آخیا میں نہیں جانا میرے پتا جی کا حکم ہے جنہ چر میں نہ سدا نہ آئی امرو نے آخیا تھی تہی سوٹ لین چلی ہے تہی نیکلس لین چلی ہے تے پروپکار واسطے چلی ہے جی پتا تیرا ناراض ہو جائے گا تو انہوں کی کروپی میں اپنے آپ سے چل لا گا تھی مینو لے چل نو سو ستر روپئے شری کھڈور صاحب آ گئے تو کاکی نے آخیا پتا جی میرے پتا گرو پتا دی مریادا انہوں کی آگیا بنا کوئی ڈیوڑیوں گاہ نہیں جا سکتا اتنے بہ جاؤ تو میں تھوڑے لیے آگیا لے آ گرو پتا نو نمسکار کی اجے کچھ بولنا چاہتی سی
ਤੇ ਗੁਰੂ ਅੰਗਦ ਦੇਵ ਸਜਾ ਪਾਤਸ਼ਾਹ ਪਹਿਲਾਂ ਹੀ ਬੋਲ ਉੱਠੇ, ਕਾਕੀ ਬੱਚੀ ਹੈ ਜਿਹਨੂੰ ਘਰੋਂ ਨਾਲ ਲੈ ਕੇ ਆਈ ਆ, ਉਹਨੂੰ ਡਿਓੜੀ ਚ ਕਿਉਂ ਕਲਿਆਰ ਆਈ ਹੈ? ਇਹ ਪ੍ਰਗਟ ਗੁਰੂ ਹੈ। ਤੇ ਅਮਰੂ ਨੇ ਸੁਣ ਲਿਆ ਭਈ ਅੰਤਰ ਜਾਮੀ ਹੈ, ਬਿਨਾਂ ਦੱਸਿਆ ਹੀ ਬੁੱਝ ਗਿਆ ਭਈ ਕੋਈ ਆਇਆ। ਕਾਕੀ ਆਈ ਲੈ ਗਈ, ਤੇ ਅੱਜ ਤੋਂ ਪਹਿਲਾਂ ਅਮਰੂ ਜਿੰਨੀ ਵਾਰ ਅੰਗਦ ਦੇਵ ਨੂੰ ਮਿਲਣ ਗਿਆ, ਵੱਡਾ ਬਣ ਕੇ ਗਿਆ ਭਈ ਮੈਂ ਆਪਣੇ ਭਤੀਜੇ ਨੂੰ ਲੈ ਕੇ ਟੁਕਾਵੇ ਆਏ ਦੇ, ਇਹਦੀ ਕੁੜੀ ਤੇ ਸਾਡਾ ਮੁੰਡਾ, ਅਸੀਂ ਵੱਡੇ ਤੇ ਨਿੱਕਾ, ਜਿੰਨੀ ਵਾਰ ਗਿਆ ਵੱਡਾ ਬਣ ਕੇ ਗਿਆ। ਤੇ ਗੁਰੂ ਅੰਗਦ ਦੇਵ ਸੱਚਾ ਪਾਤਸ਼ਾਹ ਮਹਾਰਾਜ ਮਰਿਆਦਾ ਪੁਰਸ਼ੋਤਮ ਅਮਰੂ ਦੀ ਗੋਡੀ ਹੱਥ ਲਾ ਕੇ ਮਿਲਦੇ ਰਹੇ ਨੇ, ਭਈ ਅਸਾਂ ਤੁਹਾਨੂੰ ਬੱਚੀ ਕਾਕੀ ਚੋਂ ਦਿੱਤੀ ਹੋਈ ਹੋਈ, ਤੁਸੀਂ ਵੱਡੇ ਚੋਂ ਹੋਏ, ਗੋਡੀ ਹੱਥ ਲਾ ਕੇ ਮਿਲ। ਅੱਜ ਵੀ ਸਰਕਾਰ ਉੱਠੇ, ਅਮਰੂ ਦੀ ਗੋਡੀ ਹੱਥ ਲਾਉਣਾ ਚਾਹਿਆ ਤੇ ਅਮਰੂ ਰੋ ਪਿਆ, ਮਹਾਰਾਜ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਅੱਜ ਮੈਂ ਤੇਰੇ ਦਰ ਦਾ ਭਿਖਾਰੀ ਬਣ ਕੇ ਆਇਆ, ਅੱਜ ਮੈਨੂੰ ਗੋਡੀ ਹੱਥ ਨਾ ਲਾਇਓ, ਮੈਂ ਹੁਣ ਤੁਹਾਡੇ ਦਰ ਦੀ ਖਿਦਮਤ ਕਰਨ ਵਾਸਤੇ ਆਇਆ, ਮੈਂ ਸਾਖ ਬਣ ਕੇ ਨਹੀਂ। ਮੈਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਅੱਖਰ ਪੜੇ ਨੇ, ਪੰਕਤ ਬੈਠੀ ਮਿਲ ਤਵੇ ਗੁਰ ਬੀਚ ਸੁਆ। ਅਜੇ ਬੈਠਾ ਸੀ ਅਮਰੂ, ਲਾਂਗਰੀ ਨੇ ਆਸਰਿਆ ਦਿੱਤਾ ਮਹਾਰਾਜ ਲੰਗਰ ਤਿਆਰ ਹੈ, ਪੰਗਤ ਲੱਗ ਗਈ, ਅੰਗਦ ਸਾਹਿਬ ਵੀ ਪੰਗਤ ਚ ਬਹਿ ਗਏ। ਪੰਕਤ ਬੈਠੀ ਮਿਲ ਤਵੇ ਗੁਰ ਬੀਚ ਸੁਹਾਏ, ਪਾਹਤ ਭਾਤ ਵਰਤਿਓ ਪ੍ਰਥਮ, ਪਹਿਲਾਂ ਦਾਲ ਵਰਤੀ ਅੰਗਦ ਸਾਹਿਬ ਦੇ ਲੰਗਰ ਚ ਲੱਗੀ ਹੋਈ ਪੰਗਤ, ਪਹਿਲਾਂ ਦਾਲ ਵਰਤੀ ਫਿਰ ਚੌਲ ਵਰਤੇ, ਪਾਹਤ ਭਾਤ ਵਰਤਿਓ ਪ੍ਰਥਮ ਪੁੰਨ ਆਮਖੇ ਆਵੇ। ਦਾਲ ਚੌਲ ਵਰਤਣ ਦੇ ਬਾਅਦ ਭਰੇ ਹੋਏ ਬਾਲਟੇ ਆ ਗਏ ਮਾਸ ਦੇ, ਜਿਸ ਵੇਲੇ ਮਾਸ ਲੱਗਾ ਵਰਤਣ ਸੰਗਤ ਵਿੱਚ ਸ੍ਰੀ ਖਡੂਰ ਸਾਹਿਬ, ਤੇ ਇੱਕ ਦਿਸ ਸੰਗਤ ਮਾਹੇ ਦੀ ਉਹ ਤਦ ਤਿੰਨ ਦਰ ਸਾਹਿਬ, ਇੱਕ ਪਾਸੇ ਬੈਠੇ ਹੋਏ ਅਮਰੂ ਨੇ ਵੀ ਵੇਖਿਆ ਹੈ ਅੰਗਦ ਸਾਹਿਬ ਦੀ ਪੰਗਤ ਵਿੱਚ ਮਾਸ ਵਰਤਦਾ, ਜਿਸ ਵੇਲੇ ਮਾਸ ਵਰਤਦਾ ਵੇਖਿਆ ਬਹੁ ਗਿਲਾਨ ਠਾਨੀ ਰਿਦੇ ਇਮ ਕਰਤ ਵਿਚਾਰ, ਬੜੀ ਨਫ਼ਰਤ ਕੀਤੀ, ਬੜਾ ਨੱਕ ਬੁੱਲ ਵੱਟਿਆ ਤੇ ਮਨ ਵਿੱਚ ਵਿਚਾਰ ਕਰਨ ਲੱਗ ਪਿਆ, ਮੈਂ ਆਮਿਖ ਖਾਇਓ ਨਾ ਕਬ ਕਰ ਅੰਨ ਆਹਾਰ, ਮੈਂ ਤੋ ਮਾਸ ਕਦੇ ਖਾਧਾ ਨਹੀਂ, ਮੈਂ ਤੋ ਅੰਨ ਦਾ ਆਹਾਰ ਕਰਨਾ। ਪੰਕਤ ਮੈਂ ਅਬ ਬੈਠ ਗਾ ਕਿਮ ਹੋਏ ਬਚਾਓ, ਹੁਣ ਮੈਂ ਪੰਗਤ ਵਿੱਚ ਰਲ ਕੇ ਬਹਿ ਗਿਆ, ਮੇਰਾ ਬਚਾ ਕਿੱਦਾਂ ਹੋਵੇਗਾ, ਨਹਿਲੇ ਮੈਂ ਅਪਮਾਨ ਹੀ ਕਿਉਂ ਬੈਠਿਓ ਆਓ। ਜੇ ਮੈਂ ਪੰਗਤ ਵਿੱਚ ਬਹਿ ਕੇ ਵਰਤਾਰਾ ਨਾ ਲਿਆ ਤੇ ਗੁਰਾਂ ਨੇ ਸਮਝਣਾ ਸਾਡਾ ਅਪਮਾਨ ਹੋਇਆ, ਉਹਨਾਂ ਮੈਨੂੰ ਝਿੜਕਣਾ ਪਈ ਤੂੰ ਨਹੀਂ ਸੀ ਮਾਸ ਲੈਣਾ, ਕਿਉਂ ਪੰਗਤ ਵਿੱਚ ਆ ਕੇ ਬੈਠੇ? ਕਹਿੰਦਾ ਆਇਓ ਸਤਿਗੁਰ ਕਰਨ ਕੋਈ ਬਿਗੜੇ ਬਾਤੀ, ਆਇਆ ਸੀ ਮੈਂ ਇਹਨਾਂ ਨੂੰ ਗੁਰੂ ਧਾਰਨ ਕਰਨ ਪਰ ਗੱਲ ਵਿਗੜ ਜਾਣੀ ਆ, ਸਿੱਖ ਨਾ ਕਰ ਹੈ ਮੋਹੇ ਕੋ ਮਨ ਹਟ ਕੇ ਭਾਂਤੀ, ਇਹਨਾਂ ਮੈਨੂੰ ਸਿੱਖ ਨਹੀਂ ਬਣਾਉਣਾ ਪਈ, ਇਹ ਮਨ ਹਟਿਆ, ਪੰਗਤ ਦਾ ਵਰਤਾਰਾ ਨਹੀਂ ਲਿਆ। ਕਿੱਥੇ ਕਿ ਜੇ ਪਹੁੰਚ ਕੇ ਅਮਰੂ ਸੋਚੀ ਪੈ ਗਿਆ, ਕਹਿਣ ਲੱਗਾ ਅਪਰ ਜਤਨ ਅਬ ਕੋ ਨਹੀਂ ਜੇ ਅੰਤਰ ਜਾਮੀ, ਸੂਪਕਾਰ ਕੋ ਬਰਜ ਹੈ ਆਪੇ ਗੁਰ ਸਵਾਮੀ। ਕਹਿੰਦਾ ਹੁਣ ਹੋਰ ਯਤਨ ਕੋਈ ਨਹੀਂ, ਜੇ ਗੁਰੂ ਅੰਤਰ ਜਾਮੀ ਹੈ, ਜੇ ਅੰਗਦ ਸਾਹਿਬ ਅੰਦਰ ਦੀਆਂ, ਪਹਿਲਾਂ ਇੱਕ ਵਾਰ ਕਹਿ ਬੈਠਾ ਭਾਈ ਜਿਹੜੇ ਗੁਰੂ ਨੇ ਦੱਸਣ ਤੋਂ ਬਿਨਾਂ ਹੀ ਸਮਝ ਲਿਆ ਨਾ ਭਾਈ ਕੋਈ ਨਾਲ ਆਇਆ, ਭਾਈ ਹੈ ਅੰਤਰ ਜਾਮੀ, ਮੰਨ ਲਿਆ ਸੀ ਕੋਈ ਅੰਤਰ ਜਾਮੀ ਹੈ, ਜੇਕਰ ਫਿਰ ਆ ਕੇ ਭਰਮ ਸਾਹਮਣੇ ਖਲੋ ਗਿਆ, ਕਹਿਣ ਲੱਗਾ ਅਪਰ ਜਤਨ ਅਬ ਕੋ ਨਹੀਂ ਜੇ ਅੰਤਰ ਜਾਮੀ, ਤੇ ਸੂਪਕਾਰ ਕੋ ਬਰਜ ਹੈ ਆਪੇ ਗੁਰ ਸਵਾਮੀ। ਕਹਿੰਦਾ ਹੋਰ ਯਤਨ ਕੋਈ ਨਹੀਂ ਰਿਹਾ, ਕੋਈ ਉਪਾਅ ਨਹੀਂ ਰਿਹਾ ਮਾਸ ਖਾਣੋ ਬਜਣ ਦਾ, ਇੱਕੋ ਯਤਨ ਹੈ ਜੇ ਗੁਰੂ ਅੰਤਰ ਜਾਮੀ ਹੈ ਜੇ, ਤੇ ਆਪੇ ਰਸੋਈਏ ਨੂੰ ਵਰਜ ਦਏਗਾ, ਆਪੇ ਰਸੋਈਏ ਨੂੰ ਰੋਕ ਦਏਗਾ, ਜੇ ਰਸੋਈਏ ਨੂੰ ਰੋਕ ਦਿੱਤਾ, ਜੇ ਮੇਰੇ ਅੰਦਰ ਦੀ ਅਸ਼ਨਵ ਧਰਮ ਬਚ ਜਾਏਗਾ ਤੇ ਨਾਲੇ ਯਕੀਨ ਹੋ ਜਾਏਗਾ ਵੀ ਇਹ ਅੰਤਰਜਾਮੀ ਗੁਰੂ ਆ, ਮੇਰਾ ਜਗਤ ਵਿੱਚੋਂ ਪਹਾੜੇ ਉਤਾਰਾ ਕਰ ਦੇਗਾ ਜਿਸ ਵੇਲੇ ਇਮਕੇ ਤਾਂ ਸੰਕਲਪ। ਤੇ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਇਮਕੀਨੋ ਸੰਕਲਪ ਕੋ ਸ੍ਰੀ ਗੁਰ ਨੇ ਜਾਣਾ, ਅਮਰੂ ਨੇ ਤਾਂ ਸੰਕਲਪ ਕੀਤਾ, ਅੰਗਦ ਦੇਵ ਜਾਣ ਗਏ, ਸੂਪਕਾਰ ਕੋ ਵਰਜਿਓ ਇਮ ਬਾਤ ਬਖਾਨਾ,
ਤੇ ਰਸੋਈਏ ਨੂੰ ਵਰਜ ਦਿੱਤਾ ਆ ਗੱਲ ਕਹਿ ਕੇ ਭਾਈ ਪੰਕਤ ਮੈਂ ਜੋ ਨਯੋ ਨਰ ਕਿਸ ਤਯੋ ਆਹਾਰਾ ਆਮਿਖ ਨਾ ਪਰੋਸੀਓ ਤਿੰਨ ਧਰਮ ਵਿਚਾਰਾ। ਉਹ ਰਸੋਈਆ ਅੱਜ ਜਿਹੜਾ ਨਵਾਂ ਆਦਮੀ ਆਇਆ ਨਾ ਪੰਗਤ ਚ ਨਵਾਂ, ਇਹਨੂੰ ਮਾਸ ਨਾ ਵਰਤਾਵੀ, ਮਾਸ ਨਾ ਖਾਣਾ, ਇਹਨੇ ਆਪਣਾ ਧਰਮ ਸਮਝਿਆ, ਇਹਨੂੰ ਦਾਲ ਚੌਲ ਲਈ ਰਹਿਣ ਦੇ। ਜਦੋਂ ਗੁਰੂ ਨੇ ਆ ਗੱਲ ਬੁੱਝ ਲਈ ਤੇ ਫਿਰ ਬਾਬਰੂ ਸੰਕਲਪ ਕਰਨ ਲੱਗ ਪਿਆ, ਕਹਿਣ ਲੱਗਾ ਭਾਈ ਜੇ ਅੰਤਰ ਜਾਮੀ ਹੈ ਨਾ, ਜੇ ਅਖਲ ਮਖਾਣੀ ਜੇ ਨੀ ਛੱਡ, ਜੇ ਅੰਤਰ ਜਾਮੀ ਹੈ ਨਾ ਤੇ ਉਹਨੇ ਆਪਣੀ ਥਾਲੀ ਮੇਰੇ ਅੱਗੇ ਰੱਖ ਦੇ ਤੇ ਮੇਰੀ ਥਾਲੀ ਆਪਣੇ ਅੱਗੇ ਰਖਵਾ ਲੈ ਜੇ ਅੰਤਰ ਜਾਮੀ। ਤੇ ਸਤਿਗੁਰੂ ਰਸੋਈਏ ਨੂੰ ਕਹਿਣ ਲੱਗੇ ਅੱਜ ਸਾਡਾ ਇਮਤਿਹਾਨ ਆ, ਪਤਾ ਨੀ ਪਾਸ ਹੁੰਦੇ ਆ ਕਿ ਫੇਲ, ਪਰ ਆ ਸਾਡੀ ਥਾਲੀ ਔਰ ਨਵੇਂ ਆਦਮੀ ਅੱਗੇ ਰੱਖਿਆ ਤੇ ਉਹਦੀ ਥਾਲੀ ਸਾਡੇ ਅੱਗੇ ਲਿਆ ਕੇ ਰੱਖ ਦੇ। ਥਾਲੀਆਂ ਵਟਾ, ਜਿਸ ਵੇਲੇ ਥਾਲੀਆਂ ਵਟਾ ਦਿੱਤੀਆਂ ਫਿਰ ਬਾਹਾਂ ਉੱਚੀਆਂ ਕਰਤੀਆਂ ਅਮਰੂ ਨੇ, ਉਹ ਲੋਕੋ ਉਹ ਭੁੱਲਿਆ ਹੋਇਆ ਲੋਕੋ ਨਾ ਜ਼ਿੰਦਗੀ ਬਰਬਾਦ ਕਰੋ, ਮੈਂ ਗੁਰੂ ਲੱਭ ਲਿਆ ਜੇ ਦਾਰੋ ਕਤਾਰ ਚਰਨਾਂ ਉੱਤੇ ਟਹਿ ਕੇ ਰੋ ਪਿਆ, ਅਥਰੂਆਂ ਦੀ ਝੜੀ ਲਾ ਦਿੱਤੀ, ਗਰੀਬ ਨੂੰ ਆਦਿ ਗੁਰੂ ਮੈਂ ਭੁੱਲ ਗਿਆ, ਮੈਨੂੰ ਕੋਈ ਪਤਾ ਨਹੀਂ, ਬੜਾ ਚਿਰ ਮੈਂ ਵਿਛੜਿਆ ਰਿਹਾ। ਫਿਰ ਐਸਾ ਮੱਥਾ ਟੇਕਿਆ, ਐਸਾ ਮੱਥਾ ਟੇਕਿਆ, 12 ਵਰੇ ਖਿਦਮਤ ਕੀਤੀ ਹੈ, 12 ਵਰੇ 4 ਕੋਹ ਤੋਂ ਜਾ ਕੇ ਸਵੇਰੇ ਜਲ ਲਿਆ ਕੇ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਵਾਉਂਦੇ ਰਹੇ, ਸਾਰੀ ਸਾਰੀ ਰਾਤ ਮੁੱਠੀਆਂ ਭਰਦੇ ਰਹੇ, ਲੰਗਰ ਦੇ ਭਾਂਡੇ ਮਾਂਜਦੇ ਰਹੇ, ਮੌਸਮ ਦੇ ਲਿਹਾਜ਼ ਨਾਲ ਸੰਗਤਾਂ ਨੂੰ ਪੱਖਾ ਫੇਰਦੇ ਰਹੇ, ਜੰਗਲ ਚੋਂ ਲੱਕੜੀਆਂ ਲਿਆ ਕੇ ਲੰਗਰ ਚ ਕਦੇ ਘਾਟਾ ਨਾ ਆਉਣ ਦਿੱਤਾ, 12 ਵਰੇ ਖਿਦਮਤ ਕੀਤੀ, 12 ਵਰੇ ਉਸ ਪ੍ਰਗਟ ਗੁਰੂ ਨੇ, ਪ੍ਰਤੱਖ ਗੁਰੂ ਨੇ ਅਮਰਦੇਵ ਨੂੰ ਅਮਰੂ ਨਥਾਵਾਂ ਨਹੀਂ ਰਹਿਣ ਦਿੱਤਾ, ਉਹਨੂੰ ਸਹਿਰ ਸੱਚਾ ਪਾਤਸ਼ਾਹ ਸ੍ਰੀ ਗੁਰੂ ਅਮਰਦੇਵ ਬਣਾ ਕੇ ਆਪਣਾ ਪਾਵਨ ਸੀਸ ਅਮਰੂ ਨਥਾਵੇਂ ਦੇ ਚਰਨਾਂ ਉੱਤੇ ਰੱਖ ਕੇ ਆਪਣੀ ਜੋਤ ਉਹਦੇ ਚ ਮੁੰਤਕਿਲ ਕਰਕੇ ਨਾਨਕ ਦਾ ਰੂਪ ਦੇ ਕੇ ਉਹਨੂੰ ਸਹਿਰ ਸੱਚਾ ਪਾਤਸ਼ਾਹ, ਨਿਮਾਣਿਆਂ ਦਾ ਮਾਣ, ਨਥਾਣਿਆਂ ਦਾ ਤਾਣ, ਨਥਾਵਿਆਂ ਦੀ ਥਾਂ, ਨਿਹੋਟਿਆਂ ਦੀ ਓਟ, ਨਿਗਤਿਆਂ ਦੀ ਗੱਤ, ਬੇਵਸੀਲਿਆਂ ਦਾ ਵਸੀਲਾ, ਅਨੰਤ ਪਦਵੀਆਂ ਦੇ ਕੇ ਆਪਣੀ ਗੱਦੀ ਉੱਤੇ ਬਿਠਾਲ ਦਿੱਤਾ ਹੈ ਪ੍ਰਗਟ ਗੁਰੂ। ਪ੍ਰਗਟ ਗੁਰੂ ਨੂੰ ਮਿਲਣ ਲੱਗਿਆ ਕੋਈ ਪਛਤਾਉਂਦਾ ਨਹੀਂ। ਅਸ਼ਟ ਤਾਂ ਤੇ ਇੱਕ ਧੰਦ ਕਰ ਲੁਕਦਾ ਫਿਰੇ ਨਾ ਪ੍ਰਗਟੀ ਆ, ਮਾਇਆ ਧਾਰੀ ਭਰਮ ਭੁਲਾਏ ਹੱਥੀ ਕਾਲਗ ਛੁੱਥੇ ਨੂੰ ਲੱਭ ਵੀ ਪਏ ਨਾ। ਸੋਨਾ ਬਣਾ ਕੇ ਉਹਦੇ ਨਾਲ ਚੰਦ ਗਿਣਦਿਆਂ ਗਿਣਦਿਆਂ 100 ਰੁਪਈਆ ਗਿਣਨਾ ਹੋਵੇ ਕੋਟੇ ਕਾਲੇ ਹੋ ਜਾਂਦੇ ਜਿਨ੍ਹਾਂ ਨੇ। ਹੱਥੀ ਕਾਲਗ ਛੁੱਥੇ ਆ ਪੱਥਰ ਪਾਰਸ ਪਾਰਸ ਪੱਥਰ ਸ੍ਰੀ ਗੁਰੂ ਜੋ ਹੈ ਉਸ ਤਰ੍ਹਾਂ ਦੀ ਕਾਲਖ ਲੈ ਜਾਂਦੀ ਹੈ। ਹੱਥੀ ਕਾਲਖ ਛੁੱਤੇ ਆ ਅੰਦਰ ਕਾਲਖ ਲੋਭ ਲੁਭਾਏ, ਜਿਹੜਾ ਬਾਰਸ ਪੱਥਰ ਲੱਗਦਾ ਫਿਰਦਾ ਉਹਦੇ ਅੰਦਰ ਲੋਭ ਦੀ ਕਾਲਖ ਮਨ ਵੀ ਕਾਲਾ ਕਰ ਦਿੰਦੀ ਹੈ। ਜਿਹੜਾ ਸਤਿਗੁਰੂ ਪੱਥਰ ਨੂੰ ਮੱਥਾ ਬਾਰਸ ਨੂੰ ਮੱਥਾ ਟੇਕਦੇ ਉਹਦੇ ਅੰਦਰ ਦੀ ਕਾਲਖ ਧੋਤੀ ਜਾਂਦੀ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਰਾਜ ਦੰਡ ਸਿਰ ਪਕੜਿਆ, ਜਿਹਦੇ ਕੋਲੋਂ ਬਾਰਸ ਪੱਥਰ ਫੜਿਆ ਜਾ ਰਾਜੇ ਨੂੰ ਪਤਾ ਲੱਗ ਜਾਏ, ਉਹ ਫੜ ਕੇ ਉਹਨੂੰ ਉਹਦੇ ਹੱਥ ਵਟਵਾ ਦਿੰਦਾ, ਸਾਰੀ ਜ਼ਿੰਦਗੀ ਵਾਸਤੇ ਜੇਲ ਖਾਨੇ ਪਾ ਦਿੰਦਾ। ਇਹ ਮੇਰਾ ਵੈਰੀ ਹੈ, ਇਹ ਫੌਜਾਂ ਰੱਖ ਕੇ ਰੁਪਈਏ ਬਣਾ ਕੇ ਕਵੈਦਾਂ ਸਿਖਾਲ ਕੇ ਮੇਰੀ ਰਿਆਸਤ ਖੋਣੀ ਚਾਹੁੰਦਾ ਸੀ, ਹੱਥ ਵੱਢ ਦਿਓ ਜੇਲ ਖਾਨੇ ਪਾ ਦਿਓ। ਪੱਥਰ ਪਾਰਸ ਨੂੰ ਲੱਭਣ ਵਾਲੇ ਦੇ ਹੱਥ ਵੱਢੇ ਜਾਂਦੇ ਨੇ, ਉਮਰ ਭਰ ਜੇਲ ਖਾਨੇ ਪੈਣਾ ਪੈਂਦਾ। ਤੇ ਜਿਹੜਾ ਪ੍ਰਗਟ ਗੁਰੂ ਸੱਚਾ ਗੁਰੂ ਤੇ ਪਿਆਰੇ ਹੋ ਉਹਨੂੰ ਜੇਲ ਖਾਨੇ ਨਹੀਂ, ਉਹਦਾ ਤੇ ਕਾਲਖ ਲੋਭ ਲਵਾਏ ਰਾਜ ਦੰਡ ਤਿਸ ਪਕੜਿਆ ਜਮਪੁਰ ਵੀ ਜਮ ਦੰਡ ਸਹਾਏ। ਜਿਹੜਾ ਪੱਥਰ ਪਾਰਸ ਲੱਭਦਾ ਰਿਹਾ ਨਾਮ ਸਿਮਰਿਆ ਨਹੀਂ ਉਹਨੂੰ ਜਮਾਂ ਦੀ ਪੂਰੀ ਵੀ ਦੰਡ ਮਿਲੇਗਾ, ਪਰ ਜਿਹੜਾ ਪ੍ਰਗਟ ਗੁਰੂ ਨੂੰ ਮਿਲ ਪਿਆ ਉਹਦੇ ਵੱਲ ਧਰਮ ਰਾਜਾ ਅੱਖ ਉਠਾ ਕੇ ਨਹੀਂ ਵੇਖ ਸਕਦਾ। ਰਾਜ ਦੰਡ ਤਿਸ ਪਕੜਿਆ ਜਮਪੁਰ ਵੀ ਜਮ ਦੰਡ ਸਹਾਏ, ਮਨਮੁਖ ਜਨਮ ਆਕਾਰ ਥਾ ਦੂਜੇ ਭਾਏ ਉਹ ਕੁਦਾਏ ਹਰਾਏ। ਇਥੋਂ ਤੱਕ ਮੈਂ 6 ਤੁਕਾਂ ਪੜੀਆਂ ਨੇ, 7ਵੀਂ ਤੁਕ ਪੜ ਕੇ ਮੈਂ ਸਮਾਪਤੀ ਲੱਗਾਂ ਕਰਨ। ਜਿਹਨੇ ਗੁਰੂ ਕਾ ਸਿੱਖੋ 7ਵੀਂ ਤੁਕ ਆਪਣੇ ਦਿਲ ਦੀ ਪੱਟੀ ਉੱਤੇ ਲਿਖੋ, ਸਤਗੁਰ ਪਾਰਸ ਪਰ ਪੱਥਰ ਪਾਰਸ ਢੂੰਡਣ ਜਾਏ, ਅਸ਼ਟ ਧਾਂਤ ਇੱਕ ਧਾਂਤ ਕਰ ਲੁਕਦਾ ਫਿਰੇ ਨ ਪ੍ਰਗਟੀ ਆਏ।
लैवन वास उदास होए माया तारी भरम भुलाए हथी कालख छुथिया अंदर कालख लोग लुभाए राजतंड तिस पकड़िया जमपुर भी जमदंड सहाए मनमुख जन्म अकार था दूजे पाए

ਸਹਾਬਾ ਤੇ 15ਵੀਂ ਵਾਰ ਵਿੱਚ ਭਾਈ ਜੀ ਨੇ ਵੀ ਸ਼ਬਦ ਲਿਖਿਆ ਸਤਿਗੁਰ ਸੱਚਾ ਪਾਤਸ਼ਾਹ ਕੂੜੇ ਪਾਤਸ਼ਾਹ ਦੁਨੀਆਂ ਵੇ ਸਤਿਗੁਰ ਨਾਥਾ ਨਾਥ ਹੈ ਹੋਏ ਨੌ ਨਾਥ ਅਨਾਥ ਨਾਥਾ ਵੇ ਸਤਿਗੁਰ ਸੱਚ ਦਾ ਤਾਰ ਹੈ ਹੋਰ ਦਾਤੇ ਫਿਰਦੇ ਪਾਛਾ ਵੇ ਸਤਿਗੁਰ ਕਰਤਾ ਪੁਰਖਾ ਕਰ ਕਰਤੂਤ ਨਿ ਨਾਮ

अकथ न जाई कथे। ये अकथ है, इन को कथन कर नहीं सकता। उदे वास्ते सरकार प्रमाण दे रहे ने, बिन जेबा कहां को बकता। उर्दू फारसी विच बकता गाल है, लेकिन हिंदी विच ये बड़ा प्यार भरिया शब्द है। शास्त्र वेद बकै खड़ो भाई, कर्म करो संसारी। बकते बक शब्द सुनाया, सुनते सुन मन विसाया, सुनते सुन मन विसाया। बकता मैंने बोलन वाला, ते वक्तव्य वक्तव्य मैंने है तकरीर भाषण। जुबान नहीं चलती, सुंदर है शकल, नक्शो नगार बड़े चंगे ने। तुहाडे विचों खबर है किसी ने गूंगे पहलवान के दर्शन किए कि नहीं? बड़िया बड़िया मोटिया मुछा है, जी मोटी अख वेखा नहीं सी जाता, पर गूंगा सी। ये तो उन्हें जरा उन्हें बहाना बनाया होता ही होने। पाकिस्तान का एक वजीर है, जो तक कोई चढ़िया नहीं जहाज से, कहता शैतानी चीज है, मैं नहीं चाहना ये, क्योंकि ये हेठा सीधा कोई नहीं। मशीन भी हमें एक बार मजे नाल ही गल कह गए, तो मंजे से भी नहीं सौना चाहिए। 100 चो 99 आदमी मंजे से ही मरते ने। कदा जाने भावे मंजे थां फस जाए, फिर तो मंजे से भी नहीं सौना चाहिए, ये तो बंदा मर जाता। मरना वो अच्छा किदा मरना है, वो ही जाने क्या जाने क्यों मरे, कैसा मरना हो सानू नहीं पता। उस मालिक ने बनाया हुआ प्रोग्राम, फिर तू गड्डी हेठा आके मरना, तो कूच छाक मार के मरना है, कि सप्प लड़के मरना है, कि भुखा मरना ही। कई जनानियां हथों सड़ के कूच छाक मार देते हैं, कई जनानिया आदमी के हथों सड़ के खा लिया के मर जाए, की पता लगा कि मरना हूं। ये सब हस दिया गल जाने। गरीब न अज कहते जिंदी जुबान नहीं रसना कम नहीं करती। जे कोई आखे भी बड़ा आला भाषण देंदा जी, बड़िया बड़िया दलील देंदा जी, जिमी आसमान दे कलाबे मला दे, ते बकवास ही है ना। जुबान ते कम नहीं करती, बोल नहीं सकती। कहां विष्णु पद गावे गुंग, जिदी जुबान ही नहीं कम करती, गुंगा है वो विष्णु पद किस तरह गा लू। जतन करे तो भी सुरपा, 20 बार वो यतन करे फिर भी ओरी आवाज खराब ही आया भावे करता रहे, शब्द नहीं कोई बनेगा, क्योंकि जुबान है नहीं। भावे किड्डा सोहना होवे, किड्डा सुनखा होवे, किन्ना लम्मा चौड़ा जवान होवे, किड्डा ओहदा प्रभाव होवे, जे जुबान कम नहीं करती, अंदर दे भाव नहीं प्रगट कर सकता, बोल नहीं सकता, सोहना हुंदिया होया भी सोहना नहीं लगता। मैं जदों हिंदी साहित्य पढ़िया और हिंदी रत्नाकर का इम्तिहान देन गया, तो मेरे कोर्स विच सी एक बचन, कई सो रहे ठौर ठौर जल जिन जलाशयों में, जलाशय मैंने सरोवर, जंगल दया सरोवर विच जगह बजगह कमल फूल शोभा पा रहे हैं। सो रहे ठौर ठौर जलज, जलज मैंने जल विचों जमया होया, जल का जाया होया यानी कमल फूल, ते जलाशय मैंने सरोवर। सो रहे ठौर ठौर जलज जलाशयों में, और मो रहे मन को निकुंज पुंज न्यारे हैं, निकुंज पुंज। तुम जंगल के चले जाओ, उसे पटवारी कोई नहीं, उसे ओवरसीर कोई नहीं, उसे माली कोई नहीं, पर कुदरत कामला ने ऐसे लाइन बन के दरख्त लाए हुए ने, जिको भाई तो माली होने गया हो, जिथे जाके उन्होंने लाइन खत्म होती है ना, उसे 2-3-4 दरख्त एवं ने घेरा पाया है, उसके उत्ते वेलां चढ़ी ने, जिवें किसी ऋषि दे तपस्या करने वाली कोई कुटिया हो। इहो जे जड़े मन मोह लैण वाले सोहने सुंदर नजारे ने, यह भी जंगल विच है। सो रहे ठौर ठौर जल जलाशयों में,
ਮੋਹ ਰਹੇ ਮਨ ਕੋ ਨਿਕੁੰਜ ਪੁੰਜ ਨਿਆਰੇ ਹੈ, ਫੂਲ ਰਹੇ ਕਮਨੀ ਕੇਤਕੀ ਕਦੰਬ ਕੁੰਦਰੂ। ਇਹ ਫੁੱਲਾਂ ਦੇ ਨਾਂ ਨੇ। ਕਮੀਆਂ ਕੁੰਦਨੀ ਕੇਤਕੀ ਲਾਜਵੰਤੀ ਸੂਰਜਮੁਖੀ ਬੂਟਾ ਕਈ ਫੁੱਲ ਨੇ। ਫੁੱਲ ਰਹੇ ਕਮਨੀ ਕੇਤਕੀ ਕਦੰਬ ਕੁੰਦਰੂ, ਔਰ ਝੂਲ ਰਹੇ ਜਿਨ ਪਰ ਭ੍ਰਿੰਗੂ ਮੋਦ ਧਾਰੇ ਹੈ। ਜਿਨ੍ਹਾਂ ਫੁੱਲਾਂ ਦੇ ਉੱਤੇ ਭ੍ਰਿੰਗੂ ਮੈਨੇ ਭੌਰੇ ਮੋਦ ਧਾਰੇ, ਮੈਨੇ ਖੁਸ਼ੀ ਵਿੱਚ ਆ ਕੇ ਤੇ ਫੁੱਲਾਂ ਉੱਤੇ ਕੁਕਰਾਂ ਪਾ ਰਹੇ ਨੇ। ਬੋਲ ਰਹੇ ਕੋਕਿਲ ਹੈ ਲਲਿਤ ਲਤਾਓਂ ਪਰ, ਲਲਿਤ ਲਤਾਓਂ ਲਤਾ ਲਤਾ ਮੈਨੇ ਵੇਲ, ਲਲਿਤ ਮੈਨੇ ਲਚਕਦਾਰ ਵੇਲ, ਬੜੀ ਕੋਮਲ ਜਿਹੀ ਵੇਲ, ਬੜੀਆਂ ਨਾਜ਼ੁਕ ਤੇ ਲੰਮੀਆਂ ਲੰਮੀਆਂ ਵੇਲਾਂ ਦੇ ਉੱਤੇ ਕੋਇਲਾਂ ਦੇ ਬੱਚੇ, ਨਿੱਕੇ ਨਿੱਕੇ ਬੱਚੇ, ਮੋਰਾਂ ਦੇ ਛੋਟੇ ਛੋਟੇ ਬੱਚੇ ਆਪਣੀ ਆਪਣੀ ਭਾਸ਼ਾ ਵਿੱਚ ਕੁਝ ਗਾ ਰਹੇ ਨੇ। ਫੁੱਲ ਰਹੇ ਕਮਨੀ ਕੇਤਕੀ ਕਦੰਬ ਕੁੰਦਰੂ, ਝੂਲ ਰਹੇ ਜਿਨ ਪਰ ਭਿੰਗੂ ਮੋਦ ਧਾਰੇ ਹੈ। ਬੋਲ ਰਹੇ ਕੋਕਿਲ ਹੈ ਲਲਿਤ ਲਤਾਓਂ ਪਰ, ਔਰ ਡੋਲ ਰਹੇ ਮੋਰ ਮੰਜੂ ਪਕਸ ਕੋ ਉਭਾਰੇ ਹੈ। ਮੋਰਾਂ ਦੇ ਨਿੱਕੇ ਨਿੱਕੇ ਪਵਿੱਤਰ ਬੱਚੇ ਆਪਣੇ ਖੰਭ ਫੈਲਾ ਫੈਲਾ ਕੇ ਤੇ ਨਿਰਤਕਾਰੀਆਂ ਕਰਦੇ ਫਿਰਦੇ ਨੇ। ਇਹ ਸਾਰੀਆਂ ਸੋਹਣੀਆਂ ਚੀਜ਼ਾਂ ਨੇ, ਸਾਰੇ ਮਨਮੋਹਣੇ ਨਜ਼ਾਰੇ ਨੇ, ਸਾਰੀਆਂ ਪਿਆਰ ਭਰੀਆਂ ਚੀਜ਼ਾਂ ਨੇ। ਲੇਕਿਨ ਜਿਹਨੂੰ ਕਿਸੇ ਦੀ ਲਗਨ ਹੈ ਨਾ ਲਗਨ, ਉਸ ਲਗਨ ਵਾਲੇ ਨੇ ਅੰਤ ਵਿੱਚ ਜਾ ਕੇ ਆਪਣਾ ਭਾਵ ਪ੍ਰਗਟ ਕੀਤਾ, ਕਹਿਣ ਲੱਗਾ ਸੋਹ ਰਹੇ ਠੌਰ ਠੌਰ ਜਲਜ ਜਲਾਸ਼ਿਓਂ ਮੈਂ, ਮੋਹ ਰਹੇ ਮਨ ਕੋ। ਇੱਥੇ ਉਹ ਭਾਈ ਸਾਹਿਬ ਇੱਥੇ ਮਹਾਰਾਜ ਆਪਣਾ ਥਾਂ ਪਛਾਣੋ। ਆਹੋ ਕਾਲੀਦਾਸ ਮਨਕਾ ਜਿਹੜੀ ਥਾਂ ਦਾ ਸੀ ਉਸੇ ਥਾਂ ਪਰੋਤਿਆਂ ਸੱਜ ਗਿਆ। ਮੈਂ ਵਾ ਬਾਗੀ ਜਿਹਾ ਆਦਮੀ, ਅਸੀਂ ਉੱਤੋਂ ਉੱਤੋਂ ਬੜਾ ਆਨੇ ਆ ਜੀ, ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਆ ਜੀ, ਮਹਾਰਾਜ ਬਾਬਾ ਜੀ ਨੇ ਜੀ, ਮਹਾਰਾਜ ਜੀ ਇਹ ਦੁਆਈ ਰੱਬ ਦੀ ਅਮਲੀ ਤੌਰ ਉੱਤੇ ਜਿੰਨਾ ਕਮੀਨਾ ਅਸੀਂ ਗ੍ਰੰਥੀ ਨੂੰ ਸਮਝਦੇ ਹਾਂ ਨਾ, ਇੰਨਾ ਕਮੀਨਾ ਅਸੀਂ ਨਾਈ ਨੂੰ ਨਹੀਂ ਸਮਝਦੇ। ਗ੍ਰੰਥੀ ਦਾ 4 ਲੱਖ ਰੁਪਈਆ ਹੋਵੇ ਬੈਂਕ ਬੈਲੈਂਸ, ਇੱਕ ਟੁੱਟਾ ਆਦਮੀ ਭੱਜੀ ਹੋਈ ਰੇਹੜੀ ਉੱਤੇ 1.25 ਰੁਪਏ ਦੇ ਗੰਨੇ ਲੈ ਕੇ ਗੰਡੇਰੀਆਂ ਕੱਟ ਕੇ ਵੇਚਦਾ ਹੋਵੇ ਨਾ, ਉਹਨੂੰ ਆਗੇ ਨਾ ਭਾਈ ਦੇ ਮੁੰਡੇ ਨੇ ਆਪਣੀ ਕੁੜੀ ਮੰਗਦਾ, ਚਲਾ ਭਾਈ ਜੀ ਦੇ ਮੁੰਡੇ ਨੇ ਕੁੜੀ ਮੰਗਦਾ, ਰਾਤ ਆਪਣੀ 1.25 ਰੁਪਏ ਦੀ ਆ, ਉਹਦਾ 4 ਲੱਖ ਰੁਪਈਆ ਬੈਂਕ ਬੈਲੈਂਸ ਹੈ, ਚਲਾ ਭਾਈ ਜੀ ਨਾਲ ਕੁੜੀ ਮੰਗਦੇ। ਕਿੰਨਾ ਦਲੀਲ ਸਮਝਦਾ ਭਾਈ ਨੇ, ਜ਼ੁਬਾਨੀ ਕਲਾਮੀ ਕਹੀ ਜਾਣਾ ਭਾਈ ਜੀ ਨੇ ਬਾਬਾ ਜੀ ਨੇ, ਇਹ ਵੱਖਰੀ ਗੱਲ, ਅੱਖਾਂ ਚ ਘਾਟਾ ਪਾਉਣਾ ਹੋਰ ਗੱਲ ਹੈ, ਅਮਲੀ ਤੌਰ ਤੇ ਮੈਂ ਵੇਖਾਂਗਾ ਵੀ ਕੀ ਹੋ ਰਿਹਾ। ਮੈਂ 1967 ਵਿੱਚ ਗਿਆ ਲੰਡਨ, ਕਵੰਟਰੀ ਦਾ ਸਭ ਤੋਂ ਬੜਾ ਗਿਰਜਾ, ਸਭ ਤੋਂ ਵੱਡਾ ਪਾਦਰੀ ਫਾਦਰ ਬੈਰੀ, ਉਹਨੂੰ ਈਸਾਈ ਸੋਸਾਇਟੀ ਨੇ ਇੱਕ ਗੱਡੀ ਲੈ ਕੇ ਦਿੱਤੀ $50,000 ਦੀ, ਉਹਦੇ ਚ 50 ਬੰਦੇ ਬਹਿ ਸਕਦੇ ਨੇ, ਕੁਰਸੀਆਂ ਨੇ, ਮੇਜ਼ ਨੇ, 50 ਬੰਦਿਆਂ ਦੇ ਖਾਣ ਪੀਣ ਦਾ ਸਮਾਨ ਹੈ। ਤੇ ਨਾਲ ਬੇਨਤੀ ਕੀਤੀ, ਪਾਦਰੀ ਸਾਹਿਬ ਇਹ ਗੱਡੀ ਗਿਰਜੇ ਦੇ ਕੰਮ ਵਾਸਤੇ ਨਹੀਂ ਵਰਤਣੀ, ਇਹ ਤੁਹਾਡੇ ਨਿੱਜੀ ਕੰਮ ਵਾਸਤੇ, ਗਿਰਜੇ ਵਾਸਤੇ ਗੱਡੀਆਂ ਹੋਰ ਬੜੀਆਂ ਨੇ, ਲੋੜ ਹੋਏਗੀ ਤੇ ਹੋਰ ਲੈ ਦੇਵਾਂਗੇ। ਇਹ ਅਸਾਂ ਦੇ ਗੁਰਦੁਆਰਿਆਂ ਚ ਪਾਸ ਕੀਤਾ ਵੀ ਜੇ ਪੰਜਾਬੋਂ ਕੋਈ ਆ ਜਾਏ ਜਿਹੜਾ ਉਹਨੂੰ ਪੈਸਾ ਦੇਗਾ ਨਾ, ਸਭਾ ਵੱਲੋਂ ਉਹਦਾ ਕੱਖ ਨਹੀਂ ਜੇ ਰਹਿਣਾ, ਉਹਨੂੰ ਕੋੜ ਪੈ ਜਾਣਾ ਜੀ। ਇਹ ਜਿੱਦਾਂ ਆਇਆ ਆਪੇ ਉਹਦੇ ਤਾੜੀ ਮਾਰਦਾ ਚੱਲਿਆ, ਸਾਡਾ ਤਾਂ ਉਹਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਆ ਪਿਆ ਰਹੇ ਹੋ। ਇਹ ਤੇ ਇਸ ਕਰਕੇ ਮੈਂ ਇਹ ਲਫ਼ਜ਼ ਨਿੱਕਾ ਜਿਹਾ ਲਫ਼ਜ਼ ਬੋਲ ਦੇਣ ਲੱਗਾ ਹੁਣ, ਕਿ ਮੇਰੇ ਵਾਸਤੇ ਬੱਚਿਆਂ ਵਰਗੇ ਨੇ, ਮੈਂ ਇਹਨਾਂ ਨੂੰ ਇੰਨੀਆਂ ਵੇਖਿਆ, ਚਾਰੇ ਭਰਾ ਜਦੋਂ ਬਹਿ ਜਾਂਦੇ ਢੋਲਕੀ ਨਾਲ ਕੀਰਤਨ ਕਰਦੇ ਤੇ ਉਹ ਘਨਘੋਰਾ ਪਾ ਦਿੰਦੇ ਬੜੇ ਬੜੇ ਮੇਲਿਆਂ ਵਿੱਚ, ਇਹਨਾਂ ਵਿੱਚ ਕੀ ਕੁਦਰਤ ਨੇ ਭਰਿਆ ਹੋਇਆ ਉਹ ਤੇ ਅਸੀਂ ਜਾਣਦੇ ਹਾਂ, ਸਾਨੂੰ ਪਤਾ। ਸਾਰੇ ਜੁਮਲਾ ਮੋਦਰੀਦਾ ਜਿਹੜੀ ਮੈਂ ਚੀਜ਼ ਦਰਜ ਕਰ ਰਿਹਾ ਸੀ ਉਹਦੇ ਵੱਲ ਫਿਰ ਧਿਆਨ ਦਿਓ। ਜੇ ਜ਼ੁਬਾਨ ਹੈ ਨੀ ਬੋਲ ਸਕਦਾ ਨਹੀਂ, ਤੇ ਭਾਵੇਂ 1.25 ਗਜ ਚੌੜੀ ਛਾਤੀ, ਚਮਕਦਾ ਮੱਛਾਂ ਹੋਵੇ, ਕੁੰਡੀਆਂ ਮੁੱਛਾਂ ਹੋਣ, ਹਰਨ ਵਰਗੇ ਨੇਤਰ ਹੋਣ, ਪਿਆਰੇ ਉਹ ਮੁੱਲ ਨਹੀਂ ਰਿਹਾ ਕਿਉਂਕਿ ਜ਼ੁਬਾਨ ਹੈ ਨੀ। ਬਿਨ ਜੇ ਬਾ ਕਾਂ ਕੋ ਬਕਤਾ,
ਤੇ ਬਿਨ ਸਰਵਣ ਕਹਾਂ ਕੋ ਸੁਣਤ। ਸਭ ਕੁਝ ਅੰਦਰ ਹੈ, ਸੂਝ ਬੂਝ ਅੰਦਰ ਹੈ, ਕੰਨ ਵਾਹਿਗੁਰੂ ਦਿੱਤੇ ਨੇ ਪਰ ਸੁਣਨ ਸ਼ਕਤੀ ਹੈ ਨਹੀਂ। ਕਹਿੰਦਾ ਕੋਈ ਕੁਝ, ਇਹ ਸਮਝਦਾ ਕੁਝ, ਤੇ ਉਹ ਕੰਨਾਂ ਵਿਚ ਸੁਣਨ ਸ਼ਕਤੀ ਨਾ ਹੋਣ ਕਰਕੇ ਆਦਮੀ ਪੁਣੇ ਵਿਚ ਘਾਟਾ ਆ ਗਿਆ ਨਾ। ਤੇ ਹਜ਼ੂਰ ਨੇ ਤੀਸਰਾ ਪ੍ਰਮਾਣ ਦਿੱਤਾ ਹੈ, ਬਿਨ ਨੇਤਰਾਂ ਕਹਾਂ ਕੋ ਭਿੱਖ। ਭਾਵੇਂ ਬੜਾ ਜਵਾਨ ਹੈ, ਉੱਚੇ ਖਾਨਦਾਨ, ਸੋਟੀਆਂ ਬੇਦੀਆਂ ਵਿਚ ਜੰਮ ਪਿਆ, ਅੱਖਾਂ ਹੈ ਨਹੀਂ, ਵੇਖ ਨਹੀਂ ਸਕਦਾ, ਕਾਲਾ ਇਕ ਚਿੱਟਾ ਹੈ, ਸੱਜਣ ਇਕ ਮਿੱਤਰ ਹੈ, ਖਰਬੂਜਾ ਇਕ ਹਦਵਾਣਾ ਹੈ, ਪਤਾ ਕੋਈ ਨਹੀਂ ਲੱਗਦਾ, ਕਿਉਂਕਿ ਨੇਤਰ ਹੈ ਨਹੀਂ। ਬਿਨ ਨੇਤਰਾਂ ਕਹਾਂ ਕੋ ਭਿੱਖ। ਭਾਈ ਗੁਰਦਾਸ ਕਹਿੰਦੇ ਨੇ, ਅੰਬਰ ਬੇਚਨ ਜਾਏ ਦੇਸ਼ ਦਿਗੰਬਰਨ ਕੇ, ਪ੍ਰਾਪਤ ਨਾ ਲਾਭ ਹੋਏ ਸਹਿਸਾ ਹੈ ਮੂਲ ਕੋ। ਦਿਗੰਬਰ ਮੈਨੇ ਨਾਂਗੇ ਲੋਕ, ਦਿਗ ਅੰਬਰ, ਦਿਗ ਮੈਨੇ ਦਿਸ਼ਾ, ਅੰਬਰ ਮੈਨੇ ਕੱਪੜੇ, ਦਿਸ਼ਾ ਨੇ ਦਸ, ਦਸੋ ਦਿਸ਼ਾ ਨੂੰ ਆਪਣਾ ਕੱਪੜਾ ਸਮਝ ਲੈਣਾ। ਲਹਿੰਦਾ ਚੜ੍ਹਦਾ ਦੱਖਣ ਪਹਾੜ, ਚਾਰ ਦਿਸ਼ਾ ਹੋ ਗਿਆ ਨਾ, ਆ ਇਕ ਕੰਧ ਆ, ਦੋ ਕੰਧ ਆ, ਤਿੰਨ ਕੰਧ ਆ, ਚਾਰ ਕੰਧਾਂ ਹੋ ਗਈਆਂ, ਤੇ ਉਹ ਕੋਣਾ ਆ, ਕੋਣਾ ਆ, ਕੋਣਾ ਤੇ ਉਹ ਕੋਣਾ, ਚਾਰ ਕੋਣੇ ਹੋ ਗਏ ਨਾ, ਚੌ ਦਿਸ਼ਾ ਦੇ ਚਾਰ ਕੋਣੇ, ਅੱਠ ਤੇ ਨਵਾਂ ਅਸਮਾਨ ਤੇ ਦਸਵੀਂ ਧਰਤੀ। ਧਰਤੀ ਨੂੰ ਜੁੱਤੀ ਸਮਝ ਲੈਣਾ, ਅਸਮਾਨ ਨੂੰ ਪੱਗ ਸਮਝ ਲੈਣਾ, ਚੜ੍ਹਦੇ ਲਹਿੰਦੇ ਨੂੰ ਅੱਗਾ ਪਿੱਛਾ ਸਮਝ ਲੈਣਾ, ਦੱਖਣ ਪਹਾੜ ਨੂੰ ਬਾਹਾਂ ਸਮਝ ਲੈਣਾ, ਯਾਨੀ ਨੰਗੇ ਰਹਿਣਾ ਵਿੱਚੋਂ ਮਤਲਬ ਫਿਰ। ਨੰਗਿਆਂ ਦੇ ਦੇਸ਼ ਜਿੱਥੇ ਲੰਗੋਟੀ ਕੁਛ ਨਹੀਂ ਬਣਦਾ, ਉੱਥੇ ਜੇ ਕੱਪੜਾ ਵੇਚਣ ਕੋਈ ਚਲਿਆ ਜਾਏ, ਲਾਲ ਸਿੰਘ ਵਰਗਾ ਗੱਡੀ ਭਰ ਕੇ ਵੀ ਜਦੋਂ ਮੁਨਾਫਾ ਖੱਟ ਕੇ ਲਿਆਵਾਂਗੇ, ਤੇ ਮੂਲ ਦਾ ਵੀ ਸਹੀਦਾ ਭਾਈ ਜੀ, ਪ੍ਰਾਪਤ ਨਾ ਲਾਭ ਹੋਏ ਸਹਿਸਾ ਹੈ ਮੂਲ ਕੋ। ਅੰਬਰ ਵੇਚਣ ਜਾਏ ਦੇਸ਼ ਦਿਗੰਬਰਨ ਕੇ, ਪ੍ਰਾਪਤ ਨਾ ਲਾਭ ਹੋਏ ਸਹਿਸਾ ਹੈ ਮੂਲ ਕੋ। ਤੇ ਰਤਨ ਪਰੀਖਿਆ ਸਿੱਖਿਆ ਚਾਹੇ ਜੋ ਪੈ ਆਂਦਨ ਸੈ। ਜੇ ਅੰਨੇ ਕੋਲ ਜਾ ਕੇ ਤੇ ਰਤਨਾ ਦੀ ਪਰਖ ਸਿੱਖਣਾ ਚਾਹੇ, ਤੇ ਮੈਨੂੰ ਪਰਖ ਸਿਖਾ ਬਈ ਅੰਨਿਆ, ਰਤਨ ਦੀਆਂ ਕਿਹੋ ਜਿਹੀਆਂ ਰਗਾਂ ਹੁੰਦੀਆਂ ਨੇ, ਕਿਹੋ ਜਿਹਾ ਰੰਗ ਹੁੰਦਾ, ਕਿਹੋ ਜਿਹੀਆਂ ਉਹਦੀਆਂ ਸੂਖਸ਼ਮ ਨਾੜੀਆਂ ਹੁੰਦੀਆਂ ਨੇ, ਕਿੰਨੇ ਰੁਪਈਏ ਵਾਲਾ, ਕਿੰਨਾ ਰਤਨ ਮੁੱਲ ਪਾਉਣ ਵਾਲਾ ਕਿਹੋ ਜਿਹਾ ਹੁੰਦਾ, ਜਿਸ ਅੰਨੇ ਨੂੰ ਆਪ ਨਹੀਂ ਲੱਭਦਾ, ਤੈਨੂੰ ਰਤਨ ਦੀ ਪਰਖਿਆ ਕਿੱਦਾਂ ਦੱਸ ਦੇ। ਰਤਨ ਪਰੀਖਿਆ ਸਿੱਖਿਆ ਚਾਹੇ ਜੋ ਪੈ ਆਂਧਨ ਦੈ, ਰੰਕਨ ਪੈ ਰਾਜ ਮੰਗੈ ਬ੍ਰਿਸ਼ਾ ਭਰਮ ਕੂਲ ਕੋ। ਜਿਹੜਾ ਕੰਗਾਲਾਂ ਕੋਲੋਂ ਰਾਜ ਮੰਗੇ, ਜਿਹੜੇ ਆਪ ਟੁੱਕ ਮੰਗ ਕੇ ਕਹਿੰਦੇ, ਅੱਲਾ ਫਜਲ ਕਰੇ ਬੀਬੀ ਦਾਲ ਰੋਟੀ ਦੇ, ਉਹਦੇ ਕੋਲੋਂ ਰਾਜ ਮੰਗਣ ਚਾਹੇ। ਆ ਕਈ ਮੈਂ ਕਾਕੀਆਂ ਵੇਖੀਆਂ ਨੇ ਫਰਾਣੇ ਦਾ ਚੱਲੀਆਂ, ਕੀ ਆ ਉਹ ਚਾਹੇ, ਉਹਦੇ ਕੋਲ ਮੈਂ ਪੁੱਤ ਲਿਆਉਣਾ, ਬੇੜਾ ਕਰ ਜਾਏ, ਜਿਹਦਾ ਆਪ ਠੰਡ ਮੁੰਡ ਨਹੀਂ ਰਿਹਾ, ਤੈਨੂੰ ਪੁੱਤ ਕਿੱਥੋਂ ਦੇ ਦੂ, ਜਿਹਦਾ ਆਪਣਾ ਕੱਖ ਨਹੀਂ, ਤੈਨੂੰ ਪੁੱਤ ਕਿੱਥੋਂ ਦੇ। ਜਿਸ ਵੇਲੇ ਮੈਂ ਸਾਹਿਤ ਪੜਿਆ ਨਾ ਹਿੰਦੁਸਤਾਨ ਦਾ, ਉਹਦੇ ਵਿਚ ਜ਼ਿਕਰ ਆਇਆ ਸੀ ਭਾਈ, ਜਿਹੜੇ ਆਪ ਜਹਾਨੋਂ ਲੱਦ ਗਏ ਉਹ ਕਿਸੇ ਦੀ ਦੇਵਣ ਪੂਤ, ਜਿਹੜੇ ਆਪ ਨਹੀਂ ਰਹਿ ਸਕੇ ਇੱਥੇ ਕਾਇਮ ਦਾ, ਲੋਕਾਂ ਨੂੰ ਪੁੱਤ ਕਿੱਥੋਂ ਵੰਡ ਦੇਣਗੇ ਯਾਰ। ਪਰ ਸਾਡਾ ਦੇਸ਼ ਹੈ ਇੱਕ ਐਸਾ ਦੇਸ਼ ਹੈ, ਇੱਥੇ 10 ਨੰਬਰ ਦੇ ਬਦਮਾਸ਼ ਦਾ ਮਜ਼ਹਬ ਵੀ ਚੱਲ ਸਕਦਾ ਇੰਡੀਆ ਚ, ਔਰ ਮੈਂ ਚੱਲਦੇ ਵੇਖੇ ਨੇ। ਜਿੱਦਣ ਸ਼ੀਸ਼ਗੰਜ ਗੁਰਦੁਆਰੇ ਨੂੰ ਤਾਲੇ ਲੱਗੇ ਨੇ, ਉਹ ਭਲੇ ਮਾਨਸ ਨਹੀਂ ਸੀ ਆਏ, ਤਾਲੇ ਲਾਉਣ ਵਾਲੇ ਭਲੇ ਮਾਨਸ ਨਹੀਂ ਸੀ ਆਏ, ਔਰ ਆਏ ਗੌਰਮੈਂਟ ਵੱਲੋਂ ਲਿਆਂਦੇ ਕਿਸੇ ਲੀਡਰ ਨੇ, ਬਦਮਾਸ਼ਾਂ ਦਾ ਬੋਲਬਾਲਾ ਹੋ ਗਿਆ। 18 ਦਿਨ ਗੁਰਦੁਆਰੇ ਨੂੰ ਤਾਲਾ ਲਾ ਕੇ ਅੰਦਰ ਬੈਠੇ ਨੇ, ਵੜਨ ਨਹੀਂ ਦਿੱਤਾ ਕਿਸੇ। ਮਤਲਬ ਚੱਲ ਜਾਣਾ, ਦੁਨੀਆਂ ਦਾ ਢੁੱਕ ਜਾਣਾ, ਇਹ ਕੋਈ ਹੋਰ ਗੱਲ ਹੈ, ਲੱਭਾ ਉਥੋਂ ਕੀ ਹੈ ਇਹ ਕੋਈ ਹੋਰ ਗੱਲ ਹੈ, ਇਹਦੇ ਵੱਲ ਵੇਖਣਾ ਇਹ ਕੋਈ ਹੋਰ ਗੱਲ ਹੈ। ਪਿਆਰਿਓ ਅੱਖਾਂ ਹੈ ਨਹੀਂ, ਵੇਖ ਸਕਦਾ ਨਹੀਂ, ਪਰਖ ਸਕਦਾ ਨਹੀਂ, ਆਪਣੇ ਪਰਾਏ ਦਾ ਗਿਆਨ ਕੋਈ ਨਹੀਂ, ਤੇ ਜੇ ਉਹਨੂੰ ਆਖੀਏ ਭਾਈ ਇਹ ਜੀ ਖੋਟਾ ਖਰਾ ਰੁਪਈਆ ਵੀ ਪਛਾਣ ਲੈਂਦਾ, ਬਟੇਰੇ ਲਾਉਂਦਾ ਜਦੋਂ ਆਪਣਾ ਜਿੱਤ ਜਾਏ ਝੱਟ ਪਛਾਣ ਲੈਂਦਾ, ਇਹ ਜੀ ਘੋੜੇ ਤੇ ਚੜ੍ਹ ਕੇ ਘੋੜਾ ਪਟੜੀ ਲਾ ਕੇ ਨੇਜਾ ਫੁੰਡ ਲੈਂਦਾ, ਐਵੇਂ ਗੱਲ ਹੀ ਆ ਨਾ, ਜੋ ਤੇਰੀ ਮਰਜ਼ੀ ਕਹੀ ਜਾ, ਉਹ ਤੇ ਹੈ ਹੀ ਵਿਚਾਰਾ ਅੰਨਾ, ਅੰਨਾ ਨੇਤਰਹੀਣ। ਕਿੰਨਾ ਦਾਨਾ ਪ੍ਰਦਾਨਾ ਹੋਵੇ ਬੋਲਾ, ਕਿੰਨਾ ਦਾਨਾ ਪ੍ਰਦਾਨਾ ਹੋਵੇ ਜ਼ਬਾਨ ਤੋਂ ਹੀਣਾ, ਕਿੰਨਾ ਦਾਨਾ ਪ੍ਰਦਾਨਾ ਕਿਉਂ ਨਾ ਹੋਵੇ, ਇਹਨਾਂ ਤਿੰਨਾਂ ਗੱਲਾਂ ਤੋਂ ਖਾਲੀ ਉਹ ਕਿਸੇ ਕੰਮ ਨਹੀਂ ਆਉਂਦਾ, ਕਿਸੇ ਅਰਥ ਨਹੀਂ ਆਉਂਦਾ, ਉਹਦੇ ਕੋਲੋਂ ਕੋਈ ਲਾਭ ਨਹੀਂ ਹੋ ਸਕਦਾ,
चौथे थां जाके बापू ने अखर कहने बिन जे बाका को पकता बिन सरवणा।

गुरु ग्रंथ साहिब जी ने व्याख्या की है अन्या की, भाई अंधे ए ना आखिए जिन मुख लोयन ना, एक ने नेत्रा करके अन्य, एक ने नेत्रा करके सुजाखे पर अन्य। उन्होंने हजूर कहने ने हम अंधुले अंध बिखै बिखुराते, मेरा दावा नहीं कि मैं बाणी शुद्ध पढ़ना, कंठ बाणी जी अनंत गलतियां हो सकती हैं, पर जहां तक मेरा अंदाजा है पाचे हम अंधुले तो देनु उंकड़ हम अंधुले अंध बिखै कखे नु दुलाइया ने बिखै बिख इस कखे नु उंकड़े हम अंधुले अंध बिखै बिखुराते क्यों चाले गुर चाली। असि मन करके भी अन्ने, अखां करके भी अन्ने, बुद्धि करके भी अन्ने, असि गुरु की चाल उत्ते किस तरह चल सकीए, गुरु की लाइन उत्ते गुरु के दसे हुए रस्ते उत्ते किदां चल सकीए। हां सतगुर दया करे सुख दाता हम लावे अपन पाली, मेहरबान गुरु मेहरबानी दे घर विच आके दया करे, नजरे अनायत करे, रहमत दा हाथ सिर दे उत्ते रख दे ते सानू अंदर दियां अखां बख्शे, फिर असि गुरु दे दस्ते हुए रस्ते उत्ते चल सकने, वरना साडा चलना बड़ा मुश्किल है। उन होका ए गुरसिख मीत चलो गुर चाली, गुरसिख मीत चलो गुर चाली। इथे कोई मेला लगा जिथे बुत प्रस्ती है, साडिया भरावां उथे लंगर लाए ने, बड़ी खुशी की गल है। जाओ गुरुद्वारे वड़ना नहीं क्योंकि सानू रुझेवा, अज असी इस करके नहीं आना, अज मैन लगी हुई है, अज असा इस करके नहीं आना, अज मेला लगा हुआ, अज असा इस करके नहीं आना, अज मीह वरद कसमा खाणिया मम्मिया ने मार लिया, अज मीह वरद, अज मैन लगी हुई है, अज मेला लगा हुआ है, गुरुद्वारे नहीं वड़ना है। साहब सच्चा पातशाह सिखी बयान की, भाई गुरदास ने ओदी व्याख्या की, पै गुर सिख पड़के उठ के अमृत वेले सरना वंदा, गुर के बचने उचार के धर्मशाल दी सुरत करंदा, ते धर्मशाला विच आके शंका मनो मिटाए के गुर सिखां दी सेव करंदा, सेवा किदा करदा किरत विरत कर धर्म दी लै प्रसाद आण वरतंदा, बिरती उची किरत धर्म दी घरों प्रसादे पका के लिया के गुरुद्वारे आए गए, पांडियां नू आए गए राइयां नू छकाउणे, गुरसिखां नू दे के पिछों बचिया आप खवंदा। ते हुण गुरुद्वारे आए नू ते भावें टुक दे भावें ना दे, कहिंदा उत्थे जरूर लंगर लाउणा, जिथे कलिंग नाले गालां कढ फिर नाले रोटियां खा जांदे, पूजा उथे देवी दी हुंदी है, रब दा नां कोई नहीं जाणदा, वाहगुरू भुल के कोई नहीं आ, केवल प्रभता वस होके कोई गल करनी के सिखी असूलां नू ना समझना, मैनू अजे तक समझ नहीं आई कि असीं बने की फिरने आ, साडा कोई टंड मुंड साडा कोई थां साडा कोई रस्ता भी है या नहीं, बनाया की सी बन की गए। गुरु क्या सिखा, गुरु की लाइन उत्ते चल, गुर सिख मीत चलो गुर चाली, गो जो गुर कह सोई पल मन हो हर हर कथा निराली, जो गुरु आखे चंगा समझ ते हरि परमात्मा दी कथा नू दुनिया भर दियां कथावां नालों निराली वखरी विलक्षण निर्लेप रहण वाली बड़ी अलौक कथा समझ, जेड़ी हर की कथा सब ते उत्तम, हर की कथा नाम सुनत दर्द दुख लथ, अंदरला अन्ना ते बाहरला अन्ना, बारले अन्ने नाल मुलाकात हो गई। साहिब सचे पातशाह श्री नानक निरंकारी बेदी बंश अवतंश स्वै कुल दीपक दी, तीन वारा हजूर ने इमनाबाद चरण पाए ने, तीन वार पहला ते उदो जदो मलक भागो दा ब्रह्म भोज सी, ते फेर उदो जदो मक्का मुनवरा दी जारत करके आए ने,
ਤੇ ਤਲਵੰਡੀ ਜਾਣਾ ਸੀ। ਕਹਿਣ ਲੱਗੇ ਭਾਈ ਸਾਹਿਬ ਭਾਈ ਲਾਲੋ ਨੂੰ ਮਿਲ ਚੱਲੀਏ। ਲਾਲੋ ਕੋਲੇ ਆ ਗਏ। ਭਾਈ ਲਾਲੋ ਦੀ ਮੁਲਾਕਾਤ ਦੋ ਬੜੋਂ ਕੀ ਕਾਨਫਰੰਸ ਸਮਝਣੀ ਚਾਹੀਦੀ। ਔਰ ਸਾਹਿਬਾ ਨੇ ਆਪਣੀ ਬਾਣੀ ਵਿਚ ਇਸ਼ਾਰਾ ਵੀ ਦਿੱਤਾ, ਜਿਸ ਵੇਲੇ ਲਾਲੋ ਨੇ ਦਰਵਾਜ਼ੇ ਦੀਆਂ ਚੀਥਾਂ ਵਿਚੋਂ ਪਹਿਲੀ ਮੁਲਾਕਾਤ ਕੀਤੀ ਨਾ, ਜਦੋਂ ਬ੍ਰਹਮ ਪੋਈ ਸੀ, ਇਹ ਵੇਖ ਕੇ ਨੂਰ ਲਾਲੋ ਠੰਭਰ ਗਿਆ, ਕੰਬ ਗਿਆ। ਮਹਾਰਾਜ ਮੈਂ ਸ਼ੂਦਰ, ਮੈਂ ਛੋਟੀ ਜਾਤ ਦਾ ਹਾਂ, ਕਿਲੇ ਘੜਵੇਂ ਮਹਾਰਾਜ ਮੇਰਾ ਕੰਮ ਹੈ, ਮੇਰੇ ਮੂੰਹ ਕੋਈ ਨਹੀਂ ਲੱਗਦਾ, ਮੈਂ ਦਰਵਾਜ਼ਾ ਇਸੇ ਕਰਕੇ ਬੰਦ ਰੱਖਣਾ, ਮੈਨੂੰ ਸ਼ੂਦਰ ਰਹਿੰਦੇ ਤੇ ਤੁਹਾਡਾ ਨੂਰ ਭਰਿਆ ਚਿਹਰਾ ਹੈ, ਤੁਹਾਡੇ ਨੈਣ ਨੇ, ਤੁਹਾਡੇ ਮੱਥੇ ਉੱਤੇ ਜੋਤ ਕੇ ਚਮਕਾਰੇ ਨੇ, ਕਿਸੇ ਨੇਕ ਮਾਂ ਦੇ ਬੇਟੇ, ਕਿਸੇ ਭਾਗਾਂ ਭਰੇ ਬਾਪ ਦੇ ਸਪੁੱਤਰ, ਮਹਾਰਾਜ ਇੱਥੇ ਨਾ ਖਲੋਇਓ, ਤੁਹਾਡੇ ਨਾਲ ਕਿਸੇ ਨੇ ਨਹੀਂ ਜੇ ਬੋਲਣਾ, ਮੈਂ ਸ਼ੂਦਰ ਹਾਂ। ਤੇ ਗਰੀਬ ਨੂੰ ਅੱਜ ਕਹਿਣ ਲੱਗੇ, ਲਾਲੋ ਕਿੰਨਾ ਕੁ ਚਿਰ ਕਿੱਲੇ ਘੜਨੇ ਨੇ, ਕੋਈ ਮਨ ਨਹੀਂ ਘੜਨਾ ਕਿ ਨਹੀਂ, ਮੈਂ ਤੇ ਮਨ ਘੜਨ ਵਾਸਤੇ ਆਇਆ, ਤੂੰ ਬੂਹਾ ਖੋਲ, ਸ਼ੂਦਰ ਤੇ ਬ੍ਰਹਮ ਪੁਣਾ ਜਾਣ ਦੇ। ਬੂਹਾ ਖੁੱਲ ਗਿਆ ਤੇ ਫਿਰ ਬਹਿ ਕੇ ਦੋਵਾਂ ਜਣਿਆਂ ਨੇ ਗੱਲਾਂ ਕੀਤੀਆਂ ਨੇ। ਗਰੀਬ ਨੂੰ ਆਏ ਸ਼ਹਿਰ ਸੱਚਾ ਪਾਤਸ਼ਾਹ, ਕਹਿਣ ਲੱਗੇ, ਲਾਲੋ ਮੈਂ ਤੇਰੇ ਨਾਲ ਬੜੀਆਂ ਜ਼ਰੂਰੀ ਗੱਲਾਂ ਕਰਨ ਆਇਆ, ਜਿਨ੍ਹਾਂ ਚੋਂ ਪਹਿਲੀ ਗੱਲ ਹੈ ਭਈ ਇਹ ਪਾਪ ਕੀ ਜੰਜ ਲੈ ਕਾਬਲ ਨੂੰ ਤਾਇਆ, ਜਿਹੜਾ ਵੀ ਉਹ ਜਿਹੜਾ ਪਹਿਲਾਂ ਚੜ੍ਹਦਾ ਸੀ, ਸਾਰੇ ਵੀ ਉਹ ਨੇ ਜਿਹੜੇ ਪਹਿਲਾਂ ਚੜ੍ਹਦੇ ਸਨ, ਸਹੀ ਦੁਨੀਆਂ ਤਪਤਰ ਹੈ, ਉਹ ਸੂਰਜ ਹੈ ਜਿਹੜਾ ਪਹਿਲਾਂ ਤਪਦਾ ਸੀ, ਰੋਸ਼ਨੀ ਦਿੰਦਾ ਸੀ, ਤਮਾਮ ਚੀਜ਼ਾਂ ਉਹ ਨੇ, ਨਿਜ਼ਾਮੇ ਸ਼ਮਸੀ ਉਹ ਹੈ, ਨਿਜ਼ਾਮੇ ਜ਼ਮੀਨ ਉਹ ਹੈ, ਹਵਾ ਉਹ ਹੈ, ਪਾਣੀ ਉਹ ਹੈ। ਮੇਰੇ ਮਾਲਕ, ਮੇਰੇ ਹਿੰਦੁਸਤਾਨ ਦੀ ਹਾਲਤ ਨਹੀਂ ਹੋ ਰਹੀ, ਮੇਰੇ ਭਾਰਤ ਵਰਸ਼ ਦੀ ਹਾਲਤ ਉਹ ਨਹੀਂ ਰਹੀ। ਲਾਲੋ ਮੈਂ ਤੇਰੇ ਨਾਲ ਕੁਝ ਗੱਲਾਂ ਕਰਨ ਆਇਆ, ਹੁਣ ਕਾਜੀਆਂ ਬਾਹਮਣ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਮੇ ਲਾਲੋ, ਮੈਂ ਤੇ ਤੇਰੇ ਨਾਲ ਸਲਾਹ ਕਰਨ ਆਇਆ, ਭਾਰਤ ਵਰਸ਼ ਬਚੇਗਾ ਕਿਵੇਂ। ਤੇ ਦੂਜੀ ਵਾਰਾਂ ਸਰਕਾਰ ਉਦੋਂ ਆਏ ਨੇ ਇਮਨਾਬਾਦ, ਜਦੋਂ ਮੱਕਾ ਮੁਨਵਰਾ ਦੀ ਜ਼ਿਆਰਤ ਕਰਕੇ ਆਏ ਨੇ, ਤੇ ਉਦੋਂ ਬਾਬਰ ਨੇ ਹਮਲਾ ਕਰ ਦਿੱਤਾ ਹੋਇਆ ਸੀ। ਜਦੋਂ ਤਲਵਾਰ ਚੱਲੀ ਇਮਨਾਬਾਦ, ਫੂਕਿਆ ਗਿਆ ਇਮਨਾਬਾਦ, ਚਲ ਗਿਆ ਇਮਨਾਬਾਦ, ਉਦੋਂ ਸਰਕਾਰ ਆਲਮ ਇਮਨਾਬਾਦ ਸਨ। ਇਹ ਤਮਾਮ ਨਜ਼ਾਰਾ ਹਜ਼ੂਰ ਨੇ ਨੇਤਰਾਂ ਨਾਲ ਵੇਖਿਆ, ਲੋਕਾਂ ਦੀਆਂ ਚੀਖਾਂ ਕੰਨਾਂ ਨਾਲ ਸੁਣੀਆਂ, ਸੁੰਦਰੀਆਂ ਦੇ ਸੁਹਾਗ ਲੁੱਟੀਂਦੇ, ਮਾਵਾਂ ਦੀਆਂ ਗੋਦਾਂ ਖਾਲੀ ਹੁੰਦੀਆਂ, ਬਾਪ ਦੀ ਜ਼ਿੰਦਗੀ ਦਾ ਸਹਾਰਾ ਟੋਟੇ ਟੋਟੇ ਹੁੰਦਾ, ਭੈਣਾਂ ਨਾਲੋਂ ਵੀਰ ਤੇ ਵੀਰਾਂ ਨਾਲੋਂ ਭੈਣਾਂ ਬਿਰਲਾਪ ਕਰਦੀਆਂ ਰੋਂਦੀਆਂ, ਬਾਬੇ ਨਾਨਕ ਨੇ ਕੰਨਾਂ ਨਾਲ ਸੁਣੀ। ਤੇ ਜਿਹੜਾ ਥੋੜਾ ਬਹੁਤਾ ਇਮਨਾਬਾਦ ਬਚ ਗਿਆ, ਉਹਨਾਂ ਨੂੰ ਕੈਦੀ ਬਣਾ ਲਿਆ, ਟੱਕਾਂ ਬੰਨ ਕੇ ਤੋੜ ਲਿਆ। ਇਮਨਾਬਾਦ ਤੋਂ 4 ਮੀਲ ਦੇ ਫਾਸਲੇ ਉੱਤੇ ਪਿੰਡ ਹੈ ਆਵਾਣ, ਉਹ ਜ਼ਿਲ੍ਹਾ ਸਿਆਲਕੋਟ ਚ ਪੈਂਦਾ, ਉੱਥੇ ਰਾਤ ਨੂੰ ਜਾ ਕੇ ਪੜਾਅ ਕੀਤਾ। ਗਠੜੀਆਂ ਕੈਦੀਆਂ ਦੇ ਸਿਰ ਉੱਤੇ ਸਨ, ਬਾਬੇ ਨਾਨਕ ਨਿਰੰਕਾਰੀ ਤੇ ਮਰਦਾਨੇ ਦੀ ਹਾਲਤ ਵੀ ਇਹੋ ਸੀ। ਅਵਾਣੀ ਜਾ ਕੇ ਫੌਜੀਆਂ ਦੀਆਂ ਰੋਟੀਆਂ ਦਾ ਪ੍ਰਬੰਧ ਕਰਨਾ ਸੀ, ਜਿਹੜੇ ਕੈਦੀ ਲਿਆਂਦੇ ਸੀ ਫੜ ਕੇ ਉਹਨਾਂ ਅੱਗੇ ਚੱਕੀਆਂ ਰੱਖੀਆਂ ਗਈਆਂ, ਦਾਣੇ ਰੱਖੇ ਗਏ, ਪੀਓ। ਔਰ ਇਸ ਕਿਰਤ ਵਿੱਚ ਬਾਬਾ ਨਾਨਕ ਵੀ ਸ਼ਾਮਿਲ ਸੀ। ਸਹਿਰ ਸੱਚੇ ਪਾਤਸ਼ਾਹ ਨੇ ਆਖਿਆ, ਮਰਦਾਨਿਆ ਇਹ ਚੱਕੀ ਪੀਣੀ ਪੈਣੀ ਹੈ, ਹੁਕਮ ਹੈ ਸਮਰਾਟ ਦਾ। ਮਹਾਰਾਜ ਮੇਰੀਆਂ ਤੇ ਨਰਮ ਕੋਮਲ ਨਾਜ਼ੁਕ ਉਂਗਲਾਂ ਰਬਾਬ ਦੀਆਂ ਤਾਰਾਂ ਉੱਤੇ ਹਰਕਤ ਕਰ ਸਕਦੀਆਂ ਨੇ, ਚੱਕੀ ਦਾ ਹੱਥਾ ਮੈਂ ਨਹੀਂ ਫੜ ਸਕਦਾ। ਮਰਦਾਨਿਆ ਫਿਰ ਤੂੰ ਰੱਬ ਦਾ ਕੰਮ ਕਰ, ਰੱਬ ਤੇਰਾ ਕੰਮ ਕਰੇ। ਮਹਾਰਾਜ ਰੱਬ ਦਾ ਕੰਮ ਕੀ ਹੈ, ਮੈਨੂੰ ਤੇ ਸਮਝ ਨਹੀਂ। ਮਰਦਾਨਿਆ ਰਬਾਬ ਕੱਢ, ਸੁਰ ਕਰ, ਜਿਸ ਵੇਲੇ ਇਹ ਸੁਰ ਹੋ ਜਾਏਗਾ ਨਾ, ਤੇਰੀ ਮਿਰਤੀ ਇਹਦੇ ਚ ਜੁੜ ਜਾਏਗੀ ਨਾ ਮਰਦਾਨਿਆ, ਫਿਰ ਨਿਰੰਕਾਰ ਦੀ ਬਾਣੀ ਆਵੇਗੀ, ਉਹ ਬਾਣੀ ਠੰਡ ਵਰਤਾ ਦੇਗੀ, ਠੰਡ। ਤਰਬਾਂ ਸੁਰ ਹੋ ਗਈਆਂ, ਬਾਬਾ ਨਾਨਕ ਉਹਨਾਂ ਤਰਬਾਂ ਦੇ ਨਾਲ ਇੱਕ ਹੋ ਗਿਆ, ਹਜ਼ੂਰ ਦੀ ਸੁਰਤ ਨੇ ਪ੍ਰਵਾਦ ਕੀਤਾ, ਸੁਰਤ ਵਾਖਲੇ ਹੱਕ ਹੋ ਗਈ, ਕਾਦਰੇ ਮੁਤਲਿਕ ਨਾਲ ਇੱਕ ਮਿੱਕ ਹੋ ਗਈ, ਮਾਹੇ ਜਬਰੀ ਨਾਲ ਇੱਕ ਮਿੱਕ ਹੋ ਗਈ, ਉਸ ਨੂਰ ਦੇ ਨਾਲ ਨੂਰ ਬਣ ਗਈ ਸੁਰਤ।
ਜਿਸ ਵੇਲੇ ਅਕਾਲ ਪੁਰਖ ਵਿਚ ਅਭੇਦ ਹੋ ਗਿਆ ਬਾਬਾ ਨਾਨਕ, ਤੇ ਫਿਰ ਸਰਕਾਰੇ ਆਲਮ ਦੀ ਜ਼ੁਬਾਨ ਨੇ ਹਰਕਤ ਕੀਤੀ, ਗਲੂਏ ਮੁਬਾਰਕ ਵਿਚੋਂ ਬਾਣੀ ਇਲਾਹੀ ਬਾਣੀ ਨਿਕਲੀ। ਉਸ ਬਾਣੀ ਦੀਆਂ ਸੱਦਾਂ ਚਾਰ ਚੁਫੇਰੇ ਗੂੰਜੀਆਂ, ਪਹਿਰੇਦਾਰ ਸੁਣਦਾ ਸੀ। ਉਹਨੇ ਜਾ ਕੇ ਬਾਬਰ ਨੂੰ ਆਖਿਆ, ਬਾਬਰਾ, ਦੋ ਅਲੌਕਿਕ ਜਿਹੇ ਫਕੀਰ ਤੂੰ ਕੈਦ ਕਰ ਲਏ ਨੇ, ਉਹਨਾਂ ਦਾ ਸਰੋਤ, ਉਹਨਾਂ ਦੀਆਂ ਨਾਤਾਂ, ਉਹਨਾਂ ਦਾ ਸੰਗੀਤ, ਉਹਨਾਂ ਦਾ ਅਲਾਪ, ਉਹਨਾਂ ਦੀ ਖੁਸ਼ ਅਲਹਾਨੀ, ਉਹਨਾਂ ਦੇ ਭਜਨ ਚੱਲ ਕੇ ਸੁਣ, ਤੇਰਾ ਜੀਵਨ ਬਦਲ ਗਿਆ। ਅਚੰਭਾ ਜਿਹਾ ਸੁਣ ਕੇ ਬਾਬਰ ਆਇਆ, ਜਿਸ ਵੇਲੇ ਦੀਦਾਰ ਕੀਤਾ ਨਾ, ਦੀਦਾਰ ਫਾਰਸੀ ਦਾ ਇੱਕ ਨਿੱਕਾ ਜਿਹਾ ਮੁਹਾਵਰਾ, ਦੀਦਾਰ ਮਰਦਾਂ ਕਫਾਇਤੇ ਗੁਨਾ, ਖਾਲੀ ਮਰਦਾਂ ਦੇ ਦਰਸ਼ਨ ਨਾਲ ਹੀ ਪਾਪ ਘੱਟ ਜਾਂਦੇ। ਬਾਬਰ ਦਾ ਮੱਛਾ ਠਣਕਿਆ, ਇਹ ਕੋਈ ਹਸਤੀ ਹਨ, ਆਵਾਜ਼ ਵਿਚ ਬੜੀ ਕਸ਼ਿਸ਼ ਔਰ ਤਾਸੀਰ ਹੈ, ਲਫ਼ਜ਼ ਬੜੇ ਤੋਲੇ ਹੋਏ ਬੋਲਦੇ ਨੇ। ਨੇੜੇ ਹੋ ਕੇ ਕਹਿਣ ਲੱਗਾ, ਪੰਜਾਬੀ ਫਕੀਰ ਸਾਈਂ, ਮੈਂ ਤੁਹਾਨੂੰ ਰਿਹਾ ਕਰ ਦੂ, ਚਲੇ ਜਾਓ ਮੇਰੀ ਕੈਦ ਵਿਚ, ਮੈਂ ਤੁਹਾਨੂੰ ਛੱਡ ਦਿੱਤਾ। ਤੇ ਗਰੀਬ ਨੂੰ ਆਜ ਖੁਦ ਗਰਦ ਨਹੀਂ ਸਨ, ਮਤਲਬ ਪ੍ਰਸਤ ਨਹੀਂ ਸਨ, ਪੇਟ ਪਾਲੂ ਨਹੀਂ ਸਨ। ਕਹਿਣ ਲੱਗੇ, ਬਾਬਰਾ, ਮੈਂ ਜਿਨ੍ਹਾਂ ਸਾਥੀਆਂ ਦੇ ਨਾਲ ਆਇਆ ਉਹਨਾਂ ਸਾਥੀਆਂ ਦੇ ਨਾਲ ਹੀ ਰਹਾਂਗਾ, ਜੇ ਮੈਨੂੰ ਛੱਡ ਦੇਣਾ ਹੈ ਇਹਨਾਂ ਸਾਥੀਆਂ ਨੂੰ ਵੀ ਛੱਡ ਦੇ, ਇਹ ਕੋਈ ਮਿਲਟਰੀ ਮੈਨ ਨਹੀਂ, ਇਹ ਕੋਈ ਫੌਜੀ ਨਹੀਂ, ਇਹਨਾਂ ਤੇਰੇ ਨਾਲ ਡਟ ਕੇ ਮੁਕਾਬਲਾ ਕੀਤਾ ਹੋਵੇ, ਇਹ ਸਿਵਲੀਅਨ ਲੋਕ ਮਿਹਨਤ ਕਰਕੇ ਖਾਣ ਵਾਲੇ, ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ, ਤੂੰ ਇਹਨਾਂ ਵਿਚਾਰਿਆਂ ਨੂੰ ਬੇਕਸੂਰ ਬਣ ਕੇ ਲੈ ਆਂਦਾ, ਇਹਨਾਂ ਨੂੰ ਆਜ਼ਾਦ ਕਰ ਦੇ, ਮੈਂ ਸਮਝਾਂਗਾ, ਮੈਂ ਆਜ਼ਾਦ ਹੋ ਗਿਆ। ਹਜ਼ੂਰ ਦੀ ਪਰਕਾਰੀ ਬਿਰਤੀ ਵੇਖ ਕੇ, ਰਹਿਮ ਦੀ ਭਰੀ ਹੋਈ ਬਿਰਤੀ ਵੇਖ ਕੇ ਬਾਬਰ ਨੇ ਕੈਦੀ ਵੀ ਛੱਡ ਦਿੱਤੇ, ਤੇ ਕਹਿਣ ਲੱਗਾ, ਸਰਕਾਰ, ਜਰਾ ਜਾਂਦੇ ਜਾਂਦੇ ਮੇਰੇ ਦਰਬਾਰੇ ਖਾਸ ਵਿੱਚੋਂ ਹੋ ਜਾਇਓ, ਮੇਰੀ ਮਜਲਸੇ ਖਾਸ ਵਿੱਚ ਕਦਮ ਰੰਜਾ ਫਰਮਾ ਕੇ ਜਾਇਓ। ਲੈ ਗਿਆ ਬਾਬਰ ਆਪਣੀ ਮਜਲਸ, ਤੇ ਆਂਦੇ ਨੇ ਬਾਬਰ ਨੇ ਇੱਕ ਬੜਾ ਪਾਰਾ ਹਾਊਸ ਬਣਾਇਆ ਸੀ, ਹਾਊਸ ਸੀਮਿੰਟਡ, 24 ਘੰਟੇ ਉਹ ਸ਼ਰਾਬ ਨਾਲ ਭਰਿਆ ਰਹਿੰਦਾ ਸੀ, ਤੇ ਬਾਬਰ ਉਹਦੇ ਕੰਢੇ ਬਹਿ ਕੇ ਕੌਲੀ ਫੜ ਕੇ ਉਸ ਹਾਊਸ ਵਿੱਚੋਂ ਭਰ ਕੇ ਮੂੰਹ ਦੇ ਲਾਗੇ ਲਿਆ ਕੇ ਕਹਿੰਦਾ ਸੀ, ਬਾਬਰ ਐਸ਼ ਕੋਸ਼, ਓਏ ਬਾਬਰਾ, ਮਜ਼ੇ ਲੁੱਟ ਲਾ, ਆਨੰਦ ਕਰ ਲਾ, ਐਸ਼ ਕਰ ਲਾ, ਬਾਬਰ ਐਸ਼ ਕੋਸ਼, ਕਿ ਆਲਮ ਦੁਬਾਰਾ ਨੇ ਇਹ ਦੁਨੀਆ ਮੁੜ ਕੇ ਨਹੀਂ ਉਹ ਲੱਭਣੀ, ਉਹ ਬਾਬਰਾ ਮਜ਼ੇ ਲੁੱਟ ਲਾ। ਜਿਹੜਾ ਇਸ ਆਈਡੀਏ ਦਾ ਮਾਲਕ ਆ, ਤੁਸੀਂ ਅੰਦਾਜ਼ਾ ਲਾਓ ਕਿੱਡਾ ਕੁ ਚਾਲ ਚੱਲਣ ਵਾਲਾ ਹੋਵੇਗਾ, ਕਿੱਡਾ ਕੁ ਅਖਲਾਕ ਦਾ ਪਾਕ ਸਾਫ ਹੋਵੇਗਾ। ਉਸ ਬਾਬਰ ਨੇ ਹਾਊਸ ਵਿੱਚੋਂ ਕੌਲੀ ਭਰ ਕੇ ਤੇ ਸਰਕਾਰ ਆਲਮ ਵੱਲ ਵਧਾਈ, ਅਫੀਮੀ ਦੇ ਲਾਗੇ ਬਹਿ ਜਾਓ, ਚਾਰੀ ਡੱਬੀ ਖੋਲ ਕੇ ਗੋਲੀ ਦੇ ਦਿੰਦੀ। ਉਹ ਬਾਬਰ ਨੇ ਕੌਲੀ ਭਰ ਕੇ ਬਾਬੇ ਨਾਨਕ ਵੱਲ ਵੀ ਕੀਤੀ, ਤੇ ਨਾਲੇ ਜ਼ਬਾਨੋਂ ਕਹਿਣ ਲੱਗਾ, ਹਮਾਰੀ ਬਜ਼ਮੇ ਇਸ਼ਰਤ ਮੈਂ ਜੋ ਲੈ ਆਇਆ ਖੁਦਾ ਬਾਬਾ। ਨਾਨਕ ਜੀ, ਮੇਰੀ ਐਸ਼ੋ ਇਸ਼ਰਤ ਦੀ ਮਜਲਸ, ਗੁਲ ਰੰਗੀਆਂ ਉਡਾਉਣ ਦੀ ਮਜਲਸ, ਮੌਜ ਮੇਲਾ ਲੁੱਟਣ ਦੀ ਮਜਲਸ, ਜੇ ਇੱਥੇ ਤੈਨੂੰ ਅੱਲਾ ਮੀਆਂ ਲੈ ਆਇਆ ਨਾ, ਹਮਾਰੀ ਬਜ਼ਮੇ ਇਸ਼ਰਤ ਮੈਂ ਜੋ ਲੈ ਆਇਆ ਖੁਦਾ ਬਾਬਾ, ਤੋ ਬਿਸਮਿਲ੍ਲਾ ਯੇ ਬਾਦਾਏ ਅਹਿਮਰ ਉੜਾ ਬਾਬਾ। ਤੂੰ ਅੱਲਾ ਮੀਆਂ ਦੀ ਰਹਿਮਤ ਆ ਤੇਰੇ ਉੱਤੇ, ਜੇ ਤੂੰ ਆ ਗਿਆ ਲਫੜ ਕੌਲੀ ਨੋਸ਼ ਫਰਮਾ। ਹਜ਼ੂਰ ਨੇ ਆਖਿਆ, ਹੈ ਕੀ ਜਿਹੜਾ ਪਿਆਲਾ ਭਰ ਕੇ ਦਿੱਤਾ ਹੀ ਹੈ ਕੀ? ਤੇ ਬਾਬਰ ਕਹਿਣ ਲੱਗਾ, ਚੂਮ ਕੇ ਜਹਾਂ ਮੈਂ ਕੌਣ ਹੈ, ਆਪ ਰਸਾ ਪਾਕ ਤਰ ਪਾਣੀ। ਇਸ ਦੁਨੀਆਂ ਵਿੱਚ ਇਸ ਪਾਣੀ ਵਰਗਾ ਹੋਰ ਪਾਕ ਸਾਫ ਪਾਣੀ ਹੈ ਹੀ ਤੇਰਾ? ਜਹਾਂ ਮੈਂ ਕੌਣ ਹੈ, ਆਪ ਰਸਾ ਪਾਕ ਤਰ ਪਾਣੀ, ਕੇ ਜਿਸੇ ਮਿਟ ਜਾਤੇ ਹੈ ਦਫ਼ਤਰੇ ਮਾਓ ਸ਼ਮਾ ਬਾਬਾ। ਇਹਦਾ ਇੱਕ ਫੁੱਟ ਪੀ ਲਈਏ ਕੌਲੀ, ਅੰਦਰ ਜਾਣ ਦੀ ਦੇਰ ਹੈ, ਨਾ ਦੁਨੀਆਂ ਦਾ ਡਰ, ਨਾ ਦੀਨ ਦਾ ਡਰ, ਨਾ ਸ਼ਾਹ ਦਾ ਡਰ, ਨਾ ਕੰਗਾਲ ਦਾ ਡਰ। ਸ਼੍ਰੀਮਾਨ ਸਰਦਾਰ ਬਲਵੰਤ ਸਿੰਘ ਸਾਹਿਬ, ਠੇਕੇਦਾਰ ਗੋਲਾ ਘਾਟ ਅਸਾਮ, ਮੈਨੂੰ ਉਹਨਾਂ ਸੱਦਿਆ ਵੀ ਜਪਜੀ ਸਾਹਿਬ ਦੀ ਕਥਾ ਸੁਣਾ ਲਿਆ। ਮੈਂ ਗਿਆ ਤੇ ਘਰ ਵਾਲੀ ਆਖਣ ਲੱਗੀ, ਸੱਦ ਤੇ ਤੈਨੂੰ ਲਿਆ, ਪਰ ਇਹਨੇ 3 ਵਜੇ ਉੱਠ ਕੇ ਪਿਆਲਾ ਮੂੰਹ ਨੂੰ ਲਾਉਣਾ 3 ਵਜੇ। ਉਹ ਸਦੀ ਮੁਝੇ, ਮੈਂ 4-5 ਦਿਨ ਵੇਚਦਾ ਰਿਹਾ, ਇੱਕ ਦਿਨ ਮੈਂ ਕਹਿ ਬੈਠਾ ਬਲਵੰਤ ਸਿੰਘ, ਯਾਰ ਅੱਬਲ ਤੇ ਪੀਆ ਨਾ ਕਰ, ਨਹੀਂ ਤੇ ਸਵੇਰੇ ਨਾ ਪੀਆ ਕਰ। ਤੇ ਅੱਜ ਪਿਆ ਕਹਿਣ ਲੱਗਾ, ਗਿਆਨੀ ਜੀ, ਜਦੋਂ ਕੌਲੀ ਪੀ ਲਈਏ ਨਾ, ਜਿਹੜਾ ਕਿਸੇ ਕੋਲੋਂ 200 ਲੈਣਾ ਹੁੰਦਾ ਉਹਦੇ ਲੈਣਾ ਹੀ ਹੁੰਦਾ, ਜਿਹੜਾ 20,000 ਕਿਸੇ ਦਾ ਦੇਣਾ ਹੋਵੇ ਨਾ, ਉਹ ਵੀ ਲੈਣ ਵਰਗਾ ਹੀ ਜਾਪਦਾ।
ਮੈਨੂੰ ਕਿਤੇ ਰੋਕੀ, ਜਿਹੜਾ ਫ੍ਰੀ ਆਧਾਰ ਦੇਣਾ ਹੋਵੇ ਨਾ ਕਿਸੇ ਦਾ, ਉਹ ਵੀ ਲੈਣ ਵਰਗਾ ਹੀ ਜਾਪਦਾ। ਇਹਦੇ ਨਾਲ ਤਾਂ ਸਾਰਾ ਕਾਰਖਾਨਾ ਚੱਲਦਾ। ਕਹਿਣ ਲੱਗਾ ਇਹਦੇ ਵਰਗਾ ਪਾਣੀ ਹੋਰ ਕੋਈ ਨੀ, ਅੰਦਰ ਜਾਣ ਦੀ ਦੇਰ ਆ ਕੰਮ ਨਹੀਂ ਰਹਿੰਦਾ, ਨਾ ਬਹਿਸ਼ਤਾਂ ਦੀ ਇੱਛਾ ਤੇ ਨਾ ਦੋਸਤਾਂ ਦਾ ਕੰਮ। ਇਹ ਇੱਕ ਬੜਾ

ਮਾਲਕਾ ਤੈਨੂੰ ਨਮਸਕਾਰ ਹੈ, ਇਹ ਸਿਰਜਣਹਾਰ ਤੈਨੂੰ ਨਮਸਕਾਰ ਹੈ। ਮੈਂ ਤਹਿਰਾਨ ਵਿੱਚੋਂ ਆਇਆ, ਉੱਥੇ ਇੱਕ ਮੁਸਲਮਾਨ ਕੰਮ ਕਰਦਾ ਗੁਰਦੁਆਰੇ ਦਾ, ਹਜ਼ਾਰਾਂ ਰੁਪਈਏ ਉਹਨੂੰ ਪ੍ਰਬੰਧਕ ਦੇ ਦਿੰਦੇ ਨੇ, ਹਜ਼ਾਰਾਂ ਬਗੈਰ ਲਿਖਤ ਪੜ੍ਹਤ ਦੇ। ਇੰਨਾ ਯਕੀਨ ਹੈ ਵੀ ਇਹ ਸ਼ਖਸ ਇੱਕ ਪੈਸਾ ਵੀ ਗੁਰਦੁਆਰੇ ਦਾ ਫਜ਼ੂਲ ਨਹੀਂ ਗੁਆ ਸਕਦਾ। ਤੇ ਫਿਰ ਸਕੀਮਾਂ ਬਣਾਉਣ ਵਾਲਾ ਉੱਥੇ ਭਾਈ ਮੱਖਣ ਸਿੰਘ, ਉਹਨੇ ਕਈ ਟਰੱਸਟ ਬਣਾਏ ਹੋਏ ਨੇ, ਉਹਨਾਂ ਦੇ ਸੂਦ ਨਾਲ ਗੁਰਦੁਆਰੇ ਦੇ ਕੰਮ ਹੁੰਦੇ ਜਾਂਦੇ ਨੇ, ਆਇਆ ਗਿਆ ਦੀ ਇਮਦਾਦ ਹੁੰਦੀ ਜਾਂਦੀ ਹੈ, ਰਕਮ ਜਿਉਂ ਕੀ ਤਿਉਂ ਮੌਜੂਦ ਹੈ। ਮੈਨੂੰ ਅੱਜ ਕਿਸੇ ਗੁਰਮੁਖ ਦੀ ਰਾਹੀਂ ਪਤਾ ਲੱਗਾ, ਤਤ ਖਾਲਸੇ ਵਾਲਿਆਂ ਦਾ ਚੱਲਦਾ ਹੋਇਆ ਸਕੂਲ, ਜਿੱਥੇ ਕਈ ਬੱਚੀਆਂ ਪੜ੍ਹਾਉਂਦੀਆਂ ਨੇ, ਕਈ ਯਤੀਮ ਬੱਚੇ ਪੜ੍ਹਦੇ ਨੇ, ਤੇ ਉਹਨਾਂ ਯਤੀਮ ਬੱਚਿਆਂ ਨੂੰ ਖਰਚ ਗੁਰਦੁਆਰਾ ਦਿੰਦਾ, ਉਹਨਾਂ ਨੂੰ ਕੋਠੀਆਂ ਰਹਿਣ ਦਾ ਥਾਂ ਗੁਰਦੁਆਰਾ ਦਿੰਦਾ। ਮੈਂ ਸੁਣ ਕੇ ਹੈਰਾਨ ਹੋ ਗਿਆ, ਮੇਰੀਆਂ ਉਂਗਲਾਂ ਮੂੰਹ ਚ ਪੈ ਗਈਆਂ, ਇਹ ਨਿੱਗਰ ਕੰਮ ਹੈ। ਉਹ ਫਿਰ ਬੱਚੀਆਂ ਉਥੋਂ ਸਿੱਖ ਕੇ ਪਾਠ ਕਰਨ ਵਾਲੀਆਂ ਪਾਠ ਕਰਦੀਆਂ ਨੇ, ਉਹਨਾਂ ਨੂੰ ਭੇਟਾ ਦੇ ਤੇ ਉਹ ਲੈਂਦੀਆਂ ਨੇ, ਉਸ ਗੁਰਦੁਆਰੇ ਉਸ ਸਕੂਲ ਚੋਂ ਪੜ੍ਹ ਕੇ ਪਾਠੀ ਬਣ ਕੇ ਉਹੋ ਹੀ ਭੇਟਾ ਲਿਆ ਕੇ ਮੁੜ ਕੇ ਉਸੇ ਸਕੂਲ ਨੂੰ ਦੇ ਦੇਣੀ ਹੈ। ਇੱਕ ਜ਼ਰੀਆ ਇਨਕਮ ਬਣ ਗਿਆ, ਪੱਕੀ ਇੱਕ ਐਸੀ ਆਮਦਨ ਬਣ ਗਈ ਜਿਹਨੂੰ ਕੁਹਣ ਮੱਕੀ ਨੇ। ਸਕੀਮ ਹੈ, ਉਸ ਸਕੀਮ ਨਾਲ ਬੜੇ ਬੜੇ ਉੱਚੇ ਕੰਮ ਕੀਤੇ ਜਾ ਸਕਦੇ ਨੇ। ਸਰ ਨਾਨਕ ਨਿਰੰਕਾਰੀ ਸੱਚੇ ਪਾਤਸ਼ਾਹ ਗਰੀਬ ਨਵਾਜ, ਜਿਨ੍ਹਾਂ ਦੀ ਸਿੱਖੀ ਅੰਦਰ ਧਾਰਨ ਕੀਤਿਆਂ ਹੀ ਸੰਸਾਰ ਦਾ ਬੇੜਾ ਪਾਰ ਹੋ ਸਕਣਾ, ਵਰਨਾ ਹੋ ਨਹੀਂ ਸਕਣਾ। ਅਸੀਂ ਖਬਰਾਂ ਇੱਥੇ ਬਹਿ ਕੇ ਕੀ ਸੋਚਣ ਡੇ? ਜਿਹੜੇ ਸੋਚ ਵਾਲੇ ਨੇ ਜਰਾ ਉਹਦੇ ਲਾਗੇ ਬੈਠੇ ਹੋ। ਗੁਰੂ ਕੇ ਕਿਸੇ ਸਿੱਖ ਨੇ ਅਮਰੀਕਾ ਚ ਜਾ ਬਿਗਲ ਵਜਾਇਆ, ਐਸ ਵੇਲੇ 3.5 ਲੱਖ ਉਥੇ ਸਿੱਖ ਹੈ ਅੰਮ੍ਰਿਤ ਧਾਰੀ। ਗੁਰੂ ਰਾਮਦਾਸ ਦਰਬਾਰ ਉਹਨਾਂ ਦਾ ਬਣਿਆ ਹੋਇਆ, ਨਿਤਨੇਮ ਕਰਦੇ ਨੇ, ਕੀਰਤਨ ਕਰਦੇ ਨੇ, ਨਿਸ਼ਕਾਮ ਸੇਵਕ ਨੇ। 100 ਸਾਖੀ ਦੇ ਬਚਨ ਅਨੁਸਾਰ ਕੀ ਪਤਾ ਨੀ ਕਿਤੇ ਵਾਹਿਗੁਰੂ ਨੇ ਉਧਰੋਂ ਕੁਝ ਹੋਰ ਦਾ ਹੋਰ ਪਾਣਾ ਵਰਤਾ ਦੇ। ਬਾਬੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਲਾਸਫੀ ਨੂੰ ਅਸਾਂ ਸਮਝਿਆ ਨੇ, ਹਜ਼ੂਰ ਨੇ ਕੰਘਾ ਸਾਨੂੰ ਬਖਸ਼ਿਆ ਸੀ ਕੇਸਾਂ ਦੀ ਸਫਾਈ ਵਾਸਤੇ। ਇਸ ਵੇਲੇ ਕੋਈ ਤੁਸੀਂ ਮੁਲਕ ਵੇਖੋ, ਕਿਹੜਾ ਮੁਲਕ ਹੈ ਜਿਹਨੂੰ ਕੰਘੇ ਦੀ ਲੋੜ ਨੇ? ਜਰਮਨ ਵਿਚ ਕੰਘਾ ਹੈ, ਸ਼ਕਲ ਕੋਈ ਹੋਰ ਹੈ ਸਾਡੇ ਪੰਜਾਬੀਆਂ ਨਾਲ। ਯੂਕੇ ਵਿਚ ਕੰਘਾ ਹੈ, ਤਮਾਮ ਨੂੰ ਕੰਘੇ ਦੀ ਲੋੜ ਪਈ ਹੈ। ਕੇਸ ਸਾਫ ਕਰਦੇ ਨੇ ਉਹਦੇ ਨਾਲ, ਸ਼ਕਲ ਤਰ੍ਹਾਂ ਹੋ ਰਿਹਾ ਉਹਦੀ। ਕਈ ਜਿਹੜੇ ਆਉਂਦੇ ਨਾ ਵੀ ਅਸੀਂ ਹੁਣ ਜੇ ਹੋ ਗਿਆ ਜੀ ਵੋ, ਉਹਨਾਂ ਵੱਲ ਮੈਂ ਵੇਖ ਕੇ ਹੱਸਣਾ, ਉਹਨਾਂ ਕੇ ਉਂਜ ਮਨਾਤੇ ਨੇ, ਥੋੜੇ ਥੋੜੇ ਰੱਖ ਲਏ ਨੇ। ਲੜਕੀਆਂ ਬੱਚੀਆਂ ਦੇ ਕਿਤੇ ਸਵੇਰੇ ਆਪਣੇ ਕੇਸ ਸੰਵਾਰਦੀਆਂ ਸੰਭਾਲਦੀਆਂ ਹੋਣਗੀਆਂ, ਕਿਤੇ ਰਾਤ ਨੂੰ ਸਵਾਰਦੀਆਂ ਸੰਭਾਲਦੀਆਂ। ਉਹ ਜਿਹੜੇ ਇੱਦਾਂ ਦੇ ਬਾਗੀ ਜਿਹੇ ਹੋ ਗਏ ਨਾ, ਬੱਸ ਵਿੱਚ ਚੜ੍ਹਨ ਲੱਗੇ ਤੇ ਕੰਘੀ ਖੇਚੇ, ਬੱਸ ਵਿੱਚੋਂ ਉਧਰ ਤੇ ਕੰਘੀ ਖੇਚੇ, ਮੈਂ ਜਿਹੜੇ ਬਹਿਣਾ ਹੋਏ ਤੇ ਕੰਘੀ ਖੇਚੇ, ਉਹਨਾਂ ਦਾ ਤੇ ਕੰਘੀ ਬਿਨਾਂ ਮਿੰਟ ਨਹੀਂ ਛੱਡਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਨੂੰ ਵਰਤਣੀ ਪੈ ਗਈ। ਬਾਬੇ ਆਖਿਆ ਕੱਛਾ ਪਾਇਆ ਕਰੋ, ਸਿੱਖ ਦੇ ਭਾਵੇਂ ਪਾਉਣ ਭਾਵੇਂ ਨਾ ਪਾਉਣ, ਲੈ ਕੇ ਨਾਸ ਵਾਲੇ ਵਰਲਡ ਵਿੱਚ ਕੱਛਾ ਹੈ, ਸ਼ਕਲ ਉਹਦੀ ਭਾਵੇਂ ਕੋਈ ਹੋਰ ਹੋਵੇ। ਜਾਪਾਨੀ ਪਾਉਂਦੇ ਨੇ, ਜਰਮਨੀ ਪਾਉਂਦੇ ਨੇ, ਯੂਕੇ ਵਾਲੇ ਪਾਉਂਦੇ ਨੇ, ਅਮਰੀਕਾ ਵਾਲੇ ਕੱਛਾ ਪਾਉਂਦੇ ਨੇ, ਸ਼ਕਲ ਭਾਵੇਂ ਕੋਈ ਸਾਡੇ ਨਾਲੋਂ ਹੋਰ ਹੈ, ਪਰ ਕੱਛਾ ਇਸ ਵੇਲੇ ਸਾਰੀ। ਬਾਬੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਲਾਸਫੀ ਪਧਰ ਰਹੀ ਹੈ ਦਿਨ ਬ ਦਿਨ, ਔਰ ਪਤਾ ਨਹੀਂ ਵਾਹਿਗੁਰੂ ਨੇ ਕਿਹੜੇ ਪਾਸਿਓਂ ਕੀ ਭਾਣਾ ਵਰਤਾ ਦੇਣਾ। ਗੁਰੂ ਕਿਆ ਸਿੱਖਾ, ਤੂੰ ਸਿੱਖੀ ਵਾਲੇ ਪਾਸੇ ਨੂੰ ਤੁਰ, ਚੰਗੀਆਂ ਸਕੀਮਾਂ ਬਣਾ, ਚੰਗੇ ਕੰਮ ਕਰ, ਤੇਰੀ ਸੁਗੰਧੀ ਚਾਰ ਚੁਫੇਰੇ ਫੈਲ ਜਾਏ। ਜਿਹੜੀ ਮੈਂ ਚੀਜ਼ ਅਰਜ਼ ਕਰ ਰਿਹਾ ਸਾਂ, ਉਹ ਜਿਹੜਾ ਮੁਸਲਮਾਨ ਹੈ ਨਾ ਤਹਿਰਾਨ ਦੇ ਗੁਰਦੁਆਰੇ ਕੰਮ ਕਰਦਾ, ਸਾਰਾ ਗੁਰਦੁਆਰਾ ਉਹਦੇ ਹੱਥੋਂ ਬਣਿਆ, ਹੁਣ ਇੱਕ ਸਕੂਲ ਉਹਦੇ ਹੱਥੋਂ ਬਣ ਰਿਹਾ, ਜਿਹਦੇ ਤੇ 19 ਲੱਖ ਤੁੰਮਣ ਲਾਉਣ ਦਾ ਖਿਆਲ ਹੈ, 19 ਲੱਖ ਤੁੰਮਣ। ਤੇ ਕਿਤੇ ਬੁਰਾਈ ਕਰਨ ਨਹੀਂ ਜਾਂਦੇ, ਸਿਰਫ ਸਕੀਮ ਨਾਲ ਹੀ ਆ ਕੰਮ ਚੱਲ ਰਿਹਾ ਉੱਥੇ। ਜਿਨ੍ਹਾਂ ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਚੱਲਦੀਆਂ ਨੇ, ਸਕੀਮ ਬਣੀ ਹੋਈ ਆ, ਉਹ ਕੱਢੀ ਜਾਂਦੇ ਨੇ, ਭਾਈ ਮੱਕੜ ਸਿੰਘ ਜਾ ਕੇ ਚੁੱਕ ਲਿਆਉਂਦਾ। ਸਕੀਮ ਨਾਲ ਕੰਮ, 19 ਲੱਖ ਤੁੰਮਣ ਕਹਿ ਦੇਣ ਦੀ ਗੱਲ ਆ, ਤੇ 45 ਸਾਰੇ ਘਰ ਨੇ, ਉਹਨਾਂ ਨੇ ਗੁਰਦੁਆਰਾ ਬਣਾ ਦੇਣਾ, ਉਹ ਸਕੂਲ ਬਣਾ ਦੇਣਾ, ਏਡਾ ਵੱਡਾ 3 ਮੰਜ਼ਿਲਾ ਸਕੂਲ ਬਣਨਾ, ਜਿਹਨੂੰ ਬਾਦਸ਼ਾਹ ਸਲਾਮਤ ਵੇਖਣ ਆਉਣਗੇ। ਇਹ ਸਕੀਮਾਂ ਨੇ, ਇਹ ਕੰਮ ਨੇ। ਬਾਬੇ ਨਾਨਕ ਨੇ ਉਹਦੀ ਬੁਨਿਆਦ ਰੱਖੀ। ਸਰਕਾਰ ਸੱਚੇ ਪਾਤਸ਼ਾਹ ਆਪਣੇ ਮਾਲਕ ਨਾਲ ਜੁੜੇ ਜੁੜੇ ਕਹਿਣ ਲੱਗੇ, ਮੇਰੇ ਵਾਹਿਗੁਰੂ ਜਦੋਂ ਸੀਆਂ ਵੀ ਆਹੀਆਂ,
मैं कई सुंदरियां वेखियां है वाहगुरु जड़िया कल अजे व्याईया आईया हथां दी मेहंदी मैली नहीं होई लेकिन जरवाणियां दी तलवारां ने उन्हां सुंदरियां दे सामने उहदा सुहाग टोटे करके सदा दी नींदे सवाल दिता उहदे हथां दी रंगोली मेहंदी जिहड़ी सुहाग दी निशानी सी ओनू अग दियां लाटां बन के सारन लग पई। जिन्हां भैण भरावां ने एक मां की गोद विच बह के जन्नत का आनंद माणिया एक मां के सीने विचो आबे जमजम पी के बचपन विचो जवानी प्राप्त की उस भैण ने अपना वीर टुकड़े हुंदा वेख्या उस वीर ने अपनी भैण टुकड़े हुंदी वेखी। तुसीं इह सारे शब्द पढ़ो उहदे च लिखिया दूतां नूं फरमाया लै चले पत गवा इमनाबादियां औरतां फड़ लिया हुकम सिपाहियां नूं हो गया उन्होंने इमनाबादियां बच्चियां दी इज्जत लुटी उन्हां दी पद लुटी उन्हां दा जर सद लुटिया। ते मेरा बापू इस अनर्थ नूं वेख के कहिंदा हे मेरे मालिक जदों सियां वी आहियां लाड़े सोहण पास जदों इन्हां दियां लावां होईयां मालिक इन्हां दे सज्जे पासे इन्हां दे सुहाग भाग बैठे होणगे इन्हां दे सिर ते ताज शोभा पाउंदे होणगे जदों सियां वी आईयां लाड़े सोहण पास हिंडोली चढ़ आईयां दंद खंड कीते रास कोई पीनस उत्ते कोई डोली विच कोई किसे रथ उत्ते कोई किसे तरह की सवारी कोई किसे तरह की सवारी चढ़ के पेकियां दे घरों सौरी ते आईयां नानकियां ने दंद खंड दे चूड़े सोहणे सवार के इन्हां दियां बाहां नूं पाए सगना सारथां नाल इन्हां नूं तोड़े

ਮੁੱਕਣ ਪਾਸ ਇਹ ਮੇਰੇ ਵਾਹਿਗੁਰੂ ਸਹੁਰਿਆਂ ਦੇ ਘਰ ਆਉਂਦੀ ਤੇ ਸਿਰਕੋਏ ਦੀ ਸੱਸ ਨੇ ਪਾਣੀ ਦਾ ਛੰਨਾ ਮਾਰਿਆ ਸੀ। ਮੈਂ ਆਪਣੀ ਨੂੰਹ ਦੇ ਸਾਰੇ ਦੁੱਖ, ਮੈਂ ਆਪਣੀ ਨੂੰਹ ਦੀਆਂ ਸਾਰੀਆਂ ਤਕਲੀਫਾਂ ਚ ਪਾਣੀ ਚ ਘੋਲ ਕੇ ਪੀ ਜਾ, ਪਰ ਮੇਰੀ ਨੂੰਹ ਨੂੰ ਤੱਤੀ ਵਾਹ ਨਾ ਲੱਗੇ, ਸ਼ਗਨ ਮਨਾਏ ਗਏ। ਮਾਪਿਆਂ ਨੇ ਜਿਹੜੇ ਝੱਲੇ ਝੱਲ ਮਾਰਨ ਵਾਲੇ ਪੱਖੇ, ਜਿਨ੍ਹਾਂ ਚ ਸੋਨੇ ਦੇ ਵਰਕ, ਜਿਨ੍ਹਾਂ ਚ ਚਾਂਦੀ ਦੇ ਵਰਕ ਲੱਗੇ, ਚਿਲਮਲ ਚਿਲਮਲ ਕਰਦੇ, ਜਰਾ ਕੇ ਹੱਥ ਲਾਉਣ ਤੇ ਪੱਖੇ ਛਣਕਦੇ ਸਨ, ਵਰਕ ਖੜਕਦੇ ਸਨ। ਮੈਂ ਹਿੰਦੀ ਸਾਹਿਤ ਪੜ੍ਹਦਿਆਂ ਪੜ੍ਹਦਿਆਂ ਇੱਕ ਬਚਨ ਪੜ੍ਹਿਆ, ਕੰਜ ਮੁਖੀ ਕੰਜ ਨਾਇਨੀ ਕੰਜਨ ਕੀ ਪੰਖੀ, ਕੰਜ ਮੁਖੀ ਕੰਜ ਨਾਇਨੀ ਕੰਜਨ ਕੀ ਸਹਿਜਨ ਪੈ, ਕੰਜਨ ਕੀ ਪੰਖੀ ਕਰ ਕੰਜਨ ਤੇ ਕਰਿਓ ਕਰ। ਪੰਜ ਵਾਰਾਂ ਕੰਜ ਸ਼ਬਦ ਵਰਤਿਆ ਔਰ ਪੰਜ ਹੀ ਇਹਦੇ ਅਰਥ। ਇਹਨਾਂ ਦੇ ਕੋਲ ਪੱਖੇ ਸਨ, ਉਹਨਾਂ ਚ ਅਬਰਕ ਚਾਂਦੀ ਸੋਨੇ ਦੇ ਵਰਕ ਖੜਕਦੇ ਸਨ, ਛਣਕਦੇ ਸਨ। ਇੱਕ ਲੱਖ ਲੈਣ ਬੇਟੀਆਂ ਲੱਖ ਲੈਣ ਖੜੀਆਂ, ਉਹ ਮਾਲਕ ਇਹ ਦੇਵੀ ਆਈ ਸਹੁਰਿਆਂ ਦੇ ਘਰ ਵਰਦੀ ਕਿਸੇ ਪੀੜੇ ਉੱਤੇ ਬਹਿ ਗਈ ਸੱਸ ਦੇ ਕਹਿਣੇ ਨਾਲ। ਪਰ ਜਦੋਂ ਸੱਸ ਨੇ ਆਖਿਆ ਧੀਏ ਘਰ ਤੇਰਾ, ਮੈਂ ਚਾਰ ਦਿਨ ਦੀ ਪਰਾਉਣੀ ਸਾਂ, ਸ਼ੁਕਰ ਹੈ ਤੂੰ ਆ ਗਈ ਘਰ ਸਾਂਭ ਲਿਆ, ਬੱਚੀ ਆ ਪੀੜਾ ਮੈਂ ਤੇਰੇ ਵਾਸਤੇ ਰੱਖਿਆ, ਬਹਿ ਜਾ। ਤੇ ਬਾਬਾ ਨਾਨਕ ਵਾਹਿਗੁਰੂ ਨਾਲ ਪਿਆ ਗੱਲਾਂ ਕਰਦਾ ਹੈ, ਵਾਹਿਗੁਰੂ ਇਸ ਬੱਚੀ ਨੇ ਆਪਣੀ ਸੱਸ ਨੂੰ ਆਖਿਆ ਸੀ ਮਾਂ ਮੈਂ ਤੇਰਾ ਹੁਕਮ ਮੰਨ ਕੇ ਬਹਿ ਜਾਂਗੀ, ਪਰ ਖਲੋਤੀ ਹੋਈ ਦਾ ਪੀੜੇ ਉੱਤੇ ਬਹਿਣ ਦਾ ਲਾਗ ਮੇਰਾ ਲੱਖ ਰੁਪਈਆ। ਤੇ ਸੱਸ ਨੇ ਲੱਖ ਰੁਪਈਆ ਲਾਗ ਦਿੱਤਾ, ਬੱਚੀ ਇਹ ਬਹਿ ਜਾ। ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ, ਜੇ ਸੱਸ ਨੇ ਆਖਿਆ ਹੁਣ ਤੇਰਾ ਸ਼ਗਨ ਪੂਰਾ ਹੋ ਗਿਆ, ਪੀੜੇ ਤੋਂ ਉੱਠ ਖਲੋ। ਇਹਨਾਂ ਨੇ ਕੱਲ ਆਪਣੀ ਸੱਸ ਨੂੰ ਮੁਤਾਲਬਾ ਕੀਤਾ ਸੀ ਅੰਮਾ ਜੇ ਮੇਰਾ ਪੀੜੇ ਤੇ ਬਹਿਣ ਦਾ ਲੱਖ ਰੁਪਈਆ ਲਾਗ ਆ ਤੇ ਪੀੜੇ ਤੋਂ ਉੱਠਣ ਦਾ ਵੀ ਮੇਰਾ ਲੱਖ ਹੀ ਰੁਪਈਆ ਲਾਗ। ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ, ਗਰੀ ਛੁਹਾਰੇ ਖਾਂਦੀਆਂ ਮਾਨਣ ਸੇਜੜੀਆਂ। ਜਿਨ੍ਹਾਂ ਦੀ ਖੁਰਾਕ ਸੀ ਗਰੀ, ਜਿਨ੍ਹਾਂ ਦੀ ਖੁਰਾਕ ਸੀ ਛੁਹਾਰੇ ਬਦਾਮ ਤੇ ਕਿਸਮਿਸ, ਜਿਹੜੀਆਂ ਬੜੇ ਬੜੇ ਸੁੰਦਰ ਪੜ੍ਹਨਾ ਦੇ ਉੱਤੇ ਬੜੀਆਂ ਬੜੀਆਂ ਆਲਾ ਸੇਜਾਂ ਦੇ ਉੱਤੇ ਆਰਾਮ ਕਰਦੀਆਂ ਸਨ, ਇਹ ਮੇਰੇ ਮਾਲਕ ਤਿੰਨ ਗੱਲ ਸਿਲਕਾਂ ਪਾਈਆਂ। ਇਹ ਸੱਚੇ ਪਾਤਸ਼ਾਹ ਮੇਰੇ ਦੇਸ਼ ਦੀਆਂ ਉਹਨਾਂ ਬੱਚੀਆਂ ਦੇ ਗਲ ਵਿੱਚ ਰੱਸੀਆਂ ਪਾਈਆਂ ਗਈਆਂ, ਰੱਸੀਆਂ ਪਾ ਪਾ ਕੇ ਉਹਨਾਂ ਨੂੰ ਇਮਨਾਬਾਦ ਦੇ ਬਾਜ਼ਾਰਾਂ ਵਿੱਚ ਘਸੀਟਿਆ ਗਿਆ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ। ਤਿੰਨ ਗੱਲ ਸਿਲਕਾਂ ਪਾਈਆਂ, ਟੁੱਟਣ ਮੌਤ ਸਰੀਆਂ, ਮੋਤੀਆਂ ਦੀਆਂ ਲੜੀਆਂ ਜਿਹੜੀਆਂ ਉਹਦੇ ਕੇਸਾਂ ਨਾਲ ਬੱਧੀਆਂ ਲਮਕਦੀਆਂ ਸੀ, ਗਲ ਵਿੱਚ ਪਾਈਆਂ ਲਮਕਦੀਆਂ ਸੀ, ਬਾਹਾਂ ਨਾਲ ਬੱਧੀਆਂ ਲਮਕਦੀਆਂ ਸੀ, ਮਾਲਕਾਂ ਉਹ ਟੁੱਟ ਗਈਆਂ, ਮੋਤੀ ਰੁੜ ਗਏ। ਮੇਰੇ ਦੇਸ਼ ਦੀਆਂ ਕਾਕੀਆਂ ਬੱਚੀਆਂ ਧੀਆਂ ਦੀ ਬੇਇੱਜ਼ਤ ਹੋਈ, ਬੇਇੱਜ਼ਤੀ ਹੋਈ। ਇਹ ਮਾਲਕ ਇਹ ਤੂੰ ਕੀ ਪਾਣਾ ਵਰਤਾਇਆ, ਇਹ ਸਿਰਜਣ ਹਾਰ ਇਹ ਤੂੰ ਕੀ ਕੀਤਾ। ਸਰਕਾਰ ਬਚਨ ਬੋਲਦੇ ਗਏ, ਇਮਨਾਬਾਦੀਆਂ ਨੂੰ ਧੀਰਜ ਆਉਂਦੀ ਗਈ, ਉਹ ਅੰਦਰ ਦੀਆਂ ਅੱਖਾਂ ਦਾ

ਅਰਜ ਕੀਤੀ ਸੀ ਬਾਣੀਆਂ ਚਾਰ ਨੇ ਪਰਾ ਪਸੰਤੀ ਮਧਮਾ ਤੇ ਦਖਰੀ ਇਹਨਾਂ ਅਸਲ ਭਾਈ ਖੁਸ਼ਾਮਦ ਜਿਹੀ ਕਰਨ ਲੱਗ ਪਿਆ ਉਂਝ ਮੈਂ ਤੁਹਾਨੂੰ ਆਖਾਂਗਾ ਭਾਈ ਨਕਲ ਕਰੋ ਖਿਆਨੀ ਬਚਿੱਤਰ ਸਿੰਘ ਸਾਹਿਬ ਦੀ ਅੰਦਰਲੀ ਬਾਣੀ ਨਾਭੇ ਦੀ ਬਾਣੀ ਵਿੱਚੋਂ ਆਵਾਜ਼

दिन विद्या का को पंडित गुरु की परम सत्कार योग साथ संग कई सज्जन गुणी ज्ञानी रागी महापुरुष ये वचन आखदे मैं सुने ने जी गुरु नानक ने बड़ी कृपा की थी जेड़ी सानू बाणी बख्शी है बड़ी सौखी है पर मैं अजे तक इस गल नू सिर नीवा करके मनिया नहीं भाई बाणी सौखी है मैं बाणी नू बहुत औखा मनदा गवांडी जबाना ने अनंत शब्द श्री गुरु ग्रंथ साहिब जी विच मौजूद है मिसाल के तौर पे पाताली आकाशी सखनी लहबर बूझी खाई रे लहबर लहब लहीब ये अरबी के लफज ने जिदे मन ने शोलेदार अग बड़ी कड़कवी अग कृष्णा की अग जेड़ी आकाश और पताल के पदार्थ पा के भी अजे भी लातें छड़ रही थी अजे भी जला ही रही थी वो लहबर बूझी सतगुरां की रहमत हुई वो अग बुझ गई ऐसी बुझ गई खाई खाई मैंने खै खै मैंने नाश हो गई ऐसी बुझी के नाश ही हो गई मैं शायद श्री गुरु ग्रंथ साहिब जी महाराज नाल वचन बिलास करदे हां हजूर का अमृत वचन पढ़िया के वंचित नहीं बांछित मैंने मंगना चाहना लोचना तू भावे चाहता नहीं भावे तू मंगता नहीं दुनिया पुत्र धन पदार्थ कुटुंब कबीला मकानात मोटर आदि से बथेरा कुछ तू मंगना पर आ चीज तू मंगता नहीं बांछित नहीं भावे तू मंगता नहीं पर वो बेरा आई उस वेले ने आ ही जाना भावे मंग भावे ना मंग उस वेले नु टाल नहीं सकता बांछित नहीं सो बेरा आई बिन शब्दे क्यों बुझे बुझाई ठंडी तत्ती मिट्टी खाई मैं जब महापुरुषां दी चरण शरण सां जिहड़े सुहावने दिन कदे कदे याद आउंदे ने ते आवें हौका जिहा निकल जांदा मैनूं उहनां ने इक सूत्र पढ़ाया जिहदे च तीन वारां अरारा बोलना चाहिदा मर रशी ते मैं पढ़दा सां मर रशी इक मात्र घटदी है ना मर रशी ਤੇ ਉਹ ਮੈਨੂੰ ਕਹਿਣ ਕਈ ਅਸ਼ੁੱਧ ਵਕਤਵਯਮ ਕਈ ਗਲਤ ਬੋਲਣਾ ਤੇ ਮੈਂ ਫਿਰ ਉਦਾਂ ਹੀ ਆਖੀ ਜਾ ਮਰ ਰਸ਼ੀ ਉਹ ਕਹਿਣ ਮਰ ਰਸ਼ੀ ਮੈਂ ਨਾ ਸਮਝਿਆ ਤੇ ਚਪੇੜ ਮਾਰੀ ਉੱਠ ਕੇ ਜੇ ਨਿੱਕੀ ਨਿੱਕੀ ਦਾੜੀ ਅਜੇ ਮੈਨੂੰ ਉਦੋਂ ਉਗਦੀ ਸੀ ਮੇਰੇ ਅਥਰੂ ਨਿਕਲ ਗਏ ਤੇ ਮੈਂ ਹਟਕੋੜਾ ਜਿਹਾ ਭਰ ਕੇ ਆ ਕੇ ਮਾਤਾ ਜੀ ਮੈਂ ਤੇ ਓਦਾਂ ਹੀ ਗੱਲ ਸਮਝ ਲੈਂਦਾ ਸਾਂ ਤੁਸੀਂ ਮੈਨੂੰ ਮਾਰਿਆ ਕਿਉਂ ਤੇ ਉਹ ਵੇਲਾ ਮੈਨੂੰ ਯਾਦ ਆਉਂਦਾ ਜੇ ਮੇਰਾ ਪਿਤਾ ਹੁੰਦਾ ਨਾ ਤੇ ਉਹ ਦੋ ਚਪੇੜਾਂ ਮੈਨੂੰ ਹੋਰ ਤੇ ਭਾਵੇਂ ਮਾਰ ਦਿੰਦਾ ਪਰ ਜੋ ਕੁਝ ਮੇਰੇ ਵਿਦਿਆ ਦਾਤਾ ਨੇ ਪਾਲ ਕੇ ਅਦਾ ਕੀਤਾ ਉਹ ਮੇਰੇ ਪਿਓ ਕੋਲੋਂ ਨਹੀਂ ਸੀ ਹੋਣਾ ਕੰਠ ਨਾਲ ਲਾ ਲਿਆ ਮੂੰਡ ਪਲੋਸਿਆ ਪੰਜਾਬੀ ਨਹੀਂ ਸੀ ਬੋਲ ਸਕਦੇ ਤੇ ਰੋਈ ਜਾਣ ਬੇਟਾ ਹਮ ਭੁੱਲ ਗਏ
क्रोध चंचल सवार हो गया, हम क्रोध के विस्कार होकर आपको चंता लगा दिया। तुम बड़े अच्छे छात्र थे, बुद्धि तीक्ष्ण थी, परंतु हम क्रोधात्र हो गए। बेटा हमको क्षमा कर, मैं एक मामूली शागिर्द ते ओ चतुर्वेद वक्ता ते मेरे वे हाथ जोड़ो, बेटा हमको क्षमा कर दो, हम क्रोध के बशिकार हो गए। उन्होंने मैनु अर्थ सुनाए, ठंडी जेड़ी बचपन की अवस्था है वो ठंडी, एड्डी ठंडी, एड्डी शांत, एड्डी शीतल, कोई वैरी चौके लै जाए, दुश्मन चौके लै जाए, खून का प्यासा चौके लै जाए, भावें कोई चाचा चाया चौके लै जाए, एदे वास्ते समान है, ना क्रोध है ना गुस्सा है। जिस वे भी अखबर का हो जाए उदो तत्ती अगले ने गल की नहीं, इन्हें हूरा कड के मारिया नहीं, मेरी 326 वे की हुई फौजदारी कट्ठी की थी। ते मिट्टी 75-80 वरिया हो गया, मिट्टी की ही कोठड़ी है ना, एक 90 का सिर जासनी, 90 का हो गया सहजा उत्ते आसन है, कि तुरैया फिरया जमीन न जाना, खाई खै बालपन जवानी बुढ़ापा इन तीन अवस्था विच उम्र मुक जाती है, खै नाश हो जाती है। मैनू कहन लगे बेटा ठंडी कई मौत ऐसिया होंदिया ने, वो ठंडी पानी च पाई जांदियां ने, पानी च रोड़ियां जांदियां ने, तत्ती कई मौत ऐसिया होंदिया ने उन्होंने अग च सारिया जांदा, मिट्टी कई मौत ऐसिया होंदिया ने उन्होंने दफनाया जांदा, एक दज है एक दबी है एक ना कुत्ते खान है, एक पानी विच उसटी है एक पीपर हसन पान है, नानक एव न जा पड़ी पिछे जाए समान। किसे नू दबिया गया, किसे नू साड़िया गया, किसे नू पानी च बहा दिता गया, इस तरह यह काया खै हो जाती है, नाश हो जाती है। पर वो ना बारा बूढ़ा भाई जिहड़ा इहदे विच बैठा होया ना, जिहड़ा लैके तुरिया फिरदा, जिन्हों बाबा जी कहने ने बोल बाबा बोलते थे कहां गए, वो जिहड़ा इहनू लई फिरदा ना, वो ना बुढ़ा है ना निका जिहा बालक है, ते ना वो हटा कटा जवान है, ना बिरधन बसेखन न करणन न बालक। साहब श्री गुरु गोबिंद सिंह साहब जी का महापवित्र वाक है, वो ना बहुता बुढ़ा ही है ना तरण मैंने जवान ही है, ते ना वो निका जिहा बालका या कोई आने का छणकना दे के उन्हू परचा लांगे। साहब श्री गुरु ग्रंथ साहब जी का पाठ करदिया करदिया साडे विचों बहुत सज्जनां ने यह अखर पढ़े होणगे या सुने होणगे कि सब दिन के समर्थ पंथ बिठुले हो बल बल जाओ, दया करन दे और पिंगल दे लिहाज ना, सब दिन के समर्थ पंथ बिठुले हो बल बल जाओ। शब्द बीठल है, बीठल भैला काय कर, इबै बीठल उबै बीठल, बीठल बिन संसार नहीं, परंतु काल ने पिंगल ने कवि नू ए छोड़ दिती है कि लोड़ अनुसार ए दीर्घ नू लघु ते लघु नू दीर्घ कर सकता। सब दिन के समर्थ पंथ बिठुले, पंथ मैंने रा बिठुले मैंने बीठुल, बीठुल मैंने प्यारा, प्यारे तो मुराद है सतनाम वाहिगुरु। उस प्यारे वाहिगुरु का जो पंथ है रस्ता, सब दिन के समर्थ जेड़े वो
ਉਸ ਦੇ ਪੰਥ ਉਸ ਦੇ ਰਾਹ ਉੱਤੇ ਤੁਰਨ ਵਿੱਚ ਸਾਰਾ ਦਿਨ ਸਮਰੱਥ ਹੈ, ਜਿਹੜੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਹਿਗੁਰੂ ਦੇ ਰਾਹ ਉੱਤੇ ਤੁਰ ਸਕਦੇ ਹਨ। ਯਾਨੀ ਜਿਹੜੇ ਸੁਬਹਾ ਤੋਂ ਸ਼ਾਮ ਤੇ ਸ਼ਾਮ ਤੋਂ ਸਵੇਰ ਤੱਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖ ਸਕਦੇ ਨੇ, ਜਪ ਸਕਦੇ ਨੇ, ਜਿਹੜੇ ਉਹਦੇ ਰਾਹ ਉੱਤੇ ਤੁਰਨ ਵਿੱਚ ਸਮਰੱਥ ਹੈ। ਪੰਜਵਾਂ ਸਤਿਗੁਰ ਸਾਹਿਬ ਸੱਚਾ ਪਾਤਸ਼ਾਹ ਹੱਥ ਜੋੜ ਕੇ ਕਹਿੰਦੇ ਨੇ ਹਮ ਬਲ ਬਲ ਜਾਓ। ਇਹੋ ਜਿਹਾ ਸੱਜਣਾ ਤੋਂ ਜਿਹੜੇ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਆਖਣ ਵਿੱਚ ਸਮਰੱਥ ਹੈ, ਮੈਂ ਉਹਨਾਂ ਤੋਂ ਬਲਿਹਾਰ, ਮੈਂ ਉਹਨਾਂ ਤੋਂ ਸਦਕੇ, ਮੈਂ ਉਹਨਾਂ ਤੋਂ ਕੁਰਬਾਨ, ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹਮ ਬਲ ਬਲ ਜਾਓ। ਗਾਵਨ ਭਾਵਨ ਸੰਤਨ ਤੋਰੇ, ਗਾਵਨ ਭਾਵਨ ਸੰਤਨ ਤੋਰੇ, ਤੋਰੇ ਮੈਨੇ ਤੇਰੇ ਸੰਤਨ, ਬਹੁ ਵਚਨ ਬਹੁਤੇ ਸਾਰੇ ਸੰਤ, ਤੇਰੇ ਸੰਤਾਂ ਦਾ ਇਕੱਠ ਭਾਵਨ ਭਵਨ ਘਰ, ਜਿਹੜੇ ਘਰ ਵਿੱਚ ਬਹਿ ਕੇ ਤੇਰੇ ਸੰਤ ਤੈਨੂੰ ਯਾਦ ਕਰਦੇ ਨੇ। ਗਾਵਨ ਗਾਵਨ ਗਮਨ ਗਮਨ ਮੈਨੇ ਤੁਰਨਾ, ਮੈਂ ਪੈਰਾਂ ਨਾਲ ਤੁਰ ਕੇ ਜਾ ਕੇ ਉਸ ਘਰ ਵਿੱਚ ਉਹਨਾਂ ਸੰਤਾਂ ਦਾ ਦਰਸ਼ਨ ਕਰਾਂ ਜਿਹੜੇ ਤੈਨੂੰ ਜਪਦੇ ਨੇ, ਜਿਹੜੇ ਤੈਨੂੰ ਅਰਾਧਦੇ ਨੇ। ਤੇ ਮੈਨੂੰ ਕਹਿਣ ਲੱਗੇ ਇੱਕ ਵਾਰ ਫਿਰ ਪੜ੍ਹ, ਮੈਂ ਪੜ੍ਹਿਆ ਤੇ ਗਾਵਨ ਭਾਵਨ ਸੰਤਨ ਤੋਰ, ਤੇ ਕਹਿਣ ਲੱਗੇ ਜਿਹੜੇ ਵਾਹਿਗੁਰੂ ਦੇ ਸੰਤ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕਰ ਲਿਆ, ਉਹਨਾਂ ਦਾ ਗਾਵਨ ਗਾਵਨ ਆਵਾਗਾਵਨ ਆਵਾਗਾਵਨ ਜੰਮਣਾ ਮਰਨਾ ਭਾਵਨ ਮੈਨੇ ਨਸ਼ਟ ਭ੍ਰਸ਼ਟ, ਜਿਨ੍ਹਾਂ ਨੇ ਉਹਦਾ ਨਾਮ ਜਪ ਲਿਆ ਉਹਨਾਂ ਦਾ ਜੰਮਣਾ ਮਰਨਾ ਨਸ਼ਟ ਹੋ ਗਿਆ, ਆਉਣਾ ਜਾਣਾ ਮੁੱਕ ਗਿਆ, ਕਾਲ ਚੱਕਰ ਉਹਨਾਂ ਦਾ ਖਤਮ ਹੋ ਗਿਆ। ਚਰਨੋਂ ਬਣ ਕੇ ਪੜੋ, ਐਸੇ ਸੰਤਾਂ ਨੂੰ ਨਮਸਕਾਰ ਕਰਾਂ, ਐਸੇ ਸੰਤਾਂ ਨੂੰ ਪ੍ਰਣਾਮ ਕਰਾਂ। ਜਸਨ ਬਸ ਜਸਨ ਮੈਨੇ ਜਸ ਤਾਰੀਫ ਉਪਮਾ ਉਸਤਤੀ, ਬਾਸਨ ਭਾਂਡਾ, ਜਿਹੜੇ ਸੰਤ ਤੈਨੂੰ ਗਾਉਂਦੇ ਜਪਦੇ ਨੇ ਉਹ ਤੇਰੇ ਜਸ ਦੇ ਭਾਂਡੇ ਨੇ, ਤੇਰੀ ਉਪਮਾ ਦੇ ਭਾਂਡੇ ਨੇ, ਭਰਪੂਰ ਭਾਂਡੇ। ਮੈਨੂੰ ਕਹਿਣ ਲੱਗੇ ਪਰ ਫਿਰ ਪੜ, ਮੈਂ ਪੜਿਆ ਜਸਨ ਬਾਸਨ, ਤੇ ਮੈਨੂੰ ਕਹਿਣ ਲੱਗੇ ਜਸਨ ਮੈਨੇ ਜਿਨ੍ਹਾਂ ਵਿੱਚੋਂ ਬਾਸਨ ਮੈਨੇ ਵਾਸਨਾ ਆਉਂਦੀ ਹੈ ਵਾਹਿਗੁਰੂ ਦੇ ਨਾਮ ਦੀ। ਕਹਿਣ ਲੱਗੇ ਕੋਰਾ ਫਿਰ ਪੜ, ਮੈਂ ਪੜਤਾ ਜਸਨ ਬਾਸਨ, ਤੇ ਮੈਨੂੰ ਅਰਥ ਸੁਣਾਇਆ, ਕਹਿੰਦੇ ਨੇ ਜਾਸ ਨਾ ਬਾਸਨ, ਜਾਸ ਮੈਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਹੋਰ ਦੁਨੀਆਂ ਦੇ ਕਿਸੇ ਪਦਾਰਥ ਦੀ ਵਾਸਨਾ ਹੀ ਨਹੀਂ, ਹੋਰ ਇੱਛਾ ਹੀ ਨਹੀਂ, ਹੋਰ ਖਾਸ ਹੀ ਨਹੀਂ। ਜਸਨ ਬਾਸਨ ਸਹਿਜ ਕੇਲ ਕਰੁਣਾਮਾਏ, ਉਹ ਸਹਿਜ ਮੈਨੇ ਸੁਬੇ ਹੀ ਉਸ ਕਰੁਣਾਮਾਏ ਕਰੁਣਾਮਾਏ ਕਰੁਣਾਮਾਏ ਜੇ ਅਣਾਣੇ ਹੇਠਾਂ ਔਂਕੜ ਹੈ ਤੇ ਇਹਦਾ ਅਰਥ ਬਣੇਗਾ ਕਰੁਣਾਮਾਏ, ਕਿਰਪਾ ਦੀ ਸੂਰਤ, ਕਿਰਪਾ ਦਾ ਕਾਰ, ਕਿਰਪਾ ਦੀ ਸ਼ਕਲ, ਕਿਰਪਾ ਦਾ ਮੁਜਸਮਾ। ਉਹ ਜਿਹੜਾ ਕਿਰਪਾ ਦਾ ਘਰ ਹੈ ਨਾ, ਉਹਦੇ ਨਾਲ ਸੁਧੇ ਸਿੱਧੀ ਕਲੋਲ ਕਰਦੇ ਰਹਿੰਦੇ ਨੇ ਮਹਾਂਪੁਰਸ਼, ਉਹਦੇ ਨਾਲ ਸੁਧੇ ਸਿੱਧੀ ਕਲੋਲ ਕਰਦੇ ਰਹਿੰਦੇ ਨੇ, ਸੁਧੇ ਸਿੱਧੀ ਉਹਦੇ ਨਾਲ ਬੜੀਆਂ ਬੜੀਆਂ ਰੰਗ ਵਾਲੀਆਂ ਤੇ ਮਸਤੀ ਵਾਲੀਆਂ ਗੱਲਾਂ ਕਰਦੇ ਰਹਿੰਦੇ। ਤੇ ਫਿਰ ਮੈਂ ਕਿਸ ਤਰ੍ਹਾਂ ਇਹ ਮੰਨ ਜਾਂ ਤੇ ਕਿਸ ਤਰ੍ਹਾਂ ਇਹ ਕਹਿ ਦਿਆਂ ਕਿ ਬਾਣੀ ਸੌਖੀ ਹੈ? ਬਾਣੀ ਬੜੀ ਕਠਿਨ ਹੈ, ਬੜੀ ਮੁਸ਼ਕਲ ਹੈ। ਜਿੰਨਾ ਚਿਰ ਕਿਸੇ ਉਸਤਾਦ ਕੋਲ ਬਹਿ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਨਹੀਂ, ਸਮਝਦਾ ਨਹੀਂ, ਓਨਾ ਚਿਰ ਅੱਖਰੀ ਸੂਝ ਬੂਝ ਨਹੀਂ ਹੁੰਦੀ। ਜਿਹੜਾ ਰਹੱਸ ਹੈ, ਜਿਹੜਾ ਤੱਤਵ ਹੈ, ਜਿਹੜਾ ਸਿਧਾਂਤ ਹੈ, ਜਿਹੜਾ ਨਿਚੋੜ ਹੈ, ਉਹਨੂੰ ਪ੍ਰਾਪਤ ਕਰ ਲੈਣਾ ਤੇ ਸਮਝੋ ਰੱਬ ਨੂੰ ਆਪਣੀ ਮੁੱਠ ਵਿੱਚ ਲੈ ਲੈਣ ਵਾਲੀ ਗੱਲ ਹੈ। ਜਿੰਨੇ ਗੁਰੂ ਕੇ ਸਿੱਖ ਮਹਾਂਪੁਰਸ਼ ਪਏ ਬੈਠੇ, ਆਪਣੇ ਦਿਲ ਦੀ ਪੱਟੀ ਉੱਤੇ ਲਕੀਰ ਪਾ ਲਓ, ਪਏ ਬਿਦਤ ਦਿਨ ਵਿਦਿਆ ਗਾਹਾਂ ਕੋ ਪੰਡਿਤ। ਪੰਡਿਤ ਦੇ ਲਫ਼ਜ਼ੀ ਮਨ ਹੈ ਚਤੁਰ, ਸਿਆਣਾ, ਦਾਨਾ। ਪੰਡਿਤ ਦੇ ਲਫ਼ਜ਼ੀ ਮਨ ਹੈ ਬ੍ਰਾਹਮਣ ਨਹੀਂ,
ਪੰਡਤ ਦੇ ਲਫਜ਼ੀ ਮਾਨੇ ਨੇ ਚਤਰ ਸਿਆਣਾ ਅਕਲਮੰਦ ਬੁੱਧੀਮਾਨ ਤੁਰੰਤ ਜਵਾਬ ਦੇਣ ਵਾਲਾ ਉਸੇ ਵੇਲੇ ਹਾਜ਼ਰ ਜਵਾਬ ਤੁਰਤ ਫੁਰਤ ਉਹਨੂੰ ਪੰਡਿਤ ਕਹਿੰਦੇ। ਕੇਵਲ ਬ੍ਰਾਹਮਣੀ ਦੇ ਘਰ ਜਨਮ ਲੈਣ ਨਾਲ ਹੀ ਪੰਡਿਤ ਨਹੀਂ ਬਣਦਾ। ਮੈਂ ਵਿਕਰਮਾਦਿੱਤ ਨੂੰ ਪੜ੍ਹਿਆ ਤੇ ਮੈਂ ਉਹਦੇ ਦਰਬਾਰੀ ਕਵੀਆਂ ਨੂੰ ਵੀ ਪੜ੍ਹਿਆ। ਉਹਦਾ ਇੱਕ ਬੜਾ ਮਨਮੋਹਣਾ ਕਵੀ ਸੀ ਔਰ ਜਦੋਂ ਵੀ ਜੀ ਕਰੇ ਉਹਨੂੰ ਉਹ ਕਹਿੰਦੇ ਸਨ ਆਪ ਕਿ ਮਹਾਰਾਜ ਕੁਝ ਫਰਮਾਓ ਤੇ ਉਹਨੇ ਫਿਰ ਇੱਕ ਬਚਨ ਫਰਮਾਇਆ ਭਾਈ ਪੰਡਿਤ ਚੰਚਲ ਹੋਏ ਸਭਾ ਉੱਤਰ ਦੇ ਆਵੇ। ਜੇ ਪੰਡਿਤ ਚੰਚਲ ਹੈ ਦਾਨਾ ਹੈ ਸਿਆਣਾ ਹੈ ਬੁੱਧੀਮਾਨ ਹੈ ਤੇਲੀਆ ਬੁੱਧੀ ਹੈ ਉਹ ਤੇ ਸਭਾ ਵਿੱਚ ਉੱਤਰ ਦੇ ਕੇ ਆਵੇ ਰਾਜਾ ਜਾਂ ਕਾਰ ਹੋਵੇਗੀ ਤੇ ਰਾਜਾ ਚੰਚਲ ਹੋਏ ਮੁਲਕ ਕੋ ਸਰ ਕਰ ਲਾਵੇ। ਅਗਰ ਰਾਜਾ ਚੰਚਲ ਹੈ ਹੁਸ਼ਿਆਰ ਹੈ ਦਾਨਾ ਪ੍ਰਦਾਨਾ ਹੈ ਦੂਰ ਅੰਦੇਸ਼ ਹੈ ਕਿਸੇ ਦੂਜੇ ਮੁਲਕ ਨੂੰ ਆਪਣੇ ਮੁਲਕ ਵਿਚ ਰਲਾ ਲਏਗਾ ਸੁਸਤ ਰਾਜਾ ਆਪਣਾ ਮੁਲਕ ਵੀ ਗੁਆ ਦਿੰਦਾ। ਹਾਥੀ ਚੰਚਲ ਹੋਏ ਸਮਰ ਮੈਂ ਸੂੰਡ ਉਠਾਵੇ। ਜੇ ਹਾਥੀ ਚੰਚਲ ਹੈ ਸਿਆਣਾ ਹੈ ਸਿੱਖਿਆ ਹੋਇਆ ਪੜ੍ਹਿਆ ਹੋਇਆ ਹਥਵਾਨ ਦੇ ਇਸ਼ਾਰੇ ਨੂੰ ਮੰਨਦਾ ਮੈਦਾਨ ਜੰਗ ਵਿਚ ਸੁੰਡ ਵਿਚ ਖੜੀ ਹੋਈ ਤਲਵਾਰ ਉਠਾ ਕੇ ਦੁਸ਼ਮਣਾਂ ਦਾ ਮਲੀਆ ਮੇਟ ਕਰਕੇ ਰਾਜੇ ਦੀ ਜੈ ਜੈਕਾਰ ਕਰ ਦੇ। ਘੋੜਾ ਚੰਚਲ ਹੋਏ ਝਪਟ ਮੈਦਾਨ ਦਿਖਾਵੇ। ਅਗਰ ਘੋੜਾ ਚੰਚਲ ਹੈ ਹੁਸ਼ਿਆਰ ਹੈ ਖਬਰਦਾਰ ਹੈ ਤੇ ਉਹ ਮੈਦਾਨੇ ਜੰਗ ਵਿਚ ਆਪਣੇ ਜੌਹਰ ਦੱਸੇਗਾ। ਜੇ ਘੋੜਾ ਸੁਸਤ ਹੈ ਦਾਣਾ ਪੰਚਰ ਪੱਕਾ ਖਾਂਦਾ ਸਵਾਰ ਨੂੰ ਨੇੜੇ ਨਹੀਂ ਆਉਣ ਦਿੰਦਾ ਜੇ ਚੜ ਜਾ ਤੇ ਪੈਰ ਗਾਂ ਫੁੱਟਦੇ ਨੇ ਅੜੀ ਕਰਕੇ ਖਲੋ ਜਾਂਦੇ ਤੇ ਆਪਣੇ ਮਾਲਕ ਦੇ ਸਾਹਮਣੇ ਬਹਿ ਕੇ ਜਿਹਦਾ ਨਿਮਕ ਖਾਂਦਾ ਸੀ ਉਹਨੂੰ ਕਹਿਣ ਲੱਗਾ ਭਾਈ ਜੀ ਪੰਡਿਤ ਚੰਚਲ ਹੋਏ ਸਭਾ ਉੱਤਰ ਦੇ ਆਵੇ ਰਾਜਾ ਚੰਚਲ ਹੋਏ ਮੁਲਕ ਕੋ ਸਰ ਕਰ ਲਾਵੇ ਹਾਥੀ ਚੰਚਲ ਹੋਏ ਸਮਰਮੈ ਸੂੰਡ ਉਠਾਵੇ ਘੋੜਾ ਚੰਚਲ ਹੋਏ ਝਪਟ ਮੈਦਾਨ ਦਿਖਾਵੇ। ਹੈ ਇਹ ਚਾਰੋਂ ਚੰਚਲ ਭਲੇ ਪੰਡਿਤ ਰਾਜਾ ਗਜ ਤੁਰੀ ਬੈਤਾਲ ਕਹੇ ਵਿਕਰਮ ਸੁਣੋ ਕਿਰਿਆ ਚੰਚਲ ਅਤ ਬੁਰੀ ਕੀ ਭੈਣ ਦੇਵੀ ਕੰਨਿਆ ਬੱਚੀ ਚੰਚਲ ਨਹੀਂ ਹੋਣੀ ਚਾਹੀਦੀ। ਇਹ ਸਾਊ ਪਹਿਲੀ ਰੂਟੀ ਘਰ ਦਾ ਸ਼ਿੰਗਾਰ ਹੋਣਾ ਚਾਹੀਦਾ। ਤੋ ਪੰਡਿਤ ਉਹ ਹੈ ਜਿਹੜਾ ਸਭਾ ਵਿਚ ਜਾਇਦਾ ਕਾਰ ਲੈ ਕੇ ਆਵੇ। ਕੇਵਲ ਬ੍ਰਾਹਮਣੀ ਦੇ ਘਰ ਜਨਮ ਲੈਣ ਨਾਲ ਤੋ ਪੰਡਿਤ ਨਹੀਂ ਬਣ ਜਾਂਦੇ। ਬਿਨ ਵਿਦਿਆ ਕਹਾਂ ਕੋ ਪੰਡਿਤ ਸ੍ਰੀਮਾਨ ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੇ ਕਵਿਤ ਸਵਰੀਆਂ ਵਿਚ ਇੱਕ ਭਾਵਨਾ ਲਿਖੀ ਆ ਬੜੀ ਵਿਚਿੱਤਰ ਬੜੀ ਅਲੌਕਿਕ ਔਰ ਆਮ ਤੌਰ ਤੇ ਤੁਸੀਂ ਰਾਗੀਆਂ ਗੁਰਮੁਖਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰੋਂ ਕਰੋ ਵਰੋ ਸਾਹਿਬ ਲੋਕਾਂ ਕੋਲੋਂ ਉਹ ਬੜੀ ਵਾਰਾ ਸੁਣਿਆ ਸ਼ਬਦ ਕਿ ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਬਚਿੱਤਰ ਪਵਨ ਪਵਿੱਤਰ ਮਿੱਤਰ ਅੱਜ ਮੋਰੇ ਆਏ ਹੈ ਪਰਮ ਦਿਆਲ ਲਾਲ ਲੋਚਨ ਵਿਸ਼ਾਲ ਮੁਖ ਬਚਨ ਰਿਸਾਲ ਮਾਧੋ ਮਧੂ ਮਧੁਰ ਪਿਆਏ ਸੁਪਨੇ ਚਰਿੱਤਰ ਸੁਪਨੇ ਦਾ ਕੌਤਕ ਸੁਪਨੇ ਵਿੱਚ ਵੇਖੀ ਹੋਈ ਕੋਈ ਚੀਜ਼ ਮੇਰੇ ਵਿਦਿਆਦਾਤਾ ਦੇ ਸ਼ਗਿਰਦ ਮੇਰੇ ਗੁਰ ਭਾਈ ਉਹਨਾਂ ਨੇ ਚਾਰ ਦਰਸ਼ਨ ਲਿਖੇ ਨੇ। ਇੱਕ ਦਰਸ਼ਨ ਹੁੰਦਾ ਪ੍ਰਤੱਖ ਦਰਸ਼ਨ ਇੱਕ ਹੁੰਦਾ ਸਵਪਨ ਦਰਸ਼ਨ ਇੱਕ ਹੁੰਦਾ ਚਿੱਤਰ ਦਰਸ਼ਨ ਇੱਕ ਹੁੰਦਾ ਗੁਣ ਦਰਸ਼ਨ। ਉਹ ਤੇ ਕੋਈ ਵੱਡਿਆਂ ਭਾਗਾਂ ਵਾਲੇ ਸਿੱਖ ਹੋਣਗੇ ਨਾ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਤੱਖ ਦਰਸ਼ਨ ਕੀਤੇ। ਜਦੋਂ ਸਰਕਾਰ ਆਲਮ ਨੀਲੇ ਤੇ ਚੜ੍ਹਦੇ ਹੋਣਗੇ ਜਿਗਾ ਕਲਗੀ ਤੋੜਾ ਚਮਕਦਾ ਹੋਵੇਗਾ ਹੋ ਚੌੜਾ ਜਿਹਾ ਮਸਤਕ ਖੀਵੇ ਜੇ ਨੈਣ ਚਮਕਦਾ ਹੋਇਆ ਮੱਥਾ ਲਵਾਂ ਤੇ ਮੁਸਕਰਾਹਟ ਚਿਹਰੇ ਤੇ ਬਸ਼ਾਸ਼ਤ ਦਸਤੇ ਮੁਬਾਰਕ ਉੱਤੇ ਬਾਜ ਲਟਕਦੀ ਫਗੌਤੀ ਚੌੜੀ ਜਿਹੀ ਛਾਤੀ ਵਿੱਚ ਦਰਦਾਂ ਦਾ ਭਰਿਆ ਹੋਇਆ ਦਿਲ
ਇਹ ਤਾਂ ਕਿਸੇ ਭਾਗਾਂ ਵਾਲੇ ਨੇ ਦਰਸ਼ਨ ਕੀਤਾ ਹੋਵੇਗਾ ਨਾ, ਪ੍ਰਤੱਖ ਦਰਸ਼ਨ ਜਿਹਨਾਂ ਵੇਖਿਆ ਉਹ ਖੁਸ਼ਕਿਸਮਤ ਨੇ, ਉਹ ਸਾਹਿਬ ਨਸੀਬ ਨੇ, ਉਹ ਮੁਕੱਦਰ ਦੇ ਮਾਲਕ ਨੇ, ਉਹ ਭਾਗਸ਼ਾਲੀ ਨੇ। ਇੱਕ ਹੈ ਰੱਬ ਦਾ ਗੁਣ ਦਰਸ਼ਨ, ਉਹ ਵੀ ਸ੍ਰੀਮਾਨ ਸੰਤ ਗੁਰਜੀਤ ਸਿੰਘ ਸਾਹਿਬ ਨਾਲ ਲਿਖਿਆ, ਕਹਿੰਦਾ ਲੜ ਲੜ ਹਾਰੇ ਸਭ ਭਾਰੇ ਭਾਰੇ ਯੋਧਾ ਤਪ, ਸਵਾ ਲੱਖ ਆਗੇ ਜਬ ਲੜੇ ਇੱਕ ਅੜ ਅੜ, ਅੜ ਅੜ ਲੜੇ ਜੋ ਵੈਰੀ ਸੰਤ ਸਿੰਘਨ ਕੇ ਦਿਓ ਗੁਰੂ ਦੰਦ, ਸਭ ਪਾਪੀਓ ਕੋ ਫੜ ਫੜ, ਥਰ ਥਰ ਘਾਸ ਮੁਖ ਮਿੰਨਤਾ ਅਨਿਆਈ ਕਰੇ, ਰਾਖ ਗੁਰੂ ਰਾਖ ਤੁਫੰਗ ਤਰਾ ਤਰ ਤਰ ਤਰ ਤਰ ਸਿਰ ਸਿਰ ਕੀਨੇ ਸਭ ਦੂਜਨ ਕੇ, ਹਿੰਦ ਕੋ ਬਚਾਇਓ ਹੈ ਪਯੂਖ ਗੁਰੂ ਲੜ ਲੜ, ਤਾਰ ਤਾਰ ਵੈਰੀ ਸਭ ਗਿੱਦੜ ਸੇ ਦੂਜਨ ਕੋ, ਗੋਬਿੰਦ ਮ੍ਰਿਗਿੰਦ ਗੁਰੂ ਫੈਕੇ ਸਭ ਫਾੜ ਫਾੜ ਫਾੜ ਫਾੜ, ਸ਼ੇਰ ਜਿਵੇਂ ਜੰਬੁਕ ਕੀ ਨਾੜ ਨਾੜ, ਪਾੜ ਪਾੜ ਸੁੱਤੇ ਤਿਨ ਵੈਰੀ ਗੁਰੂ ਚਾੜ ਚਾੜ, ਚਾੜ ਚਾੜ ਪਾਪ ਜਿਮ ਹਰੀ ਨਾਮ ਦੂਰ ਕਰੇ, ਆਗ ਜਿਮ ਲਾਏ ਢੇਰ ਜੰਗਲ ਕੋ ਸਾੜ ਸਾੜ, ਸਾੜ ਸਾੜ ਸੀਨੇ ਤਿਮ ਕੀਨੇ ਸਭ ਦੂਜਨ ਕੇ, ਮਾਰ ਕੇ ਪਯੂਖ ਤਿੱਖੇ ਤੀਰ ਗੁਰੂ ਤਾੜ ਤਾੜ। ਇਹ ਹਜ਼ੂਰ ਦਾ ਗੁਣ ਦਰਸ਼ਨ ਹੈ। ਸਰਕਾਰੇ ਆਲਮ ਦੇ ਕੋਲ ਇੱਕ ਤਲਵਾਰ ਸੀ ਕਿਰਪਾਨ ਸ੍ਰੀ ਸਾਹਿਬ ਜਿਹਨੂੰ ਅਸੀਂ ਆ ਗਏ, ਤੇ ਸ੍ਰੀਮਾਨ ਸੰਤ ਨਿਹਾਲ ਸਿੰਘ ਸਾਹਿਬ ਜੀ ਥੋੜਾ ਖਾਲਸਾ ਜ਼ਿਲ੍ਹਾ ਰਾਵਲਪਿੰਡੀ, ਪਿੱਛੋਂ ਠਾਕੁਰਾਂ ਦੀ ਗੱਦੀ ਅੰਮ੍ਰਿਤਸਰ, ਦੁਰੰਤਰ ਵਿਦਵਾਨ, ਬੜੇ ਬੜੇ ਅਜੀਬ ਕਾਫੀਏ ਚੁਣਦੇ ਸਨ, ਉਹਨਾਂ ਦੀ ਰਚਨਾ ਪੜ੍ਹਨੀ ਸੁਣਨੀ ਸੁਣਾਉਣੀ ਕਠਿਨ ਹੈ। ਉਹਨਾਂ ਨੇ ਟੀਕਾ ਕੀਤਾ ਜਾਪ ਸਾਹਿਬ ਦਾ, ਉਦਾਂ ਜਾਪ ਸਾਹਿਬ ਪੜ੍ਹ ਲਈਏ ਤੇ ਖਬਰਾਂ ਕੋਈ ਸਮਝ ਆਈ ਜਾਏ, ਉਹਨਾਂ ਦਾ ਟੀਕਾ ਸਮਝਣ ਵਾਸਤੇ ਫਿਰ ਕਿਸੇ ਹੋਰ ਪੰਡਿਤ ਦੀ ਲੋੜ ਪੈਂਦੀ ਹੈ ਜਿਹੜਾ ਟੀਕਾ ਸਮਝਾਵੇ। ਐਡੇ ਦੁਰੰਤਰ ਵਿਦਵਾਨ ਸਨ, ਕਰ ਲਓ ਜਿਹੜੀ ਗੱਲ ਕਰਨੀ ਬੇਟਾ ਇੱਕ ਵਾਰ ਕਰ ਲਓ ਫੇਰ ਨਹੀਂ ਕਰ। ਉਹ ਜਿਸ ਵੇਲੇ ਹਜ਼ੂਰ ਬਲੀ ਕੰਧਾਰ ਕੋਲ ਗਏ ਨਾ, ਪ੍ਰਸੰਗ ਤੁਹਾਨੂੰ ਬੜਾ ਸੁਣਿਆ, ਮੈਂ ਨਹੀਂ ਸੁਣਾਉਣ ਲੱਗਾ, ਪਾਣੀ ਆ ਗਿਆ, ਬਲੀ ਹੈਰਾਨ ਹੋ ਗਿਆ, ਤੇ ਸ੍ਰੀਮਾਨ ਸੰਤ ਨਿਹਾਲ ਸਿੰਘ ਸਾਹਿਬ ਜੀ ਕਹਿੰਦੇ ਨੇ ਭਾਈ ਬਲੀ ਪੀਰ ਪੀਰ ਪੀਰ ਪੀਰ ਨਸੋ ਵੀਰ ਕਰ ਖੈਂਚ ਲਿਓ ਪਾਣੀ, ਜਗ ਜਾਨੀ ਸੋ ਕਹਾਣੀ ਹੈ, ਦੇਖੋ ਪੀਰ ਗਏ ਪਾਣੀ, ਪਾਣੀ ਨਾ ਪਰਤ ਪਾਣੀ, ਪਾਣੀ ਪਰ ਮਾਰ ਪਾਣੀ, ਫੇਰੇ ਉਸ ਪਾਣੀ ਹੈ ਤਨੀ ਗਈ ਕਮਾਨੀ ਹੂੰ, ਜੋ ਪਾਣੀ ਪਰ ਗਜਤ ਪਾਣੀ, ਗੱਡੀ ਸੋ ਨਿਹਾਲ ਸਿੰਘ ਚੜੀ ਉਹ ਦਰਾਨੀ ਹੈ, ਕਾਨੀ ਮੋ ਕਮਾਨੀ ਨਾ ਹੈ, ਪਾਣੀ ਮੋ ਕਿਰਪਾਨੀ ਨਾ ਹੈ, ਡੁੱਬਣੇ ਕੋ ਪਾਣੀ ਨਾ ਹੈ। ਕਿੰਨੀ ਵਾਰ ਇੱਕ ਸ਼ਬਦ ਉਹ ਵਰਤ ਗਏ ਨੇ, ਹੁਣ ਇਹਦੇ ਤੇ ਚਿਰ ਲੱਗੇਗਾ। ਦੇਖਿਓ ਪੀਰ ਗਏ ਪਾਣੀ, ਬਲੀ ਕੰਧਾਰ ਪੀਰ ਨੇ ਵੇਖਿਆ ਮੇਰਾ ਪਾਣੀ ਚਲਿਆ ਗਿਆ, ਦੇਖਿਓ ਪੀਰ ਗਏ ਪਾਣੀ, ਪਾਣੀ ਨਾ ਪਰਤ ਪਾਣੀ, ਹੁਣ ਪਾਣੀ ਨੇ ਮੁੜ ਕੇ ਮੇਰੇ ਕੋਲ ਨਹੀਂ ਆਉਣਾ, ਉੱਚੇ ਥਾਂ ਤੇ ਨੀਵੇਂ ਥਾਂ ਜਾ ਸਕਦਾ, ਨੀਵੇਂ ਥਾਂ ਉੱਚੇ ਥਾਂ ਮੇਰੇ ਕੋਲ ਕਿੱਥੇ ਜਾਵੇਗਾ, ਪਾਣੀ ਨਾ ਪਰਤ ਪਾਣੀ, ਹੁਣੇ ਪਾਣੀ ਨੇ ਪਰਤਣਾ ਨਹੀਂ, ਲੌਟਣਾ ਨਹੀਂ, ਮੇਰੇ ਕੋਲ ਆਉਣਾ ਹੀ ਨਹੀਂ। ਹੈਰਾਨ ਜਿਹਾ ਹੋ ਕੇ ਪਾਣੀ ਪਰ ਮਾਰ ਪਾਣੀ, ਪਾਣੀ ਮੈਨੇ ਹੱਥ ਹੱਥ ਉੱਤੇ ਹੱਥ ਮਾਰਿਆ, ਕਹਿੰਦਾ ਓਹੋ ਹੈਰਾਨ ਹੋ ਗਿਆ ਬਈ ਪਾਣੀ ਲੈ ਕੌਣ ਗਿਆ ਯਾਰ, ਤੇ ਜਿਹੜੇ ਨਸ਼ਾਈਏ ਫਕੀਰ ਨੇ ਨਾ ਉਹ ਸਿਰ ਤੇ ਬੜਾ ਹੱਥ ਫੇਰਦੇ, ਪਾਣੀ ਪਰ ਮਾਰ ਪਾਣੀ ਫੇਰਿਓ ਸਿਰ ਪਾਣੀ, ਸਿਰ ਤੇ ਲੱਗ ਕੇ ਹੱਥ ਫੇਰ, ਕਹਿੰਦਾ ਯਾਰ ਹੋਈ ਕੀ ਗੱਲ, ਪਾਣੀ ਲੈ ਕੌਣ ਗਿਆ, ਵੇਹਦਿਆ ਵੇਹਦਿਆ ਕੋਈ ਲੈ ਗਿਆ, ਕਾਲਾ ਕੀ ਹੋਇਆ, ਪਾਣਾ ਕੀ ਵਰਤ, ਫੇਰਿਓ ਸਿਰ ਪਾਣੀ ਹੈ ਤਣੀ ਗਈ ਕਮਾਨੀ, ਜਿਹੜੇ ਪ੍ਰਵਟੇ ਸਨ ਇਹ ਕਮਾਨ ਵਾਂਗੂ ਤਣੇ ਗਏ, ਤਣੀ ਗਈ ਕਮਾਨੀ ਹੁਣ ਜੋ ਪਾਣੀ ਪਰ ਗਜਟ ਪਾਣੀ, ਤੇ ਜਿਹੜੇ ਡੇਂਡੇ ਸੀ ਅੱਖਾਂ ਦੇ ਇੱਧਰ ਉੱਧਰ ਪਾਉਣ ਲੱਗ ਪਏ, ਜਿਹੋ ਪਾਣੀ ਦੀਆਂ ਲਹਿਰਾਂ ਪਾਣੀ ਦੀਆਂ ਛੱਲਾਂ ਆਪਸ ਵਿੱਚ ਟਕਰਾ ਕੇ ਹੋਰ ਸ਼ੈਤਾਨ ਬਣ ਜਾਂਦੀਆਂ ਨਾ, ਇਹਦਾ ਡੇਲੇ ਇੱਧਰ ਉੱਧਰ ਹਰਕਤ ਕਰਨ ਲੱਗ ਪਏ, ਚੜੀ ਗਈ ਕਮਾਨੀ ਹੁਣ ਜੋ ਪਾਣੀ ਪਰ ਗਜਟ ਪਾਣੀ, ਗਤੀ ਸੋ ਨਿਹਾਲ ਸਿੰਘ ਚੜੀ ਉਹ ਤਰਾਨੀ ਹੈ, ਕੋਈ ਗਿਣਤੀ ਚੜੇ ਤੇ ਕੋਈ ਗਿਣਤੀ ਉਤਰੇ, ਤੇ ਏਡਾ ਕਿਹੜਾ ਆਇਆ ਜਿਹੜਾ ਮੇਰਾ ਪਾਣੀ ਲੈ ਗਿਆ, ਕਿਹੜੀ ਯੁਗਤੀ ਹੋਵੇ ਹੁਣ ਜਿਹੜਾ ਮੈਂ ਮੁੜ ਕੇ ਪਾਣੀ ਲਿਆ, ਮੈਨੂੰ ਇਹ ਸਮਝ ਨਹੀਂ ਪਈ ਆਈ ਪਿਆ ਏਡਾ ਬਲਵਾਨ ਹੈ ਕੌਣ,
ਸੀਟੀਆਂ ਗਿਣਦਿਆਂ ਗਿਣਦਿਆਂ ਗਿਣਦਿਆਂ ਗਿਣਦਿਆਂ ਥੱਲੇ ਧਿਆਨ ਮਾਰ ਕੇ ਵੇਖਿਆ ਤੇ ਕੋਈ ਪਾਣੀ ਪੀਵੇ ਪਿਆ। ਕਾਨੀ ਮੁਕਮਾਨੀ ਨਾ ਹੈ, ਜ਼ੁਬਾਨ ਵਿੱਚ ਫੰਡਾ ਕੋਈ ਨਾ ਰਿਹਾ, ਰੁਕਾਵਟ ਕੋਈ ਨਾ ਰਿਹਾ, ਬੇਤਹਾਸ਼ਾ ਬੋਲੀ ਗਿਆ। ਪਾਨੀ ਮੋਹ ਕਮਾਨੀ ਨਾ ਹੈ, ਹੱਥ ਵਿੱਚ ਤੀਰ ਕਮਾਨ ਨਹੀਂ ਭਾਈ ਪਾਰੀ ਖਿੱਚਣ ਵਾਲੇ ਨੂੰ ਮਾਰਦੇ, ਜ਼ੁਬਾਨ ਨੂੰ ਫੰਡਾ ਕੋਈ ਨਹੀਂ ਰਿਹਾ ਭਾਈ ਇਹ ਕੋਈ ਜ਼ਰਾ ਕੁ ਸਲੀਕੇ ਨਾਲ ਬੋਲੇ। ਤੇ ਗੱਲਾਂ ਕਰਦਿਆਂ ਕਰਦਿਆਂ ਬਹੁਤਾ ਗੁੱਸੇ ਵਿੱਚ ਆਇਆ ਆਇਆ, ਜਿਸ ਵੇਲੇ ਧਿਆਨ ਮਾਰ ਕੇ ਵੇਖਿਆ ਤੇ ਛੱਲੇ ਕੋਈ ਪਾਣੀ ਪੀਂਦਾ, ਰੱਤ ਹੀ ਗੁਸੈਲ ਗੁੰਮ ਸ਼ੁੱਧ ਗਿਰ ਗਟੀ ਲੈ ਦੀਨੀ ਸੋ ਗਰਾਏ ਜਹਾਂ ਰਵ ਸਸ ਕੰਜਾ ਹੈ। ਪਾਣੀ ਪੀਣ ਵਾਲੇ ਨੂੰ ਵੇਖ ਕੇ ਗੁੰਮ ਸ਼ੁੱਧ ਹੋਇਆ, ਚੁੱਪ ਚੁਪੀਤਾ, ਗੁੱਸੇ ਵਿੱਚ ਅੱਗ ਬਗੂਲਾ ਹੋਇਆ ਹੋਇਆ ਇੱਕ ਪਹਾੜ ਦਾ ਵੱਡਾ ਸਾਰਾ ਪੱਥਰ ਲੈ ਕੇ ਉਧਰ ਨੂੰ ਰੇੜ ਦਿੱਤਾ ਜਿੱਥੇ ਸੂਰਜ ਦਾ ਸੂਰਜ, ਜਿੱਥੇ ਚੰਦਰਮਾ ਦਾ ਚੰਦਰਮਾ, ਸ੍ਰੀ ਨਾਨਕ ਨਿਰੰਕਾਰ ਹੀ ਬੈਠਾ। ਤੇ ਆਵਤ ਆਨੰਦ ਕੰਦ ਜਗਬੰਦ ਦੇਖੋ, ਉਸ ਪੱਥਰ ਨੂੰ ਰਿੜਦਿਆਂ ਆਉਂਦਿਆਂ ਆਨੰਦ ਕੰਦ ਗੁਰੂ ਨਾਨਕ ਸਾਹਿਬ ਨੇ, ਜਗਤ ਬੰਦ ਸੰਸਾਰ ਦਾ ਮਿੱਤਰ ਬਾਬਾ ਨਾਨਕ, ਉਹਨੇ ਵੇਖਿਆ ਪੱਥਰ ਰੁੜਦਾ ਆਉਂਦਾ ਰੁੜਦਾ ਆਉਂਦਾ ਤੇ ਸਿੱਧਾ ਮੇਰੇ ਵੱਲ ਆਉਂਦਾ। ਦੀਨੋ ਸੁਗਤ ਆਏ, ਆਹ ਹੱਥ ਨਾਲ ਰੋਕ ਲਿਆ, ਦੀਨੋ ਸੁਗਤ ਆਏ ਰੋਕ ਲਿਆ ਹੱਥ ਨਾਲ, ਜਿੱਥੇ ਹੱਥ ਲੱਗਾ ਸੀ ਨਿਸ਼ਾਨ ਪੈ ਗਿਆ। ਤੇ ਕਵੀ ਨਿਹਾਲ ਸਿੰਘ ਸਾਹਿਬ ਕਹਿੰਦੇ ਨੇ ਪੱਥਰ ਚ ਨਿਸ਼ਾਨ ਨਹੀਂ ਪਿਆ, ਪਾਪ ਗੰਜਾ ਕਰ ਗੰਜਾ, ਉਹ ਜਿਹੜਾ ਪਾਪਾਂ ਦਾ ਗੰਜ ਸੀ ਨਾ, ਪਾਪਾਂ ਦਾ ਖਜ਼ਾਨਾ, ਪਾਪਾਂ ਦਾ ਪਹਾੜ, ਉਹਨੂੰ ਗੰਜਿਆ ਕਰ ਦਿੱਤਾ, ਉਹਦੇ ਸਿਰ ਤੋਂ ਵਾਲ ਹੀ ਲਾਹ ਦਿੱਤੇ ਬਾਬੇ ਨੇ ਆਪਣੇ ਪੰਜੇ ਨਾਲ। ਕਈ ਵਾਰ ਤੁਰਕਨ ਤਰਛਾਇਓ ਸੋ ਨਿਹਾਲ ਸਿੰਘ, ਨਿਕਸਿਓ ਨਵੀਨ ਬੀਚ ਪੰਜੇ ਹੁਣਕੇ ਪੰਜਾ ਹੈ, ਬਾਤ ਮਹੇ ਬਾਤ ਜੈਸੇ, ਕੇਲੇ ਮਹਿ ਪਾਤ ਜੈਸੇ, ਦਰੋਪਦੀ ਕੇ ਪਾਤ ਤੈਸੇ ਨਾਨਕ ਕੋ ਪੰਜਾ ਹੈ। ਜਿਵੇਂ ਗੱਲਾਂ ਚੋਂ ਗੱਲਾਂ ਨਿਕਲ ਆਉਂਦੀਆਂ ਨੇ, ਜਿਵੇਂ ਕੇਲੇ ਚੋਂ ਕੇਲਾ ਨਹੀਂ ਮੁੱਕਦਾ, ਪੱਤੇ ਜਿਹੜੇ ਨੇ ਉਹ ਨਹੀਂ ਮੁੱਕਦੇ, ਕੇਲਾ ਭਾਵੇਂ ਮੁੱਕ ਜਾਏ, ਦਰੋਪਦੀ ਦੀਆਂ ਸਾਰੀਆਂ ਜਿਵੇਂ ਨਹੀਂ ਮੁੱਕੀਆਂ, ਇਸ ਤਰ੍ਹਾਂ ਬਾਬੇ ਨਾਨਕ ਦਾ ਪੰਜਾ ਨਹੀਂ ਮੁੱਕਿਆ, ਕਈ ਵਾਰਾਂ ਉਹਨੂੰ ਤਰਾਸ਼ਿਆ ਗਿਆ। ਐਸੇ ਸੰਤ ਨਿਹਾਲ ਸਿੰਘ ਸਾਹਿਬ ਵਿਦਵਾਨ, ਧੁਰੰਤਰ ਵਿਦਵਾਨ, ਜਿਨ੍ਹਾਂ ਦਾ ਨਾਮ ਵੀ ਹੁਣ ਸਾਡਿਆਂ ਕੰਨਾਂ ਤੱਕ ਨਹੀਂ ਆਉਂਦਾ। ਮੈਂ ਮੁਸਲਮਾਨਾਂ ਨੂੰ ਸ਼ਾਬਾਸ਼ ਕਹਿੰਦਾ ਜਿਹੜੇ ਡਾਕਟਰ ਸਰ ਇਕਬਾਲ ਦਾ ਜੰਮਣ ਦਿਨ ਵੀ ਮਨਾਉਂਦੇ ਨੇ, ਮਰਨ ਦਿਨ ਵੀ ਮਨਾਉਂਦੇ ਨੇ। ਅਸਾਂ ਕਦੇ ਭਾਈ ਗੁਰਦਾਸ ਦਾ ਜੰਮਣ ਦਿਨ ਨਹੀਂ ਮਨਾਇਆ, ਅਸਾਂ ਭਾਈ ਗੁਰਦਾਸ ਦਾ ਕਦੇ ਮਰਨ ਦਿਨ ਨਹੀਂ ਮਨਾਇਆ, ਅਸਾਂ ਭਾਈ ਸੰਤੋਖ ਸਿੰਘ ਦਾ ਕਦੇ ਜੰਮਣ ਦਿਨ ਨਹੀਂ ਮਨਾਇਆ, ਉਹਦਾ ਮਰਨ ਦਿਨ ਨਹੀਂ। ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਦੇ ਕਰਤਾ ਨੂੰ ਅਸੀਂ ਜਾਣਦੇ ਨਹੀਂ, ਉਹ ਕਿੱਥੇ ਜੰਮ। ਗਿਆਨੀ ਜਿੱਤ ਸਿੰਘ ਤੇ ਠਾਕਰ ਸਿੰਘ ਦਾ ਅਸਾਂ ਕਦੇ ਭੁੱਲ ਕੇ ਨਾਂ ਹੀ ਨਹੀਂ ਲਿਆ ਗੁਰਮਤਿ ਦੇ ਸਟੇਜ ਉੱਤੇ, ਭਾਈ ਉਹਨਾਂ ਨੇ ਕੀ ਕੁਝ ਕੀਤਾ ਤੇ ਕਿਸ ਵੇਲੇ ਕੀਤਾ। ਅਸੀਂ ਆਪਣੇ ਸੇਵਕਾਂ ਨੂੰ ਭੁੱਲ ਜਾਂਦੇ ਹਾਂ। ਮੁਸਲਮਾਨ ਅਹਿਲੇ ਸੁਨਤ ਜਮਾਤ ਅਜੇ ਤੱਕ ਡਾਕਟਰ ਸਰ ਇਕਬਾਲ ਦਾ ਜੰਮਣ ਤੇ ਮਰਨ ਦਿਨ ਮਨਾਉਂਦੀ ਹੈ। 24 ਘੰਟੇ ਸ਼ਰਾਬ ਪੀਂਦਾ ਰਹਿੰਦਾ ਸੀ, ਮਸਤੀ ਚ ਮਸਤ ਰਹਿੰਦਾ ਸੀ, ਬਾਂਗੇ ਦੌੜਾ ਤੇ ਬਾਇਲੇ ਜਬਰੀਨ ਲਿਖਣ ਨਾਲ ਹੀ ਉਹਦੀ ਪੂਜਾ ਕਰਦੇ ਨੇ ਲੋਕ। ਮੈਂ ਉਹਨੂੰ ਵੇਖਿਆ ਉਹ ਰੋਂਦਾ, ਜਿਹੜੇ ਮੌਤ ਸਾਹਮਣੇ ਚਮਕਦੀ ਵੇਖੀ, ਕਹਿੰਦਾ ਹਯਾਤ ਲੈ ਆਈ ਆਏ, ਕਦਾ ਲੈ ਚੱਲੀ ਚੱਲੇ, ਉਮਰ ਲੈ ਆਈ ਅਸੀਂ ਆ ਗਏ, ਮੌਤ ਲੈ ਚੱਲੀ ਅਸੀਂ ਚੱਲੇ ਚੱਲੇ ਹਾਂ, ਨਾ ਆਪਣੀ ਖੁਸ਼ੀ ਆਏ ਨਾ ਆਪਣੀ ਖੁਸ਼ੀ ਚੱਲੇ, ਨਾ ਮਰਜ਼ੀ ਨਾਲ ਆਇਆ ਨਾ ਮਰਜ਼ੀ। ਤੇ ਮੈਂ ਇੱਕ ਬਣੇ ਗੁਰੂ ਕੇ ਸਿੱਖ ਨੂੰ ਵੇਖਣਾ ਜਿਹੜਾ ਇਹ ਗੱਲ ਕਹਿੰਦਾ, ਘੱਲੇ ਆਏ ਨਾਨਕਾ, ਇਹ ਬਾਬਾ ਜੀ ਤੇਰੇ ਹੁਕਮ ਨਾਲ ਆਏ ਦੇ ਬਈ ਜਾਓ, ਤੇ ਸੱਦੇ ਉੱਠੀ ਜਾ, ਜਿੱਦਣ ਤੂੰ ਉਸ ਹੁਕਮ ਭੇਜਦਾ ਵੀ ਆ ਜਾ, ਉਹਦੇ ਨਾਲ ਕਮਰ ਕਲਾ ਕਰਕੇ ਤੇਰੇ ਕੋਲ ਆ ਗਏ, ਨਾ ਸਾਨੂੰ ਤੇਰੇ ਲਾਗੋ ਜਾਣ ਲੱਗਿਆ ਕਮੀ ਸੀ ਤੇ ਨਾ ਜਹਾਨ ਛੱਡਣ ਲੱਗਿਆ ਕੋਈ ਅਫਸੋਸ ਆ, ਅਸਾਂ ਤੇ ਹੁਕਮ ਮੰਨਿਆ। ਗੁਰੂ ਕਿਆ ਸਿੱਖਾ, ਉਸ ਬੱਚੇ ਵਰਗੇ ਨਾ ਅਸੀਂ ਬਣ ਜਾਈਏ ਜਿਹਨੂੰ ਪਿਓ ਨੇ ਛਣਕਣਾ ਲਿਆ ਕੇ ਦਿੱਤਾ 90 ਰੁਪਿਆਂ ਦਾ ਚਾਂਦੀ ਦਾ, ਤੇ ਵਿੱਚ 1 ਪੈਸੇ ਦੇ ਰੋਡ। ਉਹ ਬੱਚੇ ਨੇ ਆਪਣਾ ਹੱਥ ਲਾਇਆ ਵਿੱਚੋਂ ਰੋਡ ਖੜ ਕੇ, ਕਾਕਾ ਖੋਲ ਹੋ ਗਿਆ, ਰੰਗ ਲੱਗ ਗਿਆ ਬਈ ਛਣਕਣਾ, ਉਹਨਾਂ ਰੋਡਾਂ ਦੇ ਨਾਲ ਹੀ ਖੋਲ ਕੇ ਤੇ ਕੱਸ ਕੇ ਮੋਰੀ ਹੋ ਗਈ, ਵਿੱਚੋਂ ਰੋਡ ਡਿੱਗ ਪਏ, ਪੈਸੇ ਦੇ ਰੋਡ ਡਿੱਗ ਪਏ, ਤੇ ਉਹ ਜਿਹੜਾ 90 ਰੁਪਿਆਂ ਦਾ ਖੋਲਿਆ ਹੁਣ ਛਣਕਦਾ ਨਹੀਂ। ਮਾਰਿਆ ਵਿਗਾੜ ਕੇ ਬੰਦੇ
ਤੇ ਉਹਨੇ ਆਖਿਆ 90 ਰੁਪਏ ਦਾ ਕਹਿੰਦਾ ਖਰਗ ਮਾਂ ਨੂੰ ਖਾ ਛੱਡ ਕਦਮ। ਸਾਡੀ ਹਾਲਤ ਉਸ ਬੱਚੇ ਵਰਗੇ ਜਿੰਨਾ ਚਿਰ ਤੇ ਗਿਆਨੀ ਠਾਕੁਰ ਸਿੰਘ ਛਣਕਦਾ ਰਹੇ, ਗਿਆਨੀ ਦਿੱਤ ਸਿੰਘ ਛਣਕਦਾ ਰਹੇ, ਉਹਨਾਂ ਚਿਰ ਅਸੀਂ ਰੋਟੀ ਪਾਣੀ ਖਵਾ ਦਿੰਦੇ। ਜਿੱਦਣ ਕੋਈ ਛਣਕਣਾ ਹਟ ਜਾਣ ਵਿੱਚੋਂ ਰੋੜ ਮੁੱਕ ਜਾਣ, ਅਸੀਂ ਖੋਲ ਸੁੱਟ ਦਿੰਦੇ ਹਾਂ। ਨੰਦ ਲਾਲ ਨੂਰਪੁਰੀ ਨੂੰ ਫਿਰ ਖੂਹ 'ਚ ਛਾਲ ਮਾਰਨੀ ਪੈਂਦੀ। ਮੋਇਆਂ ਦੇ ਬਾਅਦ ਅਸੀਂ ਟਰੱਸਟ ਬਣਾਉਂਦੇ ਫਿਰਨੇ, ਜਿਉਂਦਿਆਂ ਵਾਸਤੇ ਅਸੀਂ ਰੈਜੂਲੇਸ਼ਨ ਕਰਦੇ ਫਿਰਨੇ ਵੀ ਵੇਖੋ ਕਿਤੇ ਇਹਨੂੰ ਗੁਰਦੁਆਰੇ ਚ ਆਓ, ਭਗਤ ਨਾ ਕਦੇ ਦੇ ਜਾਓ, ਇਹਨੂੰ ਨਾ ਕਦੇ ਚੰਗਾ ਆਖ। ਮਰ ਜਾਣ ਦੇ ਬਾਅਦ ਬੜੇ ਟਰੱਸਟ ਬਣਾਉਂਦੇ ਆ। ਜੀਵਤ ਪਿਤਰ ਨਾ ਮਾਨੇ ਕੋ ਮੂਹੇ ਸਰਾਧ ਕਰ, ਜਿਉਂਦਾ ਤੇ ਮਰ ਗਿਆ ਰੋਟੀਓ ਭੁੱਖਾ ਮੋਏ ਨੂੰ ਸਰਾਧ ਕਰਾਉਂਦਾ ਫਿਰਦਾ। ਜਿਉਂਦੀ ਮਾਂ ਨੂੰ ਕੱਪੜਾ ਨਹੀਂ ਦਿੱਤਾ ਵੀ ਚੁਕਤੌਲਾ ਝਾਟਾ ਹੀ ਚੱਕ ਢੱਕ ਲੈ, ਮੋਈ ਦੇ ਨਾਂ ਤੇ ਸੂਟ ਦਿੰਦਾ ਫਿਰਦਾ। ਜਿਉਂਦੇ ਪਿਓ ਨੂੰ ਕੱਛ ਨਹੀਂ ਦਿੱਤੀ ਤੇ ਬੇਪੜਦਨਾ ਕਿਤੇ ਹੋ ਜਾ, ਮੋਏ ਹੋ ਜਾ ਦਾਨ ਨਾ ਉੱਤੇ ਸੂਟ ਦਿੰਦਾ ਫਿਰਦਾ। ਉਹਦੇ ਚੰਗਾ ਜਿਹਾ ਜੇ ਸੂਟ ਦੇਣ ਵਾਲ ਗਏ ਤੇ ਅਸੀਂ ਭਾਈ ਲੋਕ ਜਿਹੜੇ ਨੰਗੇ ਰਾਹ ਲੱਗ ਪਾਂਗੇ, ਚੰਗਾ ਜਿਹਾ ਜਿਹੜੇ ਦਿੰਦੇ ਲੈਂਦੇ ਨੇ ਸਾਨੂੰ ਮਿਲ ਤੇ ਜਾਂਦੇ ਨੇ। ਇਹ ਜਿਹੜੀ ਰਜਾਈ ਮੰਜਾ ਦੇ ਦਿੰਦੇ ਨੇ ਪਿਓ ਦੇ ਨਾਂ ਉਹਦੇ, ਉਹ ਪਿਓ ਨੂੰ ਥੋੜਾ ਮਿਲਦਾ, ਅਸੀਂ ਤੇ ਨੰਦ ਲੁੱਟ ਰਹੇ ਹਾਂ ਨਾ, ਅਸੀਂ ਸਿਰਫ ਸੌਂਦੇ ਰਹੇ ਹਾਂ, ਰਜਾਈ ਸਾਨੂੰ ਮਿਲ ਹੀ ਜਾਂਦੀ ਆ। ਜੇ ਦੇਣ ਵਾਲ ਗਏ ਅਸੀਂ ਇਸ ਗੱਲੋਂ ਵੀ ਰਹਿ ਜਾਂਦੇ। ਗੁਰੂ ਕਿਹਾ ਸਿੱਖਾ ਕਿਸੇ ਹਕੀਕਤ ਨੂੰ ਹੱਥ ਪਾ। ਉਹ ਸ੍ਰੀਮਾਨ ਸੰਤ ਨਿਹਾਲ ਸਿੰਘ ਸਾਹਿਬ ਜੀ ਕਹਿੰਦੇ ਨੇ ਜੈਸੇ ਲਵਾ ਬਾਜ ਸੇ, ਬਾਬੇ ਦਾ ਗੁਣ ਦਰਸ਼ਨ ਮੈਂ ਅਰਜ਼ ਕਰ ਰਿਹਾ, ਜੈਸੇ ਲਵਾ ਬਾਜ ਸੇ, ਜਿੱਦਾਂ ਬਾਜ ਨੂੰ ਵੇਖ ਕੇ ਲਵਾ ਮੈਨੇ ਬਟੇਰਾ ਡਰਦਾ, ਜੈਸੇ ਲਵਾ ਬਾਜ ਸੇ ਔਰ ਜਾਲ ਸੇ ਬੇਹੰਗਮ ਜਿਉ, ਜਿੱਦਾਂ ਵਿਛੀ ਹੋਈ ਜਾਲੀ ਨੂੰ ਵੇਖ ਕੇ ਪਰਿੰਦਾ ਬੜਾ ਡਰਦਾ, ਕਾਲ ਪਾਸੋਂ ਕਾਇਰ, ਜਿੱਦਾਂ ਮੌਤ ਕੋਲੋਂ ਮੂਜੀ ਆਦਮੀ ਬੜਾ ਡਰਦਾ, ਪਾਜੀ ਆਦਮੀ ਬੜਾ ਡਰਦਾ, ਮੌਤ ਆਉਣ ਤੋਂ ਪਹਿਲਾਂ ਹੀ ਕਈ ਵਾਰ ਮਰ ਜਾਂਦਾ। ਤੇ ਜੋ ਸ਼ੇਰ ਵੇਖ ਬੱਕਰੀ, ਜਿੱਦਾਂ ਸ਼ੇਰ ਨੂੰ ਵੇਖ ਕੇ ਬੱਕਰੀ ਸਿਮਟ ਜਾਂਦੀ, ਪੈ ਪੀਤ ਹੋ ਜਾਂਦੀ, ਭਾਵੇਂ 4 ਗਰ ਦਾਣੇ ਰੋਜ਼ ਭਾਵੇਂ ਕਦਮਾ ਖਾਣੀ ਤੋੜਾ ਘੱਟ ਭਾਵੇਂ ਜਾਏ, ਅੱਧਾ ਤੋੜਾ ਵੱਧਦੀ ਨਹੀਂ ਕਿਉਂਕਿ ਲਾਗੇ ਸ਼ੇਰ ਵੱਧਦਾ ਪਿਆ। ਜੈਸੇ ਪਾਪ ਨਾਮ ਸੇ, ਜਿੱਦਾਂ ਵਾਹਿਗੁਰੂ ਦੇ ਨਾਮ ਕੋਲੋਂ ਪਾਪ ਡਰਦੇ ਨੇ। ਯਤੀ ਪਰਵਾਨ ਸੇ, ਜਿੱਦਾਂ ਪਰਾਈ ਇਸਤਰੀ ਨੂੰ ਵੇਖ ਕੇ ਜਤੀ ਪੁਰਸ਼ ਡਰਦਾ। ਦੇਖੋ ਜੀ ਜਤੀ ਪੁਰਸ਼ ਵਾਸਤੇ ਕਿੰਨਾ ਬਚਨ ਸੋਹਣਾ ਲਿਖਿਆ, ਪਰਾਈ ਇਸਤਰੀ ਨੂੰ ਵੇਖ ਕੇ ਜਤੀ ਪੁਰਸ਼ ਡਰਦਾ। ਤੇ ਜਿਹਦੀ ਗੋਲ ਜਿਹੀ ਪੱਗ ਵੇਖ ਕੇ ਚਾਰ ਚਫੇਰੇ ਜਨਾਨੀ ਨੇ 24 ਘੰਟੇ ਬੈਠੀਆਂ ਰਹਿਣ ਪਏ, ਸੰਤ ਜੀ ਮਹਾਰਾਜ ਬੜਾ ਸਿਮਰਨ ਕਰਦੇ, ਤੁਹਾਡੀਆਂ ਲੱਤਾਂ ਥਾਕੀਆਂ ਹਨ, ਲੰਮੀਆਂ ਰੱਖਾਂ ਨਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਬਚਨ ਹੈ, ਇੱਕ ਤਰੁਣ ਇੱਕ ਜਵਾਨ ਹੋਵੇ ਹੱਟਾ ਕੱਟਾ, ਦੂਜੇ ਮਧੀ ਦੂਜੇ ਸ਼ਰਾਬ ਵੀ ਪੀਤੀ ਹੋਈ ਹੋਵੇ, ਤ੍ਰਿਤੀਏ ਧਨੇ ਅਰ ਧਾਮ ਨੋਟਾਂ ਨਾਲ ਜੇ ਭਰੀ ਹੋਵੇ, ਘਰ ਏਕਾਂਤ ਹੋਵੇ, ਫਿਰ ਪਾਪ ਕਰਨ ਤੇ ਕਿਉਂ ਬਚੇ, ਬਚੇ ਬਚਾਵੇ ਰਾਮ। ਜਿਹਨੂੰ ਇਹਨੀਆਂ ਸਹੂਲਤਾਂ ਮਿਲ ਜਾਣ ਉਹ ਪਾਪ ਕਰਨੋਂ ਕਿੱਦਾਂ ਬਚ ਸਕਦਾ, ਰੱਬ ਹੀ ਆ ਨਾ ਕਦੇ ਬਚਾ ਜਾ ਤੇ ਬਚਾ ਜਾ, ਚਾਂਸ ਕੋਈ ਨੀ ਪਾਪ ਤੋਂ ਬਚਣ ਦਾ ਪਿਆਰ ਹੈ। ਜਤੀ ਪਰਾਈ ਇਸਤਰੀ ਨੂੰ ਵੇਖ ਕੇ ਡਰਦਾ, ਯਤੀ ਪਰਵਾਮ ਸੇ ਸੁਕੋਰਾ ਜੈਸੇ ਘਾਮ ਸੇ, ਅਸਮਾਨ ਤੋਂ ਪੱਥਰ ਨੀ ਪੈਂਦਾ ਜੰਮਿਆ ਪਾਣੀ, ਕੋਈ ਗੜਾ ਆਉਂਦਾ ਕੋਈ ਓਰਾ ਪੈਂਦਾ, ਉਹਨੂੰ ਗਰਮੀ ਲੱਗਣ ਦੀ ਡੇਲ ਆ, ਪਿਘਲ ਕੇ ਪਾਣੀ ਹੋ ਜਾਂਦਾ, ਡਰ ਜਾਂਦਾ ਗਰਮੀ ਕੋਲੋਂ। ਤੇ ਜੋ ਸੂਆ ਦੇਖ ਚੱਕਰੀ, ਚੱਕਰੀ ਮੈਨੇ ਕੁੜਕੀ, ਕੁੜਕੀ ਨੂੰ ਵੇਖ ਕੇ ਜਿਸ ਤਰ੍ਹਾਂ ਸੂਆ ਮੈਨੇ ਤੋਤਾ ਬੜਾ ਡਰਦਾ, ਜੈਸੇ ਮੀਨ ਮਾਰੀ ਮਾਰੂ ਔਰ ਮੂਸਾ ਮਾਰ ਜਾ ਰਹੀ ਉਸੇ, ਜਿਸ ਤਰ੍ਹਾਂ ਮੱਛੀ ਮਾਰੂ ਥਲ ਨੂੰ ਵੇਖ ਕੇ ਡਰਦੀ ਹੈ, ਤੇ ਮੂਸਾ ਮੈਨੇ ਚੂਹਾ ਮਾਰ ਜਾ ਰਹੀ ਮੈਨੇ ਬਿੱਲੀ ਨੂੰ ਵੇਖ ਕੇ ਬੜਾ ਡਰਦਾ ਹੈ। ਜੈਸੇ ਇਹ ਹੈ ਮੋਰ ਸੇ, ਇਹ ਮੈਨੇ ਸੱਪ, ਇਹ ਮੈਨੇ ਸੱਤ ਵੀ ਹੈ, ਇਹ ਮੈਨੇ 11 ਵੀ ਹੈ, ਇਹ ਮੈਨੇ ਸ਼ਿਵ ਜੀ ਵੀ ਹੈ, ਇਹ ਮੈਨੇ ਸੱਪ ਵੀ ਹੈ। ਜੈਸੇ ਇਹ ਹੈ ਮੋਰ ਸੇ, ਜਿਸ ਤਰ੍ਹਾਂ ਮੋਰ ਨੂੰ ਵੇਖ ਕੇ ਇਹ ਮੈਨੇ ਸੱਪ ਡਰਦਾ, ਤੇ ਜਿਉਂ ਆਰੀ ਦੇਖ ਲੱਕੜੀ, ਜਿੱਦਾਂ ਆਰੀ ਨੂੰ ਵੇਖ ਕੇ ਲੱਕੜੀ ਡਰਦੀ ਹੈ, ਭਾਵੇਂ ਆਦ ਨੂਸ਼ ਹੋਵੇ, ਭਾਵੇਂ ਸ਼ੀਸ਼ਮ ਹੋਵੇ, ਭਾਵੇਂ ਸਾਗਵਾਨ ਹੋਵੇ, ਡਰ ਜਾਂਦੀ ਹੈ ਵੀ ਇਸਨੇ ਟੁਕੜੇ ਟੁਕੜੇ ਕਰ ਦੇਣੇ ਨੇ, ਇਹਨੇ ਨਹੀਂ ਸਾਬਤ ਰਹਿਣ ਦੇਣਾ। ਮੇਰੇ ਉਸਤਾਦ ਕਿਆ ਕਰਦੇ ਸਨ, ਬੇਟਾ ਕੈਂਚੀ ਕਲਵੱਤਰੀ ਦੁਸ਼ਟ ਨਰ ਜੇ ਕਰੇ ਏਕ ਸੇ ਅਨੇਕ,
ਕੈਂਚੀ ਵੀ ਛਾਨਾਂ ਦੇ ਛਾਨ ਕੱਟ ਛੁੱਟਦੀ ਹੈ, ਆਰੀ ਵੀ ਗੇਲੀਆਂ ਦੀਆਂ ਗੇਲੀਆਂ ਵੱਢ ਛੁੱਟਦੀ ਹੈ। ਇਸ ਤਰ੍ਹਾਂ ਦੁਸ਼ਟ ਆਦਮੀ ਅਨੇਕਾਂ ਪਾਰਟੀਆਂ ਬਣਾ ਦਿੰਦਾ, ਸ਼ਹਿਰਾਂ ਨੂੰ ਅੱਗ ਲਵਾ ਦਿੰਦਾ, ਮੁਹੱਲਿਆਂ ਨੂੰ ਬਰਬਾਦ ਕਰਵਾ ਦਿੰਦਾ। ਤੇ ਸੂਈ ਸੁਹਾਗਾ ਸੁਗੜ ਨਰ ਜੇ ਕਰੇ ਅਨੇਕ ਸੇ, ਸੂਈ ਵੀ ਟਾਂਕਾ ਜੋੜ ਦਿੰਦੀ ਹੈ, ਸੁਹਾਗਾ ਵੀ ਟਾਂਕਾ ਜੋੜ ਦਿੰਦਾ। ਏਦਾਂ ਸੁਗੜ ਆਦਮੀ ਪਾਰਟੀਆਂ ਮੇਟ ਕੇ ਇੱਕ ਥਾਂ ਇੱਕ ਲੇਬਰ ਇੱਕ ਸਟੇਜ ਉੱਤੇ ਲੈ ਆਉਂਦਾ ਸੁਗੜ। ਕਹਿੰਦੇ ਨੇ ਸੂਈ ਤੇ ਕੈਂਚੀ ਕਿਤੇ ਲੜ ਪਈਆਂ, ਕੈਂਚੀ ਕਹਿਣ ਲੱਗੀ ਨਹੀਂ ਆਪਣੀ ਔਕਾਤ ਵੱਲ ਵੇਖ, ਵੱਡੀ ਸੂਈ ਬਣੀ ਫਿਰਨੀ ਹੈ, ਸਵਾ ਇੰਚ ਤੂੰ ਲੰਮੀ ਹੈ, ਵਾਲ ਜਿੰਨੀ ਤੂੰ ਪਤਲੀ ਹੈ, ਤੂੰ ਹੋਵੇ ਦਰਜੀ ਦੇ ਸਿਰ ਚ, ਮੈਂ 10 ਇੰਚ ਲੰਮੀ ਡੇੜ, ਪਰ ਮੇਰਾ ਵਜ਼ਨ ਚਾਂਦੀ ਵਾਂਗੂ ਮੈਂ ਚਮਕਨੀ ਹਾਂ, ਮੈਂ ਦਰਜੀ ਦੇ ਪੈਰਾਂ ਚ ਰੋਣਾ ਤੂੰ ਸਿਰ ਵਿਚ। ਉਹ ਸੂਈ ਕਹਿਣ ਲੱਗੀ ਭੈਣ ਮੇਰੇ ਨਾਲ ਨਾ ਲੜ, ਆਪਣੀ ਕਰਤੂਤ ਵੱਲ ਵੇਖ, ਤੈਨੂੰ 500 ਰੁਪਈਏ ਗਜ ਵਾਲਾ ਥਾਨ ਲਿਆ ਦੀਏ, ਤੇਰਾ ਬੇੜਾ ਤਰ ਜਾ ਟੁਕੜੇ ਟੁਕੜੇ ਕਰਦੇ ਨੇ, ਉਹ ਤੇਰੇ ਟੁਕੜੇ ਕੀਤੇ ਮੈਨੂੰ ਗੰਢਣੇ ਪੈਂਦੇ ਨੇ, ਮੈਂ ਗੰਢਣ ਵਾਲੀ ਸਿਰ ਵਿਚ ਤੇ ਤੂੰ ਕੱਟਣ ਵਾਲੀ ਪੈਰਾਂ ਵਿਚ, ਨੇਕ ਬਣ ਪਿਆਰਿਆ ਸਿਰ ਵਿਚ ਸੋਭੇਗਾ, ਜਿੰਨਾ ਚਿਰ ਬਦੀ ਅੰਦਰ ਹੈ ਉਨਾ ਚਿਰ ਪੈਰਾਂ ਵਿਚ ਹੀ ਰੋਲ। ਜੋ ਆਰੀ ਦੇਖ ਲੱਕੜੀ, ਇਹਨੇ ਪ੍ਰਮਾਣ ਦੇ ਕੇ ਤੇ ਸ੍ਰੀਮਾਨ ਸੰਤ ਨਿਹਾਲ ਸਿੰਘ ਸਾਹਿਬ ਥੋੜਾ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਣ ਦਰਸ਼ਨ ਕਰਾਉਂਦੇ ਨੇ ਕਿ ਜੈਸੇ ਲਵਾ ਬਾਜ ਸੇ ਔਰ ਜਾਲ ਸੇ ਬੇਹੰਗਮ ਜਿਉ ਕਾਲ ਪਾਸੋਂ ਕਾਇਰ, ਜੋ ਸ਼ੇਰ ਦੇਖ ਬੱਕਰੀ ਜੈਸੇ ਪਾਪ ਨਾਮ ਸੇ ਔਰ ਯਦੀ ਪਰਵਾਮ ਸੇ ਸੋ ਓਰਾ ਜੈਸੇ ਘਾਮ ਸੇ, ਜੋ ਸੂਆ ਦੇਖ ਚੱਕਰੀ ਜੈਸੇ ਮੀਨ ਮਾਰੂ ਔਰ ਮੂਸਾ ਮਾਰ ਜਾਰੀ ਹੂੰ ਸੇ, ਜੈਸੇ ਇਹ ਮੋਰ ਸੇ ਜੋ ਆਰੀ ਦੇਖ ਲੱਕੜੀ ਤੈਸੇ ਡਰ ਜਾਤ ਖਤ ਖਾਤ ਗਿਰ ਜਾਤ ਵੈਰੀ ਦੇਖ ਤਲਵਾਰ ਦਸ਼ਮੇਸ਼ ਆਦ ਪਕੜੀ। ਬਾਪੂ ਦੇ ਅੱਜ ਤਲਵਾਰ ਨੂੰ ਵੇਖ ਕੇ ਦੁਸ਼ਮਣ ਦੂਤੀ ਅਧਰਮੀ ਪਾਪੀ ਅਨਰਸੀ ਲੋਕ ਗਸ਼ਾਂ ਖਾਂਦੇ ਸਨ, ਡਿੱਗ ਪੈਂਦੇ ਸਨ, ਸਭ ਮਾਈ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਦਿਲ ਦੀ ਕੋਠੜੀ ਚ ਬਿਠਾ ਕੇ ਆਖੋ ਪਰਿਵਾਰ।